ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਜੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੇ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕਿਉਂ ਵਡਿਆਈਆਂ ਤੁਧ ਵਿਣ ਸਿੱਧੀ ਕਿਰਨ ਨਾ ਪਾਈ ਆ ਕਰ ਮਿਲੇ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵ ਵਿਸਰੇ ਮਰ ਜਾਊਂ ਆਖਣੇ ਔਖਾ ਸਾਚਾ ਨਾਊਂ ਸੱਚ ਨਾਮ ਕੀ ਲਾਗੇ ਭੂਖ ਉਤ ਭੁੱਖ ਹੈਗਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸੱਚ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਅਰਜਨ ਗੇਵੜ ਭਾਵ ਵਡੇਰੇ ਜਿਨ ਹਰਾ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ ਜਿਨ ਹਰਾ ਸੁਨਾਮ ਨਾ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸੰਸਨੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਾਸਨ ਜੇ ਤਰਸ ਪਾਏ।

ਮਿਲ ਜਾ ਨਾਨਕ ਨਾਮ ਪਰਗਾਰ ਆ ਗੁਜਰੀ ਮਹਲਾ ਪੰਜਵਾਂ। ਕਾਹੇਰੇ ਮਨ ਚਿਤਵੇਂ ਉਦਮਜਾਰਾ ਜੀਓ ਪਰਿਆ ਸਹਿਲ ਪੱਥਰ ਮੈਂ ਜੰਤ ਪਾਏ ਤਾ ਕਾਰਜ ਕਾ ਕੇ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ ਰਹਾਉ ਜਨਨ ਪਿਤਾ ਲੋ ਸੁਧ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਇਨ ਸੰਭਾਹੀ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜਾ ਵੈਸੈ ਕੋਸਾ ਤੇ ਪਾਸੇ ਵਰੇ ਸਰਿਆ ਤਿਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਭਨ ਦਾਨ ਦਾ ਸਸਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਉ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁੰਨਣ ਗਮਾ ਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੋਜੀ ਹਰ ਸਚੇ ਸਿਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆਵੋ ਸੰਤੋ ਜੀ ਸਭ ਦੂ ਵਸਾਰਨ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰੂ ਸਮਾਣਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਚ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਪ ਖਾਣਾ ਜੋ ਸੇਵੈ ਤੋ ਜੀ ਜਾ ਨਾਨਕ ਤਿਨ ਕਰਬਾਣਾ ਹਰ ਦਿਆਵਿਰ ਦਿਆਵੇ ਤੋ ਜੀ ਸੇਜਾਂ ਜੁਗ ਮੇ ਸੋ ਵਾਸੀ ਸਹਿ ਮੂਤ ਪੈ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਾ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਾਸਲਾਂ ਤੋਂ ਜੀ ਅਨਕ ਅਨੇਕ ਅਨੰਤਾ ਤੇਰੇ ਅਨਕ ਤਿਨ ਕਰੇ ਹਰ ਪੂਜਾ ਜੀ ਤਬ ਤਾ ਭੇਜੋ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਪਰਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੋ ਜੇ ਵਡਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਹਦਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਤੁਰੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਰੇ ਆਪੇ ਸੇ ਸਭ ਉਪਾਈ ਜੀ ਤੁਰੇ ਆਪੇ ਸੇ ਸਭ ਗੋਈ ਜਾ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ ਤੂੰ ਕਰਤਾ ਸਚਾਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਇੱਥੀ ਸੀ ਜੋ ਤੂੰ ਦੇ ਸੋਈ ਉਹ ਪਾਣੀ ਰਹਾਓ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਹਲਾ ਦਾ ਮਨ ਮੋਗਵਾਇਆ ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਹੇ ਤੁਹੇ ਬਿਨ ਦੂਜਾ ਕੋਈ ਨਾ ਜੀ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਹਨੋਂ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਾਧੀ ਆਪ ਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ
सहज ही हर नाम संभाया। तू आपे करता तेरा किया सब होए, तुद में दूजा वरना कोए। तू कर कर वेखे जाने सोए, जा नानक गुरमो प्रगटोया समहला पहला। तित सरवले भैले नवासा पानी पाव तिने किया, पंक जो मोह पग नहीं चाले। हम देखा तैं डूबी अले, मानेक न जेस मूड मना, हर बिसर तेरे गुण गलिया राओ। ना हूं जति सती नहीं पड़िया, मूर्ख मुगदा जन्म फया। प्रणवत नानक तिन की सरना, जैन तो नाही विसरियो। आसा महला पंजवा, पई प्राप्त मानो देहुरिया, गोबिंद मिलन की है तेरी बरिया। अवर का इतर किते ना काम, मिल सा संत पाई के वंदाम। सरन जाम लाप जल तरन के, जन मिर्था जात रंग माया के रहाओ। जाप तप संयम धर्म ना कमाया, सेवा साधना जान्या हर राया। कहो नानक हम नीच करमा, शरण परे की राखो शर्मा। पातशाही दसवीं कविवाज बेनती चौपाई, हमरी करो हाथ दह रक्षा, पूर्ण होए चित की इच्छा। ताव जन मर हमारा अपना जान करो प्रतपारा, हमरे दो सवे तुम खावो, आप वादे मोहि बचावो। सोहि बसे मोरो परवारा, सेव से सब करतारा। मोर अच्छा निज कर दे करिये, सबन को आज संगरिये। पूर्ण होए हमारी आसा, तोर भजन की रहे प्यासा। तुम्हें छाड़ कोई अवर ना त्याऊं, जो बार जाऊं तुम ते पाऊं। सेव से कम आरे तारी है, चौन चौन सतर हमारे मारी है। आप हाथ दे मुझे अबरी है, मरण काल का त्रास नवरी है। हो जो सदा हमारे पच्छा, श्रिया तो जो करी हो रच्छा। राह लियो मोय राखण हारे, साहिब संत सहाय प्यारे। दीन बंद उष्ण के अंता, तुम हो पुरी चतुर्दास कंता। काल पाए ब्रह्मा अवतरा, काल पाए शिव जू अवतरा। काल पाए कर्मी प्रकाशा, सगल काल का किया तमाशा। जवन काल जोगी सेव कियो, वेदराज ब्रह्मा ज्योतियो। जवन काल सब लोग सवारा, नमस्कार है ताय हमारा। जवन काल सब जगत बनायो, देवदाय जशन अपजायो। आदि अंत कह अवतारा, सोई गुरु समझियो हमारा। नमस्कार तिसी को हमारी, सल प्रजा जिने आप सवारी। सेव गण गो सेव गुण सो दियो, सदरन को परमो बद कियो। खड़गड़ के अंतर की जानत, पले बुरे की पीर पशानत। चीटी ते कुंचर हस्तूला, सपर कृपा दृष कर फूला। संतन दो पाए ते दुखी, सो पाए साधन के सुखी। एक एक ही पीर पछान, खड़गड़ के बड़ बड़ की जान। जाबूद कर करां करतारा, पर जा तरतव दे अपारा। जाबा कर कर तो कब हूं, तुम में मिलत दे तर सब हूं। जेते बन से सब थारे, आप अपनी बूझ उचारे। तू सब ही तेरा तनरालम, जान बेपेदर आलम। निरंकार निर्विकार निर्लंब, आद नील अनाद संभ। ताका मुड़ चात पेता, जाको पे न पावत बेता। ताको कर पाहन मानत,
महामूढ़ का पे न जात। महादेव को कह सदा शिव, निरंकार का चिन्हित न भेव। आव्य अपनी बुद्ध है जेती, वर्णत पिन पिन तो है तेती। तुमरा लखा न जाए पसारा, के बैसरा प्रथम संसारा। एक रूप अनूप सरूपा, रंग प्योरा कहीं पूपा। अंड जय से तजकीनी, उत्पुज खान बहुर राच दीनी। कहूं भूरा जा हम बैठा, कहूं सिंह प्यो शंकर कैठा। सारी से दिखाए चंभो, आज घास रूसी अंभव। आव रक्षा मेरी तुम करो, सिख बार सिख संगरो। दो जित उठ तो पाता, सगल मलेश करो रण गाता। जया तो ससर नहीं परे, तिनके दुष्ट दूत है मरे। पुरह जन परे तिहारे, तिनके तुम संकट सब टारे। जो कल को एक बार ते आए हैं, ताके काल निकट नहीं आए हैं। रक्षा होए ताहे सब काला, दुष्ट हरी टरे तद काला। कृपा दृतन जाए न हर हो, ताके ताव तरंग में हर हो। रेद सिद कर्म सब होई, दो स्वैस सके न कोई। एक बार जिन तुम्हें संभारा, काल पाते ताए उबारा। चिंदर नाम त्यारो कहा, दार दो दो तेरा। खड़ग के तमें शरण तिहारी, आप वादे लियो अबारी। सर्व ढोर मोह सहाई, दोष्ट दो ते लियो बचाई। सवैया पाएंगे जब ते तुम रे, तब ते कुआं तरे नहीं आने। राम रहीम पुराण कुरान ने कहे, मत एक न माने। सिमरत शास्त्र भे सब है, बहुपेद क्या मेघ न जाने। श्री आसमान कृपा तुमरी कर, मैं न कहो सब तो बखाने। दोहरा सगल द्वार को छाड़ के, गया द्वार द्वार। बहेंगे की लाज अस, गोविंदास तुहार। राम कली महला तीजा, आनंद क्या ओंकार। सतगुर प्रसाद आनंद पिया मेरी माए, सतगुरु मैं पाया। सतगुर दा पाया सहज सेती, मन वजियां वधाइयां। राग रतन परवार परियां, शब्द गावने आईयां। शब्दों तां गावो हरि केरा, मन जनी वसाया। कहे नानक आनंद होआ, सतगुरु मैं पाया। ए बद मेरिया तू सदा रहो हर नाले, हर ना रहो तू मन मेरे। दू सब सारना अंगीकारो करे तेरा, कर सब सवारना। सबना गल्ला समरथ स्वामी, सो क्यों मन विसारे। कहे नानक मन मेरे सदा रहो हर नाले। साचे साहेबा क्या नाही कर तेरे, करता तेरे सब किछ है। जे देह सो पावे, सदा सिव सलाह तेरी ना मन वसावे। नाम जिनके मन वसे आ, वाजे शब्द घनेरे। कहे नानक सचे साहेब क्या नाही कर तेरे, साचा नाम मेरा आधारो। साच नाम आधार मेरा, जन पुखा सब गवाइया। कर शांत सो मन आए वसिया, जिन शां सा पुजाइया। सदा कुर्बान कीता गुरु विटों, जेलियां वड्याइया। कहे नानक सुनो संतो, शब धरो प्यारो। साचा नाम मेरा आधारो, वाजे पान शब्दी कर सुभागे। कर सुभागे शब्द वाजे, कला जित कर तारी।
ਪੰਜ ਦੋ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਾਰਿਆ ਨ ਵਧਵਾਜੇ ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾਰ ਸੰਦੋ ਵਿਚਾਰੋ ਅੰਮ੍ਰਿਤ ਨਾਮ ਟਾਗਰ ਕਾ ਪਿਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਆਧਾਰੋ ਇਹ ਵਾਸਤਾ ਹੀ ਨਾ ਜਾਈ ਨਿਤਨ ਰਾਖ ਉਤਾਰੋ ਤਮ ਸੰਸਾਰ ਚੰਨ ਲਗ ਤਰੀਐ ਸਭ ਨਾਨ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਿਆ ਮਿਹਰਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਅੱਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰਕਾ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰ ਨੌਣ ਦੇ ਆਵੇ ਤਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ ਚੌਂ ਸਭ ਜਾਦੇ ਆ, ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ ਦੇ ਕੇ ਡਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਧਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਗਏ ਅਸਹਾਰ ਦੇ ਸ਼ੀਦੋ ਸਿਕਿਰ ਕੇ ਸਾਸ ਵਾਸ ਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਜ ਦੇਹ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਕੀ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣੇ, ਓਟਿਆਂ ਦੇ ਓਣੇ, ਆਸਰਿਆਂ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੇ ਹਜ਼ੂਰ, ਸੋਦਰ ਦੇ ਦੀਵਾਨ ਸਜੇ ਸਜੇ ਜਵਾਨਾਂ ਵਿੱਚ ਸਭ ਚੌਂ ਕੀਰਤਨ, ਸੋਦਰ ਰਹਿ ਸਭ ਦੇ ਪਾਠ ਹੋਏ ਨੇ, ਅੱਖਰ ਦਾ ਵਾਧਾ ਘੱਟਾ ਬੁਲਚੋ ਦੀ ਖਿਮਾ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾਰਾ ਹੀ ਸਾਧ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪੈਟਾਵਾਂ, ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਪ੍ਰਿਆਤ ਕੜਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ, ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਸਰਬੱਤ ਦੇ ਕਾਰ ਅਰਦਾਸ ਕਰਨੇ, ਪੰਥ ਦੇ ਸਿਰ ਤੇ ਮਿਹਰ ਪ੍ਰਿਆਤ ਕੜਾ, ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਐਸ ਦੀਵਾਨ ਸਹਿਜ ਨੇ ਮਿਹਰ ਪ੍ਰਿਆਤ ਰੱਖਣਾ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮੁਖ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਗਿਆ ਭਈ ਅਕਾਲ ਕੀ ਸਭ।

ਵਾਹਿਗੁਰੂ ਸਾਹਿਬ ਜੀ ਮਨ ਹਾਲੀ ਕਰਸਾਣੀ ਕਰਨੀ ਸੰਪਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰ ਕਰ ਜਮਸੀ ਸੇ ਕਰ ਪਾਖੜ ਦੇ ਬਾਬਾ ਮਾਇਆ ਸਾਥ ਨ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਜੈ ਕੋਏ ਸੋ ਕਹੋ ਟਲ ਗੁਰਸੇਵੀ ਹੈ ਐਨ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ

ਆਪੈ ਸ਼ਬਦ ਆਪੈ ਨਿਸ਼ਾਨ ਆਪੈ ਸੁਰਤਾ ਆਪੈ ਜਾਨ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਜਣ ਦਿਓ ਹਉ ਜਾਚਕ ਤੂੰ ਅਲਖ ਅਪੇਓ ਰਹਾਉ ਮਾਇਆ ਮੋ ਤਰਗਟੀ ਨਾਰ ਪੂੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੇ ਚਾਨਣ ਦਿਆਰ ਚੱਕ ਛੋਟੀ ਸਹਿਸਾ ਨਹੀਂ ਕੋਏ ਬਾਬ ਦਿਸੇ ਵੇ ਜਾਤ ਨਾ ਹੋਏ ਇੱਕ ਕੋ ਨਾ ਹੀ ਪੋ ਕੋਏ ਨਾਨਕ ਕਰਾਵੇ ਸੋਏ ਇੱਕ ਕੋ ਨਾ ਹੀ ਪੋ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੂਹੈ ਮਨ ਮਨ ਤੇ ਮਾਰਿਆ ਠਾਗ ਰਹੇ ਮਨ ਸਾਚੇ ਧਾਰਿਆ ਔਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਸ਼ਬਦ ਮੂਹੈ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਧਾਰਿਆ ਔਰ ਨਾ ਸੂਝੇ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਜੀ ਸਤਸੰਗ ਜੀ ਸਤਿਗੁਰੂ ਦੀ ਪਾਰ ਬਖਸ਼ ਰਹਿਮਤ ਹੋਈ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਸ਼ਬਦ ਚੌਂਕੀ ਚ ਕੀਰਤਨ ਸੂਦ ਰਹਿ ਸਾਹਿਬ ਦੇ ਪਾਠ ਉਪਰੰਤ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਪਵਿੱਤਰ ਕੁਬਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਰਬੱਤ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ, ਸਿਰ ਤੇ ਮੇਰ ਭਰਿਆ ਹੱਥ ਰੱਖਣ। ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ, ਸਵਾਬ ਬੜੇ ਪਿਆਰ ਨਾਲ ਭਾਈ ਸਾਹਿਬ ਭਾਈ ਹਰਜੀਤ ਸਿੰਘ ਦਿੱਲੀ ਵਾਲੇ ਤੋਂ ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਕੀਰਤਨ। 8:20 ਤੱਕ ਦੀਵਾਨ ਸਾਜਦੇ ਨੇ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ। ਢਾਡੀ ਜਥਾ ਉਹ ਕੈਮਲੁਪ ਗਿਆ ਹੋਇਆ, ਸੋ ਆਉਣ ਵਾਲੇ ਸਮੇਂ ਵਿੱਚ ਆਪ ਸੰਗਤਾਂ ਦੀ ਸੇਵਾ ਕਰਨਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਰਧਾ ਮੁਤਾਬਕ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਸੋ ਨਾਨਕ ਗੁਰੂ ਨਾਨਕ ਜਹਾਜ਼ ਦੇ 112ਵੀਂ ਵਰੇਗੰਢ ਯਾਦ ਕਰ 23 ਤਰੀਕ ਨੂੰ ਪਰਸੋਂ 2 ਤੋਂ ਲੈ ਕੇ 5 ਵਜੇ ਤੱਕ ਹਾਰਬਰ ਗ੍ਰੀਨ ਪਾਰਕ ਜੋ ਮੈਨਕੁਰ ਦੇ ਵਿੱਚ ਉੱਥੇ ਮਨਾਈ ਜਾ ਰਹੀ ਹੈ। ਸੋ ਆਪ ਜੀ ਨੂੰ ਸਭ ਨੂੰ ਖੁੱਲ੍ਹਾ ਸੱਦਾ, ਸੋ ਆਪ ਜੀ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸਰਵਣ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਰਸ ਪੈਨੀ ਰਸਤਰਾਂ ਦੁਆਰਾ ਲਾਹੀ ਬਾਣੀ ਦੇ ਮਨੋਹ ਕੀਰਤਨ ਸਰਮਗਰਾਏ ਨੇ। ਜਥੇ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ, ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਤੋ ਆਪ ਵੀ ਬੈਠ ਕੇ ਬੜੇ ਪਿਆਰ ਨਾਲ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸੋ ਸਮਾਂ ਹੈ ਕਥਾ ਦਾ, ਸੇਵਾ ਕਰ ਰਹੇ ਨੇ ਭਾਈ ਸਾਹਿਬ ਹੈ ਗੁਰਸ਼ਰਨ ਸਿੰਘ ਜੀ, ਜੋ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਸੋ ਬੜੇ ਪਿਆਰ ਨਾਲ ਸਰਵਣ ਕਰੋ ਜੀ। ਸੋ ਜਿਵੇਂ ਪਹਿਲਾਂ ਬੇਨਤੀ ਕੀਤੀ ਜਾ ਰਹੀ ਹੈ ਕਿ 112ਵੀਂ ਯਾਦਗਾਰੀ ਵਰੇ ਗੰਢ ਗੁਰੂ ਨਾਨਕ ਰਾਮ ਜਹਾਜ਼ ਉਹ ਵੈਨਗੁਰ ਸਾਹਿਬ ਵਿੱਚ ਹਾਰਬਰ ਗ੍ਰੀਨ ਪਾਰਕ ਜਿੱਥੇ ਹੈ, ਜਿੱਥੇ ਉੱਥੇ ਲੱਗੇ ਨੇ, ਜਿੱਥੇ ਦੀ ਯਾਦਗਾਰ ਬਣਾਇਆ, ਉੱਥੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ 23 ਤਰੀਕ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ। ਆਪ ਸਭ ਨੂੰ ਉੱਥੇ ਪਹੁੰਚਣ ਦੀ ਬੇਨਤੀ ਕੀਤੀ ਜਾ ਰਹੀ ਹੈ। ਸੋ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

जिन हर का नाम नाचित्यो बादें जन्मे आई जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहिथ अमृत के दाते वालिये कुल आलम दसा पातशाहियां दी जोत साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਵਡਭਾਗੀ ਹੋ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਜ਼ਿੰਦਗੀ ਦੀਆਂ ਇਹਨਾਂ ਘੜੀਆਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਉੱਦਮ ਪਾਵਨ ਬਾਣੀ ਦੇ ਦੁਆਰਾ ਕਰ ਰਹੇ ਹੋ। ਮੇਰੇ ਤੋਂ ਪਹਿਲਾਂ ਗੁਰੂ ਘਰ ਕਾ ਰਾਗੀ ਜਥਾ ਆਪ ਜੀ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਵਾ ਕੇ ਗਿਆ ਹੈ। ਸੋ ਹੁਣ ਸਮਾਂ ਹੈ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਚੱਲ ਰਹੀ ਲੜੀ ਦੀ ਵਿਚਾਰ ਦਾ। ਲੜੀ ਤਹਿਤ ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸਲੋਕ ਨੇ 93 ਤੇ 94 ਨੰਬਰ। ਸਵਾਉ ਸਾਧ ਸੰਗਤ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਗੁਰੂ ਕਲਗੀਧਰ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਦੀ ਆਪਾਂ ਸਾਂਝ ਪਾਈਏ। ਬੁਲੰਦ ਆਵਾਜ਼ ਵਿੱਚ ਇੱਕੇ ਵਾਰੀ ਕਹਿਣ ਤੇ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਤਿਗੁਰੂ ਮਹਾਰਾਜ ਦਾ ਇਹ ਬੋਲ, ਕਿਉਂਕਿ ਬਾਣੀ ਸਾਰੀ ਨੂੰ ਆਪਾਂ ਗੁਰੂ ਕਹਿੰਦੇ ਹਾਂ, ਈਵਨ ਜਦੋਂ ਗੁਰੂ ਸਾਹਿਬ ਸਰੀਰ ਕਰਕੇ ਇਸ ਹਯਾਤੀ ਵਿੱਚ ਇਸ ਸੰਸਾਰ ਵਿੱਚ ਮੌਜੂਦ ਸਨ ਤੇ ਉਹਨਾਂ ਨੇ ਵੀ ਸ਼ਬਦ ਨੂੰ ਗੁਰੂ ਆਖਿਆ ਹੈ। ਬੋਲ ਆਪਾਂ ਬਹੁਤ ਵਾਰ ਬਾਣੀ ਵਿੱਚੋਂ ਪੜ੍ਹਦੇ ਹਾਂ ਵੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਜਿੱਥੇ ਗੁਰੂ ਨਾਨਕ ਸਾਹਿਬ ਦਾ ਆਪਣਾ ਕਲਾਮ ਹੈ, ਉਹਨਾਂ ਦੀ ਆਪਣੀ ਰਚਨਾ ਹੈ, ਜਿਹਦੇ ਬਾਰੇ ਉਹ ਇਹ ਵੀ ਗੱਲ ਬਾਣੀ ਵਿੱਚ ਹੀ ਲਿਖਦੇ ਨੇ ਵੀ ਹੁਣ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਉੱਥੇ ਗੁਰਦੇਵ ਨੇ ਸ਼ੇਖ ਫਰੀਦ ਸਾਹਿਬ ਦੀ ਬਾਣੀ, ਉਹਨਾਂ ਦੀ ਇਬਾਰਤ, ਉਹਨਾਂ ਦੇ ਬੋਲਾਂ ਨੂੰ ਇਕੱਤਰ ਕੀਤਾ। ਭਗਤ ਰਵਿਦਾਸ ਸਾਹਿਬ, ਭਗਤ ਕਬੀਰ ਸਾਹਿਬ, ਸੂਰਦਾਸ, ਸਧਨਾ, ਸੈਣ, ਜਿੰਨੀ ਜਿੰਨੀ ਉਹਨਾਂ ਦੀ ਬਾਣੀ ਮਿਲੀ, ਭਾਵੇਂ ਕਿਸੇ ਦਾ ਇੱਕ ਸ਼ਬਦ ਮਿਲਿਆ ਤੇ ਭਾਵੇਂ ਇੱਕ ਤੁਕ ਮਿਲੀ, ਮਹਾਰਾਜ ਨੇ ਉਹਨੂੰ ਵੀ ਥਾਂ ਦਿੱਤਾ। ਕਿਉਂਕਿ ਸਿਆਣਿਆਂ ਦੀ ਇੱਕ ਕਹਾਵਤ ਹੈ ਵੀ 100 ਸਿਆਣੇ ਇੱਕੋ ਮਤ, 100 ਬੰਦਾ ਸਿਆਣਾ ਹੋਵੇ ਤੇ ਉਹਨਾਂ ਦੀ ਮਤ ਇੱਕੋ ਹੀ ਹੁੰਦੀ ਹੈ, ਪਰ 100 ਮੂਰਖ ਇਕੱਠਾ ਕਰ ਲਓ ਤੇ ਉਹਨਾਂ ਦੀ ਮਤ ਕਦੀ ਵੀ ਇੱਕ ਨਹੀਂ ਹੁੰਦੀ। ਤੇ ਮੈਂ ਕਈ ਵਾਰ ਬੜਾ ਹੈਰਾਨ ਹੁੰਦਾ ਵੀ ਸ਼ੇਖ ਫਰੀਦ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਨੇ, ਸਿਆਣੇ ਨੇ, ਪਰ ਗੁਰੂ ਨਾਨਕ ਸਾਹਿਬ ਤੇ ਸ਼ੇਖ ਫਰੀਦ ਸਾਹਿਬ ਦਾ ਸੁਰ ਮਿਲ ਗਿਆ, ਸਿਆਣੇ ਸੀ ਨਾ, ਮਤ ਮਿਲ ਗਈ। ਏਦਾਂ ਹੀ ਕਬੀਰ ਸਾਹਿਬ ਦੀ ਬਾਣੀ ਮਹਾਰਾਜ ਨੇ ਇਕੱਤਰ ਕੀਤੀ। ਹੁਣ ਕਬੀਰ ਸਾਹਿਬ ਜਿਹੜੇ ਨੇ ਉਹ ਕਿੱਥੇ ਹੋਏ ਨੇ, ਗੁਰੂ ਨਾਨਕ ਸਾਹਿਬ ਕਿੱਥੇ ਹੋਏ ਨੇ, ਕਿੰਨਾ ਫਰਕ ਹੈ। ਰਵਿਦਾਸ ਸਾਹਿਬ ਦੀ ਮਤ ਮਿਲ ਗਈ। ਇਹਦਾ ਅਰਥ ਇੱਕ ਇਹ ਵੀ ਹੈ ਵੀ ਸੱਚ ਕਦੀ ਵੀ ਪੁਰਾਣਾ ਨਹੀਂ ਹੁੰਦਾ, ਉਹ ਕਿਸੇ ਵੀ ਯੁੱਗ ਵਿੱਚ ਬੋਲਿਆ ਜਾਵੇ ਉਹੋ ਹੀ ਰਹਿੰਦਾ ਹੈ। ਉਹਨੂੰ ਭਾਵੇਂ 15ਵੀਂ ਸਦੀ ਚ ਗੁਰੂ ਨਾਨਕ ਬੋਲੇ ਜਾਂ 13ਵੀਂ ਸਦੀ ਚ ਸ਼ੇਖ ਫਰੀਦ ਸਾਹਿਬ ਬੋਲੇ, ਸੱਚ ਸੱਚ ਹੀ ਰਹਿਣਾ। ਬਾਬੇ ਨੇ ਤਾਂ ਹੀ ਆਖਿਆ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ।
सच कदी पुराना नहीं हुंदा। साहिब मेरा नीत नवा। इस करके शेख फरीद साहब पहला हुए ने, मत उन्हां दी भी उही है, इसे करके तो बाणी विच थां मिली है ना, नहीं तो शेख तो होर भी बहुत हुए ने, पर आपां नूं फरीद बारे पता, होरां बारे पता ही नहीं। भगत तो होर बड़े हुए ने, पर तुहानूं रविदास बारे पता है, कबीर बारे पता है, सदने बारे पता है, सैण बारे पता है, धन्ने बारे पता है, होर भी बहुत हुए ने। रचनावां तो होरां दीआं भी बड़ियां होईआं ने, पर महाराज ने किन्नू जिन्हां नूं एकत्र कर लिया, वह 15 जणे सन जिहड़े भारत के वख वख कोनिआं विच बैठे ने। कोई पाकपटन बैठा, कोई बनारस बैठा, कोई महाराष्ट्र के विच बैठा, कोई पंजाब के विच बैठा है, कोई किते बैठा है। मत इको ही है, विचार इको ही। ठीक है कि उन्हां महापुरखां के नां ते कई वार साढ़े वर्गे मूर्ख झगड़े पा लैंदे ने। सो 100 सियाणे इको मत, ते मूर्ख कट्ठा हो जाए ते मूर्खां की मत कदी भी एक नहीं हुंदी। सो गुरु साहब ने वह सियाने, मैं तो ये बारे कहना होना अक्सर ही, कि बाबे ने वह गुलदस्ता बनाया गुरु ग्रंथ साहब के रूप में, कोई फुल महाराष्ट्र तो लिया के लाया, कोई पाकपटन तो लिया।

ਇਸ ਕਰਕੇ ਆਪਣੇ ਨਾਂ ਨਾਲ ਇਹ ਸ਼ਬਦ ਜੋੜ ਲਓ ਤਾਂ ਕਿ ਤੁਹਾਡਾ ਕਾਰੋਬਾਰ ਸੌਖੇ ਤਰੀਕੇ ਨਾਲ ਚੱਲ ਸਕੇ। ਇੱਕ ਪਾਸੇ ਸ਼ੇਖ ਫਰੀਦ ਸਾਹਿਬ ਵਰਗੇ ਨੇ, ਉਹਨਾਂ ਨੇ ਬਾਣੀ ਵਿੱਚ ਪਤਾ ਕੀ ਲਿਖਿਆ, ਹੁਣ ਸੂਫੀ ਲੋਕ ਨਾ ਆਮ ਕਾਲੇ ਰੰਗ ਦੇ ਕੱਪੜੇ ਪਾਉਂਦੇ ਹੁੰਦੇ ਸੀ, ਜਿਵੇਂ ਹੁਣ ਆਪਣੇ ਵਿੱਚ ਚਿੱਟਿਆਂ ਦਾ ਰਿਵਾਜ ਹੈ, ਵੀ ਚਿੱਟੇ ਰੰਗ ਦੇ ਐਨ ਬਸਤਰ। ਸਾਡੇ ਵੈਸੇ ਸਿੱਖੀ 'ਚ ਇਹ ਚੀਜ਼ਾਂ ਹੈ ਨਹੀਂ ਗੀਆਂ, ਆਪਾਂ ਆਮ ਕਈ ਵਾਰ ਪ੍ਰਚਾਰ ਰਹਿੰਦਾ ਜੀ ਲਾਲ ਰੰਗ ਨਹੀਂ ਬੰਨਣਾ ਚਾਹੀਦਾ, ਫਲਾਨਾ ਰੰਗ ਨਹੀਂ ਬੰਨਣਾ ਚਾਹੀਦਾ। ਨਹੀਂ, ਰੰਗ ਸਭੇ ਨਰਾਇਣ, ਸਾਰੇ ਰੰਗ ਰੱਬ ਦੇ ਨੇ, ਕੋਈ ਫਰਕ ਨਹੀਂ ਪੈਂਦਾ ਤੁਸੀਂ ਲਾਲ ਰੰਗ ਬੰਨ ਲਓ। ਹਾਂ ਠੀਕ ਹੈ, ਤੁਹਾਡੀ ਇੱਕ ਡਰੈਸ ਹੋ ਸਕਦੀ ਹੈ, ਮੰਨ ਲਓ ਮੈਂ ਗੁਰਦੁਆਰਾ ਸਾਹਿਬ ਹਾਂ, ਮੇਰਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਡਰੈਸ ਕੋਡ ਹੈ, ਮੈਂ ਆਪਣੀ ਜ਼ਿੰਦਗੀ 'ਚ ਕਦੀ ਲਾਲ ਪੱਗ ਨਹੀਂ ਬੱਧੀ, ਪਰ ਜੇ ਕੋਈ ਬੰਨਦਾ ਹੈ ਤਾਂ ਮੈਨੂੰ ਇਹਦੇ ਤੋਂ ਕੋਈ ਪ੍ਰੋਬਲਮ ਵੀ ਨਹੀਂ ਹੈਗੀ। ਮੋਸਟਲੀ ਨੀਲੀ ਹੋ ਗਈ, ਕਾਲੀ ਹੋ ਗਈ, ਪੀਲੇ ਰੰਗ ਦੀ ਹੋ ਗਈ, ਇੱਦਾਂ ਦੀਆਂ ਪੱਗਾਂ, ਕਿਉਂਕਿ ਗੁਰੂ ਘਰ ਦਾ ਜਿਹੜੀ ਜੌਬ ਹੈ ਇੱਦਾਂ ਦਾ ਹੈ, ਬਸ ਉਹ ਮੇਰੀ ਜੌਬ ਨਾਲ ਰਿਲੇਟਡ ਹੈ। ਇਹ ਨਹੀਂ ਐਵੇਂ ਕੋਈ ਲਾਲ ਰੰਗ ਦੀ ਪੱਗ ਬੰਨ ਲੈਂਦਾ ਤੇ ਮੈਨੂੰ ਕੋਈ ਪ੍ਰੋਬਲਮ ਹੋ ਗਈ। ਹੁਣ ਆਮ ਆ ਜਿਹੜੇ ਸਾਡੇ, ਖਿਮਾ ਕਰਿਓ, ਜਿਹੜੇ ਨਾਮ ਧਾਰੀਏ ਵੀਰ ਨੇ, ਉਹ ਕਾਲੇ ਰੰਗ ਦੇ ਵਸਤਰ ਨਹੀਂ ਪਾਉਂਦੇ, ਤੇ ਉਹ ਬਾਣੀ ਦਾ ਇੱਕ ਵਾਕ ਪੜ੍ਹਦੇ ਨੇ, ਮਲ ਜੂਈ ਭਰਿਆ ਨੀਲਾ ਕਾਲਾ। ਇਸ ਕਰਕੇ ਤੁਸੀਂ ਵੇਖੋ ਜਿਹੜੇ ਨਾਮਧਾਰੀ ਸੱਜਣ ਨੇ ਉਹ ਚਿੱਟੇ ਰੰਗ ਦੇ ਵਸਤਰ ਪਾ ਕੇ ਰੱਖਦੇ ਨੇ, ਚਿੱਟੇ ਰੰਗ ਦਾ ਉਹਨਾਂ ਨੇ ਦੁਮਾਲਾ ਬੰਨਣਾ, ਚਿੱਟੇ ਰੰਗ ਦੀ ਗਲ 'ਚ ਉਹਨਾਂ ਨੇ ਉਹ ਇੱਕ ਜਨੇਊ ਜਿਹਾ ਪਾਉਣਾ, ਚਿੱਟੇ ਰੰਗ ਦੇ ਕੱਪੜੇ ਪਾਉਣੇ, ਚਿੱਟੇ ਰੰਗ ਦੇ ਹੀ ਉਹਨਾਂ ਨੇ ਬੂਟ ਪਾਉਣੇ। ਤੇ ਜੇ ਤੇ ਬਾਣੀ ਦੀ ਤੁਸੀਂ ਇਹ ਤੁੱਕ ਵਰਤ ਰਹੇ ਜੋ ਕਿ ਮਲ ਜੂਈ ਭਰਿਆ ਨੀਲਾ ਕਾਲਾ ਖਦੋਲੜਾ, ਵੀ ਮਲ ਨਾਲ ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ, ਹੁਣ ਦੋ ਰੰਗ ਆ ਗਏ ਇਹਦੇ ਵਿੱਚ ਨੀਲਾ ਤੇ ਕਾਲਾ। ਵੇਖੋ ਜੀ ਮਹਾਰਾਜ ਨੇ ਬਾਣੀ 'ਚ ਲਿਖਿਆ ਨਾ ਆਪਾਂ ਨੀਲਾ ਪਾਉਣਾ ਨਾ ਕਾਲਾ ਪਾਉਣਾ, ਤੇ ਬਾਬੇ ਨੇ ਚਿੱਟੇ ਰੰਗ ਦੀ ਵੀ ਤੇ ਗੱਲ ਕੀਤੀ ਹੈ ਨਾ, ਵੀ ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸੰਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਹਨ। ਬਾਬੇ ਨੇ ਤੇ ਚਿੱਟੇ ਰੰਗ ਦੀ, ਬੱਗਾ ਰੰਗ ਕਿਹੜਾ ਹੁੰਦਾ, ਚਿੱਟਾ ਹੁੰਦਾ ਨਾ, ਵੀ ਬਾਬੇ ਨੇ ਤੇ ਚਿੱਟੇ ਰੰਗ ਦੀ ਵੀ ਗੱਲ ਕੀਤੀ, ਫਿਰ ਉਹ ਵੀ ਛੱਡ ਦਈਏ ਆਪਾਂ, ਛੱਡਿਆ ਥੋੜਾ ਜਾਣਾ ਹੈ। ਫਿਰ ਬਾਬੇ ਨੇ ਵੀ ਆਖਿਆ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਹੁਣ ਲਾਲ ਰੰਗ ਵੀ ਹੈਗਾ। ਬਾਬਾ ਤੇ ਕਹਿੰਦਾ ਵੱਡਿਆਂ ਭਾਗਾਂ ਵਾਲਾ ਭਾਈ ਜਿਹੜਾ ਜਿਹਨੂੰ ਲਾਲ ਰੰਗ ਲੱਗ ਗਿਆ। ਪਰ ਸਮਝੋ ਇੱਥੇ ਗੱਲ ਬਾਹਰ ਦੇ ਰੰਗਾਂ ਦੀ ਚੱਲ ਹੀ ਨਹੀਂ ਰਹੀ, ਇੱਥੇ ਗੱਲ ਬਾਹਰ ਦੇ ਰੰਗਾਂ ਦੀ ਆਈ ਨਹੀਂ। ਲਾਲ ਰੰਗ ਕਿਹਨੂੰ ਲੱਗਣਾ, ਲਾਲ ਦਾ ਅਰਥ ਹੁੰਦਾ ਪ੍ਰੇਮ ਮੁਹੱਬਤ ਦਾ ਰੰਗ। ਇੰਡੀਆ ਦੇ ਵਿੱਚ ਬੜਾ ਰੌਲਾ ਪੈਂਦਾ, ਉਹ ਫਿਰ ਮਜ਼ਾਕ ਚ ਅਗਲੇ ਕਹਿੰਦੇ ਨੇ ਹਰਿਆ ਰੰਗ ਮੁਸਲਮਾਨਾਂ ਦਾ ਹੁੰਦਾ ਜੀ, ਹਰੀਆਂ ਸਬਜ਼ੀਆਂ ਖਾਣੀਆਂ ਛੱਡ ਦੀ, ਉਹਨੂੰ ਵੀ ਰੰਗ ਅਗਲਿਆਂ ਨੇ ਕਰ ਦਿੱਤੇ, ਕੋਈ ਭਗਵੇਂ ਰੰਗ ਦੇ ਪਿੱਛੇ ਪੈ ਗਿਆ, ਰੰਗਾਂ ਦੇ ਝਗੜੇ ਪਾ ਲਏ ਆਪਾਂ। ਗੱਲ ਇਹ ਨਹੀਂ ਸੀ, ਹਰਿਆ ਹਰਿਆਵਲ ਹੁੰਦੀ ਹੈ। ਹੁਣ ਕੁਝ ਜਿਹੜੇ ਨੇ ਉਹ ਕਲਚਰ ਵਿੱਚੋਂ ਰੰਗ ਡਿਵੈਲਪ ਹੋਏ ਨੇ, ਠੀਕ ਹੈ ਆਪੋ ਆਪਣੀ ਕਮਿਊਨਿਟੀ ਜਿਹੜੀ ਹੈ ਉਹਦੇ ਕੋਈ ਉਹ ਸਿੰਬਲ ਹੋ ਸਕਦੇ ਨੇ, ਪਰ ਜੇ ਤੁਸੀਂ ਗੁਰਮਤ ਦੇ ਅਕੋਰਡਿੰਗ ਵੇਖੋਗੇ ਤੇ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕਿੰਨੇ ਕਿਹੜੇ ਰੰਗ ਦੇ ਵਸਤਰ ਪਾਏ ਹੋਏ ਨੇ। ਹੁਣ ਸਤਿਗੁਰ ਨੇ ਲਾਲ ਰੰਗ ਦੀ ਗੱਲ ਵੀ ਕੀਤੀ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ। ਫਿਰ ਬਾਬੇ ਨੇ ਸੂਹੇ ਰੰਗ ਦੀ ਵੀ ਗੱਲ ਕੀਤੀ ਤੇ ਆਖਿਆ ਵੀ ਸੂਹੇ ਵੇਸ ਕਾਮਣ ਕੁਲੱਖਣੀ ਕੁਨਾਰ, ਉਹਨੂੰ ਕੁਲੱਖਣੀ ਆਖਿਆ ਜਿਹੜਾ ਸੂਹੇ ਵੇਸ ਪਾਉਂਦੀ ਹੈ, ਤੇ ਵਿਆਹ ਸ਼ਾਦੀਆਂ ਤੇ ਆਮ ਕਈ ਵਾਰ ਸੂਹਾ ਵੇਸ ਵੀ ਪਾਇਆ ਜਾਂਦਾ। ਗੱਲ ਇਹ ਨਹੀਂ ਹੈ, ਗੱਲ ਸਮਝਣ ਵਾਲੀ ਹੈ, ਸੂਹਾ ਮਾਇਆ ਦਾ ਰੰਗ ਵੀ ਹੈ। ਸੋ ਰੰਗਾਂ ਦੀ ਤੇ ਖੇਡ ਹੀ ਨਹੀਂ, ਰੰਗ ਸਭੇ ਨਾਰਾਇਣ ਨੇ, ਰੰਗ ਸਾਰੇ ਕਰਤਾਰ ਦੇ ਨੇ, ਮਾਲਕ ਦੇ ਨੇ, ਕੁਦਰਤ 'ਚ ਕਿੰਨੇ ਰੰਗ ਨੇ, ਤਾਂ ਹੀ ਤੇ ਸੋਹਣੀ ਲੱਗਦੀ ਹੈ ਖੇਡ। ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਵੀ ਸਾਧੂ ਦੀ ਨਿਸ਼ਾਨੀ ਕੀ ਹੈ, ਸਾਧੂ ਕਿਹਨੂੰ ਕਹਿੰਦੇ ਨੇ। ਇਸ ਕਰਕੇ ਕਦੀ ਜ਼ਿੰਦਗੀ 'ਚ ਕਿਸੇ ਦੇ ਵਸਤਰਾਂ ਕੱਪੜਿਆਂ ਵੱਲ ਵੇਖ ਕੇ ਅੰਦਾਜ਼ਾ ਨਹੀਂ ਲਾਉਣਾ। ਪਹਿਲੀ ਗੱਲ ਵੀ ਅਸੀਂ ਕਿਸੇ ਬੰਦੇ ਨੂੰ ਸਾਧੂ ਮੰਨਣਾ ਹੀ ਕਿਉਂ ਹੈ ਜਦੋਂ ਸਾਡੇ ਕੋਲ ਸਾਧੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈਗਾ ਹੈ। ਪਰ ਅਗਲੀ ਗੱਲ ਨਾਲ ਇਹ ਹੈ ਵੀ ਸਾਧੂ ਸਾਰੇ ਹੀ ਹੋ ਸਕਦੇ ਨੇ, ਪਾਰਟੀਕੁਲਰ ਇੱਕ ਬੰਦਾ ਨਹੀਂ, ਬਲਕਿ ਤੁਸੀਂ ਸਾਰੇ ਵੀ ਜੇ ਇਹਨਾਂ ਗੁਣਾਂ ਨੂੰ ਜੀਵਨ ਵਿੱਚ ਕਮਾਉਂਦੇ ਹੋ ਤਾਂ ਕੀ ਹੋ ਸਕਦੇ ਹੋ, ਸਾਧੂ ਹੋ ਸਕਦੇ ਹੋ। ਹੁਣ ਸਾਧੂ ਦੀ ਨਿਸ਼ਾਨੀ ਕੀ ਹੈ, ਬਾਬੇ ਨੇ ਬਾਣੀ 'ਚ ਆਖਿਆ, ਆਖਿਆ ਮੰਤਰੰ ਰਾਮ ਰਾਮ ਨਾਮੰ, ਆਖਿਆ ਜਿਹੜਾ ਰੱਬ ਦੇ ਨਾਮ ਨੂੰ ਜਪਦਾ ਰਹਿੰਦਾ। ਮੰਤਰੰ ਰਾਮ ਰਾਮ ਨਾਮੰ ਧਿਆਨ ਸਰਬਤਰ ਪੂਰਨਾ, ਜਿਹਦਾ ਧਿਆਨ ਕਿਹਦੇ ਵਿੱਚ ਲੱਗਾ ਰਹਿੰਦਾ, ਉਹ ਵਾਹਿਗੁਰੂ ਜਿਹੜਾ ਸਾਰਿਆਂ ਵਿੱਚ ਵੱਸਦਾ, ਜਿਹਨੇ ਆਪਣੀ ਸੁਰਤ ਉਸ ਇੱਕ ਅਕਾਲ ਪੁਰਖ ਵਿੱਚ ਟਿਕਾਈ ਹੋਈ ਹੈ ਜਿਹੜਾ ਸਾਰਿਆਂ ਦੇ ਵਿੱਚ ਹੈ, ਤੇ ਜਿਹਦਾ

0: ਜ਼ਬਾਨ ਉੱਤੇ ਰੱਬ ਦਾ ਨਾਂ ਰਹਿੰਦਾ, ਆਹ ਪਹਿਲੀ ਨਿਸ਼ਾਨੀ ਹੈ ਸਾਧੂ ਦੀ। ਅਗਲਾ ਬਚਨ ਹੈ, ਬਾਬੇ ਨੇ ਆਖਿਆ ਗਿਆਨ, ਉਹਨੂੰ ਗਿਆਨ ਹੈ, ਸੋਝੀ ਹੈ। ਕਾਹਦੀ ਸੋਝੀ ਉਹਨੂੰ? ਆਖਿਆ ਸਮ ਦੁੱਖ ਸੁਖੰ, ਉਹ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਹੀ ਸਮਝਦਾ। ਹੁਣ ਦੂਜੀ ਨਿਸ਼ਾਨੀ ਆ ਗਈ, ਸਾਧੂ ਕੌਣ ਹੈ? ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਦਾ ਏ, ਜਿਹੜਾ ਸਾਰਿਆਂ ਦੇ ਵਿੱਚ ਹੈ। ਤੇ ਦੂਜੀ ਸਾਧੂ ਦੀ ਨਿਸ਼ਾਨੀ ਇਹ ਹੈ ਵੀ ਹੇ ਭਾਈ, ਉਹ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਹੀ ਮੰਨਦਾ, ਕਿਉਂਕਿ ਉਹ ਆਨੰਦ ਵਿੱਚ ਹੈ। ਨਾਨਕ ਭਗਤਾਂ, ਹੁਣ ਤੁਹਾਡੇ ਤੇ ਮੇਰੇ ਤੇ ਦੁੱਖ ਤੇ ਸੁੱਖ ਅਸਰ ਕਰਦਾ, ਉਹ ਦੁੱਖ ਵੀ ਉਹਦੇ ਲਈ ਉਦਾਂ ਦਾ ਤੇ ਉਹਦੇ ਲਈ ਸੁੱਖ ਵੀ ਉਦਾਂ ਦਾ। ਉਹ ਕਸ਼ਟ ਵੀ ਝੱਲਦਾ ਤੇ ਆਂਦਾ ਕੋਈ ਨੀ, ਤੇਰਾ ਭਾਣਾ ਹੀ ਹੈ, ਚੰਗਾ ਹੀ ਹੋਵੇਗਾ। ਉਹਨੇ ਸੁੱਖ ਵੀ ਆਇਆ ਤੇ ਤਾਂ ਵੀ ਉਹ ਕਹਿੰਦਾ ਤੇਰਾ ਸ਼ੁਕਰਾਨਾ ਹੀ ਹੈ। ਆਹ ਫਰਕ ਹੈ, ਆਹ ਹੈ ਸਾਧੂ ਦੀ ਨਿਸ਼ਾਨੀ। ਸਤਿਗੁਰੂ ਗੁਰੂ ਗਰੀਬ ਨਿਵਾਜ ਮਹਾਰਾਜ ਨੇ ਆਖਿਆ ਗਿਆਨੰ ਸਮ ਦੁੱਖ ਸੁਖੰ, ਜੁਗਤ ਨਿਰਮਲ ਨਿਰਵੈਰ ਨਾ। ਜੀਵਨ ਦੀ ਜੁਗਤ ਬੜੀ ਪਵਿੱਤਰ ਹੈ ਤੇ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈਗਾ। ਹੁਣ ਸਾਧੂ ਹੋ ਕੇ ਜਿਹੜਾ ਵੈਰ ਹੀ ਕਮਾ ਰਿਹਾ ਉਹ ਸਾਧੂ ਕਦ ਹੈ? ਇੱਥੇ ਤੇ ਸਾਧੂ ਮਰਾਉਣ ਲੱਗ ਪੈਂਦੇ ਨੇ। ਆ ਡੇਰਿਆਂ ਦੇ ਬਾਰੇ ਕਈ ਵਾਰ ਬੋਲ ਦੇਈਦਾ ਸਾਡੇ ਵਰਗੇ, ਫਿਰ ਧਮਕੀਆਂ ਦਿੰਦੇ ਨੇ ਫੋਨਾਂ ਦੇ ਉੱਤੇ ਵੀ ਤੁਸੀਂ ਕਾਹਦੇ। ਠੀਕ ਹੈ ਭਾਈ, ਕੀ ਫਰਕ ਪੈਂਦਾ ਹੈ? ਜੇ ਇਹਦਾ ਮਤਲਬ ਹੈ ਵੀ ਤੁਹਾਡੇ ਅੰਦਰ ਕੋਈ ਕਾਣ ਹੈ ਨਾ, ਤਾਂ ਹੀ ਤੁਹਾਨੂੰ ਫਰਕ ਪੈਂਦਾ ਨਾ। ਤੇ ਜੇ ਤੁਸੀਂ ਸੱਚੀ ਬ੍ਰਹਮ ਗਿਆਨੀ ਹੋਵੋ ਤੇ ਫਿਰ ਤੇ ਧਰਤੀ ਵਰਗੇ ਹੋਣਾ ਚਾਹੀਦਾ ਵੀ ਕੋਈ ਟੱਪੇ ਵੀ ਮਾਰਦਾ ਤੇ ਤਾਂ ਵੀ ਕੋਈ ਗੱਲ ਨਹੀਂ, ਤੇ ਕੋਈ ਚੰਦਨ ਦਾ ਲੇਪ ਕਰਦਾ ਤੇ ਤਾਂ ਵੀ ਕੋਈ ਗੱਲ ਨਹੀਂ। ਤੁਸੀਂ ਕਹਿੰਦੇ ਹੋ ਚੰਦਨ ਦਾ ਲੇਪ ਕਰੋ, ਆਓ ਤੁਹਾਨੂੰ ਮੋਟੇ ਲਿਫਾਫੇ ਦਿੰਨੇ ਅਸੀਂ। ਸਾਡੇ ਉੱਤੇ ਕੀ ਕਰੋ? ਚੰਦਨ ਦਾ ਲੇਪ ਕਰੋ। ਤੇ ਜੇ ਸਾਡੇ ਬਾਰੇ ਦੱਸ ਦਿੱਤਾ, ਸਾਡੇ ਬਾਰੇ ਲੋਕਾਂ ਨੂੰ ਗਿਆਨ ਦੇ ਦਿੱਤਾ, ਤੇ ਫਿਰ ਅਸੀਂ ਇੱਦਾਂ ਸਮਝਾਂਗੇ ਜਿਵੇਂ ਧਰਤੀ ਉੱਤੇ ਕਿਸੇ ਨੇ ਟੱਪਾ ਮਾਰਿਆ ਹੋਵੇ ਕਈ ਦੇ ਨਾਲ, ਤੇ ਧਰਤੀ ਕੁਰਲਾ ਕੇ ਉਹਦੇ ਗਲ ਪੈ ਜਾਵੇ। ਹੁਣ ਇਹ ਲੱਛਣ ਨੇ ਪੂਰਨ ਪੁਰਖ ਦੇ, ਸਾਧੂ ਦੇ। ਬੋਲ ਰੱਖਿਆ ਗੁਰਦੇਵ ਨੇ ਆਖਿਆ ਜੁਗਤ ਨਿਰਮਲ ਨਿਰਵੈਰਣਾ, ਦਿਆਲੰ ਸਰਬੱਤਰ ਜੀਆ। ਆਖਿਆ ਉਹਦੀ ਨਿਗਾਹ ਹੀ ਦਿਆਲ ਵਾਲੀ ਹੈ, ਉਹ ਸਾਰਿਆਂ ਦਾ ਹੀ ਭਲਾ ਕਰਦਾ। ਬਾਬਾ ਨਾਨਕ ਸਾਰਿਆਂ ਦਾ ਹੀ ਭਲਾ ਕਰਦਾ, ਹੈ ਕੋਈ ਇਹਦੇ ਨਾਲ ਦਾ ਸਾਧੂ? ਬਾਬਾ ਨਾਨਕ ਇਹ ਥੋੜ੍ਹਾ ਕਹਿੰਦਾ ਭਾਈ ਤੁਸੀਂ ਮੇਰੀ ਪੂਜਾ ਕਰੋ ਫਿਰ ਤੁਹਾਡਾ ਭਲਾ ਹੋਵੇਗਾ, ਜੇ ਤੁਸੀਂ ਮੇਰੀ ਪੂਜਾ ਨਾ ਕੀਤੀ ਫਿਰ ਤੇ ਤੁਹਾਡਾ ਬੜਾ ਨੁਕਸਾਨ ਹੋ ਜਾਣਾ। ਨੁਕਸਾਨ ਦਾ ਤੇ ਉਹਨਾਂ ਅੰਦਰ ਖਿਆਲ ਵੀ ਨਹੀਂ ਆਉਂਦਾ। ਜਿਨ੍ਹਾਂ ਨੂੰ ਤੁਸੀਂ ਸਾਧੂ ਮੰਨਦੇ ਉਹਨਾਂ ਦੇ ਬਾਰੇ ਆਪੇ ਤੁਸੀਂ ਕਹਿੰਦੇ ਹੋ ਵੀ ਯਾਰ ਕੀ ਫਿਰ ਗਏ ਨੀ ਨਾ ਬਾਬੇ ਦੇ ਤਾਂ ਕਰਕੇ ਨੁਕਸਾਨ ਹੋ ਗਿਆ, ਉਹ ਤੇ ਵੈਰੀ ਹੋ ਗਿਆ ਫਿਰ ਤੁਹਾਡਾ ਗੇ। ਐਰਕੀ ਫਿਰ ਮਹਾਰਾਜ ਦਾ ਉਹਨੇ ਸੱਦਿਆ ਸੀ ਨਾ ਮਹਾਂਪੁਰਖਾਂ ਨੇ, ਫਿਰ ਐਰਕੀ ਗਏ ਨੀ, ਐਰਕੀ ਉਹਨਾਂ ਦੀ ਸੇਵਾ ਪਾਣੀ ਨਹੀਂ ਹੋਈ, ਐਰਕੀ ਕਬਰ ਤੇ ਗਏ ਨੀ ਨਾ ਤਾਂ ਕਰਕੇ ਡੰਗਰ ਬਿਮਾਰ ਹੋ ਗਏ, ਉਹ ਤੇ ਫਿਰ ਵੈਰੀ ਹੋ ਗਿਆ ਨਾ ਤੁਹਾਡਾ। ਇਹੋ ਜਿਹੇ ਤੋਂ ਜਾਣਾ ਕੀ ਹੈ? ਹੁਣ ਵੇਖੋ ਸਾਧੂ ਦੀ ਅਗਲੀ ਨਿਸ਼ਾਨੀ। ਬਾਬੇ ਨੇ ਕਿਹਾ ਦਿਆਲੰ ਸਰਬੱਤਰ ਜੀਆਂ, ਪੰਜ ਦੁੱਖ ਵਿਵਰਜਿਤ ਹੈ। ਉਹਨੂੰ ਪੰਜ ਦੁੱਖ ਵਿਵਰਜਿਤ ਨੇ, ਪਾਉਂਦੇ ਹੀ ਨਹੀਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਤੇ ਦੂਜੇ ਪਾਸੇ ਜਿਹੜਾ ਸਾਧੂ ਨਹੀਂ ਹੈ ਉਹਦੇ ਬਾਰੇ ਫਿਰ ਬਾਬੇ ਨੇ ਕਿਹਾ ਜੋ ਵਿਵਰਜਿਤ ਤਿਸ ਸਿਉ ਨੇ, ਜਿਹੜੀ ਚੀਜ਼ ਵਿਵਰਜਿਤ ਹੈ ਉਹਦਾ ਤੇ ਉਹਦੇ ਨਾਲ ਨੇਹ ਬੜਾ ਹੈ, ਉਹ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਕੀ ਕਰਦਾ? ਨੇਹ ਕਰਦਾ, ਪਿਆਰ ਕਰਦਾ। ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ। ਉਹਦੇ ਲਈ ਭੋਜਨ ਕਿਹੜਾ ਹੈ? ਗੋਪਾਲ ਦਾ ਅਰਥ ਹੁੰਦਾ ਧਰਤੀ ਨੂੰ ਪਾਲਣ ਵਾਲੇ ਵਾਹਿਗੁਰੂ ਦਾ ਕੀਰਤਨ, ਉਹਦੀ ਸਿਫਤ ਸਲਾਹ, ਇਹ ਉਹਦਾ ਭੋਜਨ ਹੈ, ਇਹਦੀ ਖੁਰਾਕ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਆ ਸਾਧੂ ਦੇ ਲੱਛਣ ਨੇ ਜੀ ਸਾਰੇ। ਭੋਜਨੰ ਗੋਪਾਲ ਕੀਰਤਨੰ, ਕੀਰਤਨ ਅਲਪ ਮਾਇਆ ਜਲ ਕਮਲ ਰਹਿਤ। ਆਖਿਆ ਜੀਵਨ ਏਦਾਂ ਦਾ ਏ ਵੀ ਜਿਵੇਂ ਚਿੱਕੜ ਦੇ ਵਿੱਚ ਕੌਲ ਦਾ ਫੁੱਲ ਖਿੜਿਆ ਹੋਵੇ ਤੇ ਉਹ ਚਿੱਕੜ ਦਾ ਪ੍ਰਭਾਵ ਨਹੀਂ ਕਬੂਲਦਾ, ਏਦਾਂ ਹੀ ਸਾਧੂ ਰਹਿੰਦਾ ਸੰਸਾਰ ਦੇ ਚਿੱਕੜ ਵਿੱਚ ਹੀ ਹੈ, ਪਰ ਉਸ ਚਿੱਕੜ ਦਾ ਉਹਦੇ ਉੱਤੇ ਕੋਈ ਅਸਰ, ਉਹ ਉਹਦੀ ਏਦਾਂ ਏਦਾਂ ਦੀ ਖੇਡ ਥੋੜ੍ਹਾ ਵੀ ਜਿੰਨੇ ਲਾਈ ਗੱਲੀ ਉਹਦੇ ਨਾ ਉੱਠ ਚੱਲੀ, ਏਦਾਂ ਦੀ ਖੇਡ ਥੋੜ੍ਹਾ ਵੀ ਕਿਸੇ ਨੇ ਆਣ ਕੇ ਉਹਦੇ ਕੰਨ 'ਚ ਕਿਹਾ ਵੀ ਬਾਬਾ ਜੀ ਏਦਾਂ ਏ, ਉਹ ਫਿਰ ਚੇਲੇ ਦੇ ਮਗਰ ਹੀ ਲੱਗ ਜਾਂਦਾ। ਆਖਿਆ ਉਹ ਏਦਾਂ ਲਿਪਤ ਹੈ ਜਿਵੇਂ ਚਿੱਕੜ ਦੇ ਵਿੱਚ, ਅੱਛਾ ਕੌਲ ਦੇ ਫੁੱਲ ਦੇ ਵਿੱਚ ਨਾ ਕੁਦਰਤ ਨੇ ਇੱਕ ਬਰਕਤ ਪਾਈ ਹੈ, ਪਤਾ ਕਿਹੜੀ? ਉਹਦੀਆਂ ਪੰਖੜੀਆਂ ਉੱਤੇ ਪਾਣੀ ਨਹੀਂ ਖਲੋਂਦਾ, ਕਦੀ ਸਲਿਪ ਕਰ ਜਾਂਦਾ। ਪਾਣੀ ਪੈਂਦਾ ਜ਼ਰੂਰ ਹੈ ਪਰ ਰੁਕਦਾ ਨਹੀਂ ਹੈ। ਆਖਿਆ ਇਹੋ ਸਾਧੂ ਦੀ ਨਿਸ਼ਾਨੀ, ਏਦਾਂ ਹੈ ਜਿਵੇਂ ਕੌਲ ਜੈਸੇ ਜਲ ਮੈਂ ਕਮਲ ਨਿਰਾਲ। ਗੁਰਦੇਵ ਨੇ ਅਗਲਾ ਬਚਨ ਰੱਖਿਆ, ਉਪਦੇਸ਼ੰ ਸਮ ਮਿੱਤਰ ਸਤਰਾ। ਆਖਿਆ ਭਾਵੇਂ ਕੋਈ ਮਿੱਤਰ ਹੋਵੇ ਤੇ ਭਾਵੇਂ ਕੋਈ ਦੁਸ਼ਮਣ, ਉਹਦਾ ਉਪਦੇਸ਼ ਦੋਵਾਂ ਲਈ ਇੱਕੋ ਜਿਹਾ ਹੀ ਹੈ। ਹੁਣ ਤੁਸੀਂ ਜਿਹੜਾ ਤੁਹਾਡਾ ਮਿੱਤਰ ਹੋਵੇਗਾ ਉਹਨੂੰ ਤੁਸੀਂ ਚੰਗੀ ਸਲਾਹ ਦਿਓਗੇ, ਜਿਹੜਾ ਦੁਸ਼ਮਣ ਹੋਊਗਾ ਉਹਨੂੰ ਕਦੀ ਚੰਗੀ ਸਲਾਹ ਦਿਓਗੇ? ਉਹਨੂੰ ਨਹੀਂ ਤੁਸੀਂ ਚੰਗੀ ਸਲਾਹ ਦਿਓਗੇ। ਜਿਹੜਾ ਤੇ ਬਾਬੇ ਦੀ ਚੌਂਕੀ ਭਰਦਾ, ਬਾਬੇ ਨੇ ਆਖਿਆ ਆਹ ਤੇਰੇ ਕੰਨ 'ਚ ਨਾਮ ਦਿੰਦਾ ਤੇ ਦੂਜਿਆਂ ਨੂੰ, ਕਹਿੰਦਾ ਇਹਨੂੰ ਨਹੀਂ ਤਾਂ ਕੁਝ ਦੇਣਾ। ਜਿਹੜਾ ਤੇ ਬਾਬੇ ਦੇ ਡੇਰੇ ਤੇ ਚਲੇ ਗਿਆ ਉਹਨੂੰ ਤੇ ਕਹਿੰਦਾ ਤੈਨੂੰ ਪੁੱਤ ਦਿੰਦਾ, ਤੇ ਜਿਹੜਾ ਨਹੀਂ ਗਿਆ ਉਹਨੂੰ ਥੋੜਾ ਦੇਣਾ। ਆਖਿਆ ਮੇਰਾ ਤੇ ਸਾਧੂ ਉਹ ਹੈ ਜਿਹੜਾ ਸਾਰਿਆਂ ਲਈ ਉਪਦੇਸ਼ ਕੀ ਰੱਖਦਾ, ਬਰਾਬਰ ਹੀ ਰੱਖਦਾ। ਤਾਂ ਹੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਸੀ ਵੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਉਪਦੇਸ਼ੰਗ ਸਮ ਮਿੱਤਰ ਸਤਰਾ, ਭਗਵੰਤ ਭਗਤ ਭਾਵਨੀ। ਉਹਨੂੰ ਭਗਵੰਤ ਦੀ ਭਗਤੀ, ਰੱਬ ਦੀ ਭਗਤੀ ਪਾਉਂਦੀ ਹੈ, ਚੰਗੀ ਲੱਗਦੀ ਹੈ। ਅਗਲਾ ਬੋਲ ਹੈ, ਪਰ ਨਿੰਦਾ ਨਾ ਸਰੋਤ ਸ਼੍ਰਵਣ। ਉਹ ਪਰਾਈ ਨਿੰਦਿਆ ਆਪਣੇ ਸ਼੍ਰਵਣ ਕੰਨਾਂ ਉੱਤੇ ਸੁਣਦਾ ਹੀ ਨਹੀਂ। ਆਹ ਇਹ ਸਾਧੂ ਦੇ ਲੱਛਣ, ਇਹ 6 ਲੱਛਣ ਬਿਆਨੇ ਨੇ ਟੋਟਲ 6। ਪਰ ਨਿੰਦਾ ਨਾ ਸਰੋਤ ਸ਼੍ਰਵਣ, ਆਪ ਤਿਆਗ ਸਗਲ ਰੇਣਕਾ। ਉਹਨੇ ਆਪਣੇ ਆਪੇ ਨੂੰ ਤਿਆਗਿਆ ਤੇ ਸਾਰਿਆਂ ਦੇ ਪੈਰਾਂ ਦੀ ਕੀ ਬਣਿਆ? ਖਾਕ ਬਣਿਆ, ਧੂੜ ਬਣਿਆ। ਇਹ ਹੈ ਸਾਧੂ ਦੇ ਲੱਛਣ। ਤੇ ਮਹਾਰਾਜ ਨੇ ਕਿ ਖੱਟ ਲੱਖਣ ਪੂਰਨੰ ਪੁਰਖਾ। ਇਹ 6 ਲੱਛਣ ਨੇ ਪੂਰਨ ਪੁਰਖ ਦੇ, ਸਾਧੂ ਦੇ। ਖੱਟ ਲੱਖਣ ਪੂਰਨੰ ਪੁਰਖਾ, ਨਾਨਕ ਸਾਧ ਸਵੱਜਣਾ। ਆ ਇਹ ਸਾਧੂ ਸੱਜਣ। ਤੇ ਬਾਬੇ ਨੇ ਆਖਿਆ, ਕਬੀਰ ਸਾਹਿਬ ਨੇ ਆਖਿਆ, ਇਹਦੀ ਸੰਗਤ ਕਰ ਪਾਈ, ਆ ਇਹ ਉਹ ਸਾਧੂ। ਹੁਣ ਆਪਾਂ ਸ਼ਬਦ ਵਿਚਾਰ ਲਈਏ, ਸਲੋਕ ਗੱਲ ਸਮਝ ਲੱਗ ਜਾਵੇਗੀ। ਕਬੀਰ ਸੰਗਤ ਕਰੀਏ ਸਾਧਕੀ। ਸਪਸ਼ਟ ਹੋਇਆ ਨਾ ਕਿਹੜਾ ਸਾਧੂ? ਜਿਹਦੇ ਅੰਦਰ ਲੋਭ ਨਹੀਂ, ਜਿਹਦੇ ਅੰਦਰ ਮੋਹ ਨਹੀਂ, ਜਿਹਦੇ ਮਿੱਤਰ ਤੇ ਸ਼ਤਰੂ ਇੱਕੋ ਜਿਹੇ ਨੇ, ਜਿਹੜਾ ਸਾਰਿਆਂ ਵਿੱਚ ਇੱਕ ਰੱਬ ਵਿਆਪਕ ਨੂੰ ਸਮਝਦਾ ਹੈ, ਉਹਦੀ ਜ਼ਬਾਨ ਤੇ ਰੱਬ ਦਾ ਨਾਂ ਰਹਿੰਦਾ ਹੈ, ਜਿਹਦਾ ਉਪਦੇਸ਼ ਸਾਰਿਆਂ ਲਈ ਇੱਕੋ ਜਿਹਾ ਹੈ, ਜਿਹਦੇ ਅੰਦਰ ਭਗਤੀ ਦੀ ਭਾਵਨਾ ਹੈ, ਇਹ ਸਾਧੂ ਹੈ। ਐਸੇ ਸਾਧੂ ਦੀ ਸੰਗਤ ਕਰੋ ਤੇ ਲੱਭਣ ਨਾ ਤੁਰ ਜਿਓ, ਇਹੋ ਸਾਧੂ ਹੈ, ਉਹ ਇਹੋ ਹੀ ਹੈ, ਆਪਣੇ ਕੋਲ ਹੀ ਹੈ। ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੈ ਨਿਰਬਾ। ਨਿਰਬਾਹ ਦਾ ਅਰਥ ਹੁੰਦਾ ਜਿਵੇਂ ਆਪਾਂ ਕਹਿੰਦੇ ਜੀਵਨ ਨਿਰਬਾਹ, ਸੰਗੀ ਨਿਰਬਾਹ ਕਰਨ ਵਾਲਾ। ਜਿਵੇਂ ਤੁਸੀਂ ਜੀਵਨ ਨਿਰਬਾਹ ਲਈ ਧਨ ਕਮਾਉਂਦੇ ਹੋ, ਧਨ ਆਪਣਾ ਕੀ ਬਣਦਾ? ਸੰਗੀ ਬਣਦਾ। ਬਾਬੇ ਨੇ ਇੱਥੇ ਆਖਿਆ ਅੰਤ ਕਰੈ ਨਿਰਬਾਹ, ਅਖੀਰ ਤੱਕ ਜਿਹੜਾ ਤੇਰੇ ਨਾਲ ਨਿਭੇਗਾ, ਅਖੀਰ ਤੱਕ। ਅੰਤ ਕਰੈ ਨਿਰਬਾਹ, ਸਾਕਤ ਸੰਗ ਨਾ ਕੀਜੀਐ। ਹੁਣ ਦੂਜੀ ਗੱਲ ਕੀਤੀ ਸਾਕਤ ਦੀ। ਸਾਕਤ ਕਹਿੰਦੇ ਨੇ ਜਿਹੜਾ ਟੁੱਟਿਆ ਹੋਇਆ, ਇੱਕ ਜੁੜੇ ਹੋਏ ਦੀ ਗੱਲ ਆਪਾਂ ਪਹਿਲਾਂ ਵਿਚਾਰੀ, ਹੁਣ ਟੁੱਟੇ ਹੋਏ ਦੀ ਗੱਲ। ਤੇ ਬਾਬੇ ਕਬੀਰ ਨੇ ਆਪਣੇ ਸਲੋਕਾਂ ਵਿੱਚ ਬਹੁਤ ਵਾਰ ਸਾਕਤ ਦੀ ਗੱਲ ਕੀਤੀ, ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਭਾਗ। ਆਖਿਆ ਮਾੜੇ ਬੰਦੇ ਦੀ ਸੰਗਤ ਨਾ ਕਰੀ, ਦੂਰੋਂ ਭੱਜ ਜੀ, ਦੂਰੋਂ ਹੀ। ਭਲਾ ਕਿਉਂ? ਬਾਸਨ ਕਾਰੋ ਪਰਸੀ ਹੈ ਤੋ ਕਸ਼ ਲਾਗੈ ਦਾਗ। ਫਿਰ ਵੀ ਦਾਗ ਲੱਗ ਜਾਣਾ, ਕਾਲੇ ਬਰਤਨ ਨੂੰ ਫੜਿਆ ਹੱਥ ਵੀ ਕਾਲਾ ਹੋ ਜਾਂਦਾ। ਅਸੀਂ ਤੇ ਰੋਜ਼ ਅਰਦਾਸ ਵਿੱਚ ਇੱਕ ਬੇਨਤੀ ਕਰਦੇ ਹਾਂ ਵੀ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ। ਤੇ ਮਿਲਦੇ ਆਪਾਂ ਕਿਹਨਾਂ ਨੂੰ ਆ? ਮਿਲਦੇ ਤੇ ਕਈ ਵਾਰ ਉਹਨਾਂ ਨੂੰ ਆ ਜਿਨ੍ਹਾਂ ਨੇ ਨਾਮ ਨੂੰ ਸਭ ਡਾ ਕੇ ਰੱਖ ਦੇਣਾ। ਸਾਕਤ ਟੁੱਟਿਆ ਹੋਇਆ, ਸਾਕਤ ਸੰਗ ਨਾ ਕੀਜੀਏ, ਜ जाते हुए बिना, बिना दा मतलब है तेरा नाश हो जाएगा। नाश बंदे दा कैसे होता, आत्मक तौर पर अंदरों बंदा उड़ जाता, नाश हो जाता। अच्छा तुसी किसी ओहो जे बंदे दे कोल बह लो जिन्हें कोई चंगी गल करनी नहीं, तुसी कैसे सुखी रह सकते हो, रह सकते सुखी? अच्छा मैं एक उदाहरण दिना क्योंकि संगत की गल चलन रही है। मान लो भैणा बैठिया ने, तुसी वीर बैठे हो, बजुर्ग बैठे हो, तुसी ना घरे खपे तपे सी किसी गलों, तुहाडी कोई गलबात हो गई, मतलब पत्नी की पति नाल हो गई, जां पति की पत्नी नाल हो गई, बच्चों नाल हो गई, रिश्तेदार भैन भरावान नाल ही हो गई, किसी नाल ही हो गई, माड़ी किस्मत नूं तुसी उस बंदे दे कोल बह गए जिन्हें जिंदगी का तजर्बा ते ताती ये कढ़िया भी इत्थे सब भैड़े ही ने। हुण जदों तुसी उहदे कोल बैठे उन्हें तुहानूं किद्दां दी विचार देने ने, वसण वाले के जाड़न वाले? उन्हें अच्छा जो तुसी सुनना चाहते उन्हें वो सारा कुछ सुना देना, क्योंकि वह अपना अज आ तजर्बिया तजर्बे वाले भी जिहड़े ने ना, हर तजर्बा चंगा नहीं हुंदा, एक बंदे की कई जरां कहानी कुछ होर हो सकती है। ये ठीक है आपां कहने भी दुनिया बड़ी माड़ी है, पर यह नहीं भी दुनिया में कोई चंगे बंदे नहीं है, चंगे भी है ने, सारा कुछ है। हुण किसी का तजर्बा ही कौड़ा है उस चीज़ बारे, उन्हें तुहानूं जिहदा तजर्बा मिठा है उन्हें मिठे बारे दस देना, जिहदा कौड़ा है उन्हें कौड़े बारे। हुण तुहानूं लोड़ सी उस वक्त सपोर्ट की, जिहड़ा सपोर्ट देण वाला सी उह सी भैड़ा बंदा, ते जदों तुसीं शामां तक घरे गए ते फिर नौबतां तलाक तक आ गईआं, तबाह हो गया ना बंदा, बह गया उहदे कोल ते कोई बंदा चंगा भला नेक इंसान सी, उहने आख्या कोई गल नहीं, इह सुख दुख शरीरां दे हिस्से ने, कई वार हो सकदा इह फलाने नूं कोई प्रॉब्लम होवे, उह होर किसी गल्लों खिझिआ होवे, शांति नाल टका नाल बैठो। हुण आह तुहानूं मोटीवेट उहने इदां दा कर दित्ता, हुण बंदे दा घर वस गया। ये डिपेंड कर संगत तुहाडा आला दुआला बहुत कुछ डिपेंड ये करती गल। बाबे ने आख्या, आख्या साकत दा ते फिर संग ही नहीं ना करना, साकत संग ना कीजिए जाते हुए बिना, बिना दा अर्थ है विनाश हो जाएगा, तेरा नुकसान होगा, अंदरों नाश हो जाएगा, खत्म हो जाएगा। अगला श्लोक है जी, कबीर जग मैं चेतो जान कै जग मैं रहो समाए। मन की शांति वास्ते बाबा कबीर साहब कहिंदे ने जिहड़ी ठौर है जिहड़ा टिकाणा है वह रब का नाम ही है। जिन्हां ने जगत विच जन्म लैके ते संसार विच ही व्यापक प्रभु की पछाण कर ली, जग मैं चेतो जान कै जग मैं रहो समाए, वह रब जगत विच समाया होया। जिन हर का नाम ना चेतो बाध है जन्मे आए, बाधे का अर्थ हुंदा जी व्यर्थ। जिन्हां ने ऐसे रब नूं चेते नहीं कीता उन्हां दा संसार विच आया होया व्यर्थ है। सो इन्नियां क बेनतियां प्रवान करनियां, सभनां दा धन्नवाद जी, भुल्लां चुक्कां दी खिमा। वाहिगुरु जी का खालसा, वाहिगुरु जी की फतेह।
1: बहुत बहुत धन्नवाद सत्कारयोग ज्ञानी गुरशरण सिंह जी, चीमा कलां जो आप जी दे नाल लड़ीवार भगत बाणी की कथा विचार दे तहत जो भगत कबीर साहब जी महाराज तिना दे उचारण किए हुए पवित्र श्लोकों की कथा विचार की सांझ आप जी दे नाल पा रहे सन। श्लोकों की व्याख्या करदिया होया वो किहड़ा साधु है जिहदी संगत विच बैठण की हदायत धन गुरु ग्रंथ साहब जी की पवित्र बाणी के सिद्धांत मुताबक जो सिद्धांत गुरु साहब ने बख्शिया वह बनती है, वो बाखूबी व्याख्या उन्होंने गुरबाणी के विचों दलीलां दे के गुरबाणी विचों एग्जाम्पल दे के आप जी दे नाल सांझी कीती है। गुरु अर्जन साहब तिन्हां दा उचारण किया होया अदुती शाहकार श्लोक सहस्कृति महला पंजवां, उहदे विचों सहस्कृति श्लोक की व्याख्या की सांझ उन्होंने नाल दी नाल पाई है। दरअसल बहुत जरूरी भी है, अखंड पाठ साहब का बदल अज के समय के सुखमनी साहब क्यों हो गया? अगे भी एक दिन बेनती ज्ञानी निशान सिंह होना भी की थी भी कदे आप नहीं सुनिया भी संगत विचो कदे किसी ने आके आख्या हो कि मैं ओंकार बाणी का पाठ करवाना है, जो मेरे परिवार वालों वासा जी की वार का पाठ होगा। बहुत सारिया बाणियां गुरु ग्रंथ साहब दर्ज ने, पर सुखमनी साहब ही क्यों? ਦਰਅਸਲ ਉਹਦਾ ਇੱਕ ਵੱਡਾ ਕਾਰਨ ਇਹ ਸੀ ਕਿ ਪੰਜਾਬ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਡੇਰਿਆਂ ਦੀ ਬਹੁਤ ਆਦਤ ਹੈ, ਔਰ ਬਹੁਤ ਸਾਰੇ ਡੇਰੇਦਾਰ ਜੋ ਆਪਣੇ ਨਾਮ ਨਾਲ ਸੰਤ, ਸਾਧੂ ਜਾਂ ਬ੍ਰਹਮ ਗਿਆਨੀ ਇਹ ਸ਼ਬਦ ਵਰਤਦੇ ਨੇ, ਔਰ ਸੰਗਤਾਂ ਵਿੱਚ ਸੁਖਮਨੀ ਸਾਹਿਬ ਦਾ ਜ਼ਿਆਦਾ ਪ੍ਰਚਲਿਤ ਹੋਣ ਦਾ ਵੱਡਾ ਕਾਰਨ ਇਹੀ ਸੀ ਵੀ ਆਮ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਸੰਤ, ਸਾਧੂ ਜਾਂ ਬ੍ਰਹਮ ਗਿਆਨੀ ਉਹਨਾਂ ਦੀ ਮਹਾਨਤਾ ਬਹੁਤ ਵੱਡੀ ਹੈ। ਪਰ ਉਹ ਸੰਤ ਸਾਧੂ ਹੈ ਕੌਣ? ਅਸਲ ਵਿੱਚ ਇਹ ਸ਼ਬਦ ਤਾਂ ਪ੍ਰਾਇਵਾਚੀ ਸ਼ਬਦ ਨੇ, ਸਮਾਨਾਰਥਕ ਸ਼ਬਦ ਨੇ, ਇੱਕੋ ਅਰਥ ਰੱਖਣ ਵਾਲੇ ਸ਼ਬਦ ਨੇ। ਉਹਦੇ ਵਿੱਚ ਸੰਤ ਹੈ, ਉਹਦੇ ਵਿੱਚ ਸਾਧੂ ਹੈ, ਉਹਦੇ ਵਿੱਚ ਗੁਰੂ ਸਾਹਿਬ ਦੇ ਉਹਨੂੰ ਬ੍ਰਹਮ ਗਿਆਨੀ ਵੀ ਆਖਿਆ, ਪੂਰਨ ਪੁਰਖ ਵੀ ਸ਼ਬਦ ਵਰਤੇ ਨੇ। ਪੰਚਮ ਪਾਤਸ਼ਾਹ ਸੁਖਮਣੀ ਬਾਣੀ ਦੇ ਅੰਦਰ ਜਦੋਂ ਪੂਰਨ ਪੁਰਖ ਦੀ ਗੱਲ ਕਰਦੇ ਨੇ, ਜਿਵੇਂ ਹੁਣੇ ਖੱਟ ਲੱਖਣ ਜਿਹੜੇ ਗੁਰੂ ਅਰਜਨ ਸਾਹਿਬ ਨੇ ਬਿਆਨੇ ਨੇ ਨਾ, ਇਹਨਾਂ ਖੱਟ ਲੱਖਣਾਂ ਨੂੰ ਸੁਖਮਣੀ ਸਾਹਿਬ ਦੇ ਵਿੱਚ ਜਦੋਂ ਪੂਰਨ ਪੁਰਖ ਦੀ ਗੱਲ ਕਰਦੇ ਆ, ਤੈਸਾ ਹਰਖ ਤੈਸਾ ਉਸ ਸੋਗ, ਖਿਆਲ ਕਰਿਓ ਕਿਹੜੇ ਗੁਣ ਹੁੰਦੇ ਵਿੱਚ, ਖੁਸ਼ੀ ਗਮੀ ਇੱਕੋ ਜੀ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਾਂ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸੋਈ ਜੁਗਤ, ਆਖਿਆ ਨਾਨਕ ਸੋ ਪੁਰਖ ਕਹੀਐ ਜੀਵਨ। ਉਹ ਅਸਲ ਵਿੱਚ ਜੀਵਨ ਮੁਕਤ ਹੈ, ਉਹ ਹੈ ਸੱਚਾ ਸਾਧੂ, ਉਹ ਹੈ ਬ੍ਰਹਮ ਗਿਆਨੀ। ਪਰ ਇਹ ਲੱਛਣ ਮਿਲਦੇ ਕਿਹਦੇ ਵਿੱਚੋਂ ਨੇ? ਬ੍ਰਹਮ ਗਿਆਨੀ ਕੀ ਗੱਤ ਕੌਣ ਬਖਾਨਾ ਹੈ? ਆਖਿਆ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ। ਅਤੇ ਇਹ ਵੀ ਆਖਿਆ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਤੋ ਧੰਨਵਾਦ ਹੈ ਮਾਣਯੋਗ ਗਿਆਨੀ ਜੀ ਦਾ, ਉਹਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਕੀਤੀ ਹੈ। ਤੋ ਆਓ ਜਿੱਥੇ ਗੁਰਬਾਣੀ ਕਥਾ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਨੇ, ਸਮਾਂ ਹੈ ਗੁਰਬਾਣੀ ਕੀਰਤਨ ਦਾ। ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ, ਤਿਨ੍ਹਾਂ ਦਾ ਕੀਰਤਨ ਜਥਾ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ಉಚತೆಯೂಚ ಸಗಲ ಸುಮ್ಮಗರಿ ತುಮರ ತುಮತೆ ಹೋಯೇಸು ತುಮರಿ ಗಾತ ಮೇತ ನಾನಕ ದಾಸ ತುಮರಿ ಗಾತ ಮೇತ ತುಮಹಿ ನಾನಕ ದಾಸ ಬೋಲೋ ಜೀ ಸತನಾಮ ಶ್ರೀ ವಾಹಿಗುರು ವಾಹಿಗುರು ಜೀ ಕೇ ಓಂಕಾರ ವಾಹಿಗುರು ಜೀ ಕಿ ಫತೇ ಶ್ರೀ ಭಗವತ್ ಜೀ ಸಹಾಯ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਿੰਗ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਾਰਨ ਆਉਂਦੇ ਆਵੇ ਤਾਂ ਇਹ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈਓ ਹੀ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇ ਅਨਰ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦ ਹੋਏ ਸਿੱਖਿਤ ਕੇ ਸਾਸਵਾਸ ਸਤਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰੱਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਾਨੀ ਮੈਂ ਮਤ ਉੱਚੀ ਮਾਤੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੇ ਉਣ ਨੇ ਆਸਰਿਆਂ ਦੇ ਆਸਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦਾ ਕੋਟਾਨ ਕੁਰ ਸ਼ੁਕਰ ਹੈ ਆਪ ਦੀ ਭਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਕੀਰਤਨ ਸ਼ਬਦ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰ ਜੀ ਬਰਕਤਾਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਸਰਬੱਤ ਦੇ ਕਾਰਜ ਅਰਦਾਸ ਕਰਨੇ ਆਪਣੇ ਸਮੂਹ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਥੱਕਣਾ ਬੱਚਿਆਂ ਨੂੰ ਚੜ੍ਹਦੀ ਕਲਾ ਬਣੀ ਬੱਚਿਆਂ ਨੂੰ ਆਪਣੇ ਮਿਸ਼ਨ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਆਪਣੇ ਚਰਨਾਂ ਦਾ ਓਟਾ ਆਸਰਾ ਬਖਸ਼ ਕੇ ਸ਼ੁਭ ਗੁਣ ਬਖਸ਼ਿਸ਼ ਕਰਨੇ ਅਤੇ ਆਉਣ ਵਾਲੇ ਸਮੇਂ ਦਾਤਾ ਜੀ ਬੱਚਿਆਂ ਨੂੰ ਮਿਹਰ ਭਰਿਆ ਹੱਥ ਰੱਖ ਕੇ ਖੁਸ਼ੀਆਂ ਭਰਿਆ ਜੀਵਨ ਬਖਸ਼ਿਸ਼ ਕਰਨਾ ਸਰਬੱਤ ਦੇ ਕਾਰਜ ਅਰਦਾਸ ਕਰਨੇ ਪੰਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਮੂਹ ਸੇਵਾਦਾਰਾਂ ਦੀ ਸੇਵਾ ਥਾਏ ਪਾਉਣੀ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ ਅਤੇ ਟੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਆਪ ਦੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜ਼ਬਾਨ ਦੀ ਸਮਾਪਤੀ ਹੈ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ
ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬਹੁ ਚਹਿ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਰਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਸੁਖ ਹੋਟਲ ਗੁਰੂ ਸੀ ਵੀ ਐਨੇ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ। ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ। ਆਪੇ ਕਰ ਕਰ ਵੇਖੇ ਤਾਣ, ਤੂੰ ਦਾਤਾ ਨਾਮ ਪਰਵਾਨ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ। ਆਪੇ ਕਰ ਕਰ ਵੇਖੇ ਤਾਣ, ਤੂੰ ਦਾਤਾ ਨਾਮ ਪਰਵਾਨ। ਐਸਾ ਨਾਮ ਨਿਰੰਜਣ ਦਿਓ, ਹੋ ਜਾ ਚੁਗ ਤੂੰ ਅਲਖ ਅਭਿਓ ਰਹਾਓ। ਮਾਇਆ ਮੋਹ ਧਰਕਟੀ ਨਾਰ, ਪੂੰਡੀ ਕਾਮਣ ਕਾਮਣ ਯਾਰ। ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੇ ਚਾਨਣ ਅੰਧਿਆਰ। ਚੱਕ ਛੋਟੀ ਸਹਿਸਾ ਨੀ ਕੋਏ, ਬਾਪ ਦਿਸੇ ਵੇ ਜਾਤ ਨਾ ਹੋਏ। ਇੱਕ ਕੋ ਨਾ ਹੀ ਪੋ ਕੋਏ, ਕਰਤਾ ਕਰੇ ਕਰਾਵੇ ਸੋਏ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸਾਚੇ ਧਾਰਿਆ। ਅਵਰ ਨ ਸੂਜੇ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸਾਚੇ ਧਾਰਿਆ। ਅਵਰ ਨ ਸੂਜੇ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਸਾਰੇ ਅੰਦਰ ਆ ਜਾਓ, ਦਰਬਾਰ 'ਚ ਆਓ, ਬੈਠੋ। ਘੜੀ ਦਰਬਾਰ 'ਚ ਆਣ ਕੇ ਗੁਰੂ ਕਿਰਪਾ ਕਰੇ ਤੁਹਾਨੂੰ ਸਤਿਗੁਰ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਬੱਚਿਓ ਸਤਸੰਗ ਜੀ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਕੀਰਤਨ ਆਪ ਜੀ ਨੇ ਸਰਵਣ ਕੀਤਾ, ਅਰਦਾਸ ਹੋਈ ਹੈ। ਗੁਰੂ ਚਰਨਾਂ ਵਿੱਚ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਨੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਆਪਾਂ ਮਨ ਦੇ ਨਾਲ ਇੱਕ ਵਿਚਾਰ ਕਰੀਏ ਕਿ ਅੱਜ ਆਪਾਂ ਇੱਥੇ ਸੰਗਤ 'ਚ ਬੈਠੇ ਹਾਂ, ਅਤੇ ਆਪਾਂ ਨੇ ਬਹਿਣ ਦਾ ਮਨੋਰਥ ਕੀ ਹੈ? ਆਪਾਂ ਕਲਾਸ 'ਚ ਬੈਠਦੇ ਹਾਂ ਜਾਂ ਕੋਲੇਜ ਜਾਂ ਯੂਨੀਵਰਸਿਟੀ ਜਾਂਦੇ, ਉੱਥੇ ਕੋਈ ਮਨੋਰਥ ਹੁੰਦਾ ਸਾਡਾ ਕਿ ਆਪਾਂ ਕੁਝ ਸਿੱਖਣਾ, ਆਪਾਂ ਕੁਝ ਸਮਝਣਾ, ਇੱਥੇ ਆਪਾਂ ਜੀਵਨ ਬਣਾਉਣਾ, ਇੱਥੇ ਸਾਨੂੰ ਜੀਵਨ ਦੀ ਜਾਚ ਮਿਲਣੀ ਆ। ਉਹਦੇ ਵਾਸਤੇ ਗੁਰਮੁਖ ਸਭ ਤੋਂ ਪਹਿਲਾਂ ਹਰ ਇੱਕ ਚੀਜ਼ ਨੂੰ ਦੇਖੋ, ਘਾਲਣਾ ਘਾਲਣੀ ਪੈਂਦੀ ਆ। ਤੁਸੀਂ ਕੋਈ ਵੀ ਕਰਮ ਕੀਤਾ, ਕੋਈ ਕੰਮ ਕਰਦੇ, ਜੇ ਉਹਦੇ ਲਈ ਘਾਲਣਾ ਘਾਲਣੀ ਪੈਂਦੀ ਆ, ਉਹਨਾਂ ਚਿਰ ਉਹ ਗੱਲ ਨਹੀਂ ਬਣਦੀ। ਤੁਸੀਂ ਪੜ੍ਹੇ ਜੇ, ਜਿਹੜੀਆਂ ਬੁੱਕਾਂ ਤੁਸੀਂ ਪੜ੍ਹ ਲਈਆਂ ਉਹ ਤੁਹਾਡੇ ਜਿਹਨ 'ਚ ਵੱਸ ਗਈਆਂ, ਔਰ ਉਹ ਸਾਰੀ ਉਮਰ ਤੁਹਾਡੇ ਕੰਮ ਆਉਣੀਆਂ। ਉਹ ਆਪਾਂ ਖੋਲ੍ਹ ਕੇ ਥੋੜ੍ਹਾ ਵੇਖਣੀ ਆ, ਲੇਕਿਨ ਜਿਹੜਾ ਢੰਗ ਅਤੇ ਜਿਹੜਾ ਸੀਜਾ ਸਾਨੂੰ ਸਿਖਾਤਾ, ਉਹ ਅਸੀਂ ਸਿੱਖ ਜਾਣਾ। ਸਭ ਤੋਂ ਪਹਿਲਾਂ ਤਾਂ ਸਾਡਾ ਮਾਸਟਰ ਆ, ਸਾਡਾ ਗੁਰੂ ਆ, ਸਾਡੀ ਮਾਂ, ਸਾਡਾ ਬਾਪ। ਸਭ ਤੋਂ ਪਹਿਲਾਂ ਤਾਂ ਆਪਣੇ ਮਨ ਵਿੱਚ ਇਹ ਧਾਰਨਾ ਕਰੀਏ ਕਿ ਜੋ ਮਾਂ ਬਾਪ ਸਾਡੇ ਲਈ ਹਨ, ਹੋਰ ਕੋਈ ਨਹੀਂ ਹੈਗਾ। ਉਹਨਾਂ ਦੀ ਸੇਵਾ ਹੀ ਗੁਰਮੁਖ ਪਿਆਰੋ, ਗੁਰੂ ਦੀ ਸੇਵਾ। ਦੇਖੋ, ਮਾਂ ਬਾਪ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ, ਹਾਲਾਂਕਿ ਮਾਂ ਬਾਪ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ, ਉਹਨਾਂ ਆਪਣੀਆਂ ਲੋੜਾਂ ਪੂਰੀਆਂ ਕਰਕੇ ਸਾਨੂੰ ਇਸ ਤੱਕ ਪਹੁੰਚਾਇਆ ਨਾ।
ਉਹਦੀ ਲੋੜ ਕੀ ਹੁੰਦੀ? ਉਹਦੀ ਲੋੜ ਇੱਕੋ ਹੁੰਦੀ ਹੈ ਕਿ ਮੇਰਾ ਪੁੱਤ ਧੀ ਆਣ ਕੇ ਮੇਰੇ ਨਾਲ ਬੈਠੇ, ਮੇਰੇ ਨਾਲ ਗੱਲਾਂ ਕਰੇ, ਮੇਰੇ ਨਾਲ ਵਿਚਾਰ ਕਰੇ, ਮੇਰੇ ਕੋ ਮੇਰੇ ਨਾਲ ਆ ਕੇ ਸਾਂਝ ਕਰੇ। ਕਿਵੇਂ ਕਰਨਾ ਬੱਚੇ? ਅਸੀਂ ਬਾਪ ਨੂੰ ਕਹੋ ਜੋ ਕਹੀਏ ਤੂੰ ਆ ਜਾ, ਉਹ ਕਹਿੰਦਾ ਨਹੀਂ ਮੈਨੂੰ ਤੁਹਾਡੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਗੀ, ਮੈਨੂੰ ਤਾਂ ਜ਼ਰੂਰਤ ਹੈ ਵੀ ਤੁਸੀਂ ਮੇਰੇ ਕੋਲ ਆਣ ਕੇ ਬੈਠੋ ਅਤੇ ਮੇਰੇ ਨਾਲ ਥੋੜ੍ਹਾ ਜਿਹਾ ਦੁੱਖ ਸੁੱਖ ਬੋਲੋ। ਕਿਵੇਂ ਕਰਨਾ? ਉਹਦੇ ਨਾਲ ਹੀ ਬੰਦਾ ਖੁਸ਼ ਹੋ ਜਾਂਦਾ। ਆਪਾਂ ਜੀਵਨ ਕਿਵੇਂ ਬਣਾਉਣਾ, ਜੀਵਨ ਨੂੰ ਕਿਵੇਂ ਤੋਰਨਾ, ਉਹ ਅਸੀਂ ਜਾਚ ਗੁਰੂ ਪਾਸੋਂ ਸਿੱਖਣੀ ਹੈ। ਅਤੇ ਗੁਰੂ ਨੇ ਸਾਡੇ ਲਈ ਬਹੁਤ ਸੋਹਣੀ ਬਖਸ਼ਿਸ਼ ਕਰਕੇ ਸਾਨੂੰ ਬੜਾ ਵੱਡਾ ਉਪਦੇਸ਼ ਬਾਣੀ ਰਾਹੀਂ ਬਖਸ਼ਿਸ਼ ਕੀਤਾ। ਅਤੇ ਬਾਣੀ ਇੱਕ ਥਿਊਰੀ ਹੈ, ਬਾਣੀ ਇੱਕ ਥਿਊਰੀ ਆ, ਜੀਵਨ ਜਿਹੜਾ ਪ੍ਰੈਕਟੀਕਲ ਬਣਾਉਣਾ ਅਸੀਂ ਹਰ ਇੱਕ ਚੀਜ਼। ਦੇਖੋ ਬੁੱਕਾਂ ਪੜ੍ਹਦੇ ਹਾਂ, ਥਿਊਰੀ ਪੜ੍ਹਦੇ ਹਾਂ, ਅਤੇ ਉਹਨੂੰ ਪ੍ਰੈਕਟੀਕਲ ਜੀਵਨ ਵਿੱਚ ਲਿਆਉਂਦੇ ਹਾਂ ਅਸੀਂ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਰੋਜ਼ ਤੁਸੀਂ ਨਿਤਨੇਮ ਕਰਦੇ ਬਾਣੀ ਪੜ੍ਹਦੇ, ਤਾਂ ਸਾਨੂੰ ਇਸ ਗੱਲ ਦੀ ਸਮਝ ਪਹਿਲੇ ਕਿ ਗੁਰੂ ਪਾਤਸ਼ਾਹ ਆਪਣੀ ਜਿਹੜੀ ਬਾਣੀ ਹੈ ਜਪਜੀ ਸਾਹਿਬ ਦਾ ਪਾਠ ਅਸੀਂ ਰੋਜ਼ ਕਰਦੇ ਨਾ, ਸਾਰੇ ਕਰਦੇ ਨਾ, ਔਰ ਕਰਿਆ ਕਰੋ, ਸਾਰੇ ਕਰਿਆ ਕਰੋ। ਉਹਦੇ ਵਿੱਚ ਸਤਿਗੁਰ ਨੇ ਇੱਕ ਗੱਲ ਸਾਡੇ ਨਾਲ ਸਾਂਝੀ ਕੀਤੀ ਪਹਿਲੀ, ਕਿ ਸੋਚੇ ਸੋਚਣਾ ਹੋਵੇ, ਜੇ ਸੋਚੀ ਅਸੀਂ ਪੜ੍ਹੀ ਗਏ ਪੜ੍ਹੀ ਗਏ ਪੜ੍ਹੀ ਗਏ, ਪਰ ਇਸ ਚੀਜ਼ ਨੂੰ ਸਮਝੀਏ ਨਾ ਵੀ ਬਾਦਸ਼ਾਹ ਕਹਿਣ ਦਾ ਕੀ ਹੈ। ਹੁਣ ਸੋਚੇ ਇਜ਼ ਨੋਟ ਥਿੰਕਿੰਗ, ਸੋਚ ਹੁੰਦੀ ਪਵਿੱਤਰਤਾ। ਪਾਤਸ਼ਾਹ ਨੇ ਪਹਿਲੀ ਪੰਕਤੀ ਵਿੱਚ ਸਾਡੇ ਨਾਲ ਇਹ ਗੱਲ ਕੀਤੀ, ਭਾਈ ਜਿੱਥੇ ਮਰਜ਼ੀ ਇਸ਼ਨਾਨ ਕਰ, ਭਾਵੇਂ ਸਰੋਵਰਾਂ 'ਚ ਕਰ, ਭਾਵੇਂ ਧਾਰਮਿਕ ਸਥਾਨਾਂ 'ਤੇ ਕਰ, ਭਾਵੇਂ ਜਿੱਥੇ ਮਰਜ਼ੀ ਕਰ, ਪਰ ਜੇ ਤੇਰੇ ਅੰਦਰੋਂ ਮਨ ਦੀ ਮੈਲ ਦੂਰ ਨਹੀਂ ਹੋਈ ਨਾ, ਤੇਰੇ ਵਿਕਾਰ ਦੂਰ ਨਹੀਂ ਹੋਏ, ਤਾਂ ਉਸ ਇਸ਼ਨਾਨ ਦਾ ਕੋਈ ਫਾਇਦਾ ਨਹੀਂ। ਪਾਤਸ਼ਾਹ ਨੇ ਗੁਰਬਾਣੀ 'ਚ ਕਿਹਾ, ਜਲ ਕੇ ਮੱਝਣ ਜੇ ਗੱਤ ਹੋਵੇ ਤਾਂ ਨਿਤ ਮੈਂਡਕ ਨਹਾਵੇ। ਵੀ ਜੇ ਜਲ ਦੇ ਨਹਾਤੇ ਹਾਂ ਕਿਸੇ ਨੂੰ ਮੁਕਤੀ ਹੋ ਜਾਂਦੀ ਹੈ ਜਾਂ ਉਹਦਾ ਪਾਰ ਉਤਾਰਾ ਹੋ ਜਾਂਦਾ, ਤੇ ਪਾਤਸ਼ਾਹ ਕਿਤੇ ਵੀ ਡੁੱਡੂ ਤਰੀਦੇ ਪਾਣੀ 'ਚ। ਜਲ ਕੇ ਮੱਝਣ ਜੇ ਗੱਤ ਹੋਵੇ ਜੈਸੇ ਮੈਡਕ ਤੈਸੇ ਹੋਏ ਨਰ, ਫਿਰ ਉਸੇ ਤਰ੍ਹਾਂ ਸਾਡਾ ਜੀਵਨ। ਮਨੋ ਕਠੋਰ ਮਰੇ ਬਨਾਰਸ, ਬਨਾਰਸ ਦੀ ਇੱਕ ਕਹਾਵਤ ਆ ਕਿ ਜਿਹੜਾ ਬਨਾਰਸ ਦੇ ਵਿੱਚ ਮਰਦਾ ਨਾ ਉਹ ਗੁਰਮੁਖ ਪਿਆਰੋ ਸਿੱਧਾ ਹੀ ਮੁਕਤ ਹੋ ਜਾਂਦਾ। ਤੇ ਤੁਹਾਨੂੰ ਇਹ ਵੀ ਪਤਾ ਕਿ ਭਗਤ ਜੀ ਜਿਹੜੇ ਨਾ ਹੜੰਬੇ ਤੋਂ ਆਣ ਕੇ ਉੱਥੇ ਹੜੰਬੇ ਜਾ ਕੇ ਵਸੇ ਸੀ, ਉੱਥੇ ਕਹਿੰਦੇ ਜੇ ਕੋਈ ਇੱਥੇ ਵੱਸਦਾ ਤੇ ਉਹ ਨਰਕਾਂ ਨੂੰ ਜਾਂਦਾ, ਨਹੀਂ ਪਾਤਸ਼ਾਹ ਨੇ ਗੁਰਭਗਤ ਜੀ ਕਹਿੰਦੇ ਮਰੇ ਬਨਾਰਸ ਮਨੋ ਕਠੋਰ ਮਰੇ ਬਨਾਰਸ ਨਰਕ ਨਾਮ ਬਾਦਸ਼ਾਹ ਜਾਈ। ਮਨ ਵਿੱਚ ਕਠੋਰਤਾ, ਮਨ ਵਿੱਚ ਮੈਲ, ਇੱਥੇ ਵੀ ਜਿੱਥੋਂ ਫਰਜ਼ ਕੀਤਾ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਅਤੇ ਜੇ ਫਰਜ਼ ਕੀਤਾ ਅਸੀਂ ਬੂਟੀ ਚੁੱਕ ਕੇ ਲੈ ਗਏ ਕਿਸੇ ਦੇ, ਕਿਸੇ ਦੇ ਕੱਪੜੇ ਚੁੱਕ ਕੇ ਲੈ ਗਏ ਜਾਂ ਕੋਈ ਚੋਰੀ ਕਰ ਲਈ, ਉਹ ਮਨ ਤਾਂ ਕਠੋਰਤਾ ਨਾ, ਫਿਰ ਮੱਥੇ ਟੇਕੇ ਤਾਂ ਕਿਸੇ ਕੰਮ ਨਹੀਂ ਨਾ। ਮਨੋ ਕਠੋਰ ਮਰੇ ਬਨਾਰਸ, ਭਾਵੇਂ ਬਣ ਜਾਵੇ ਮਨੋ ਕਠੋਰ ਬਨਾਰਸ ਵਿੱਚ ਮਰ ਜਾਏ ਨਰਕ ਨਾ ਬਾਦਸ਼ਾਹ ਜਾਈ, ਇਹ ਚੀਜ਼ਾਂ ਖਤਮ ਨਹੀਂ ਹੋਣੀਆਂ। ਹਰ ਕਾ ਸੰਤ ਮਰੇ ਹੜੰਬੇ ਸਗਲੀ ਸਹਿਣ ਦਰਾਏ, ਪਰਮਾਤਮਾ ਦੇ ਨਾਲ ਜੁੜਿਆ ਹੋਇਆ ਬੰਦਾ ਕਿਤੇ ਵੀ ਗੁਰਮ ਪਿਆਰੋ ਹੋਵੇ ਬਖਸ਼ਿਸ਼ ਹੋ ਜਾਂਦੀ, ਰਹਿਮਤ ਹੋ ਜਾਏ। ਤੋ ਸਤਿਗੁਰ ਨੇ ਪਹਿਲੀ ਪੰਕਤੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਤਾਂ ਕਰਨ ਲੱਗਾ ਕਿ ਆਪਾਂ ਪੜ੍ਹਦੇ ਹਾਂ, ਪਰ ਸਾਡੇ ਵਿੱਚ ਇਹ ਮਨ ਹੋ ਜਾਵੇ ਚਲੋ ਤੀਰਥ ਸਥਾਨ ਅਸੀਂ ਕਰਨੇ ਆ, ਇਹ ਨਹੀਂ ਕਿ ਆਪ ਇਸ਼ਨਾਨ ਨਹੀਂ ਕਰਨਾ, ਕਰਨਾ, ਪਰ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ, ਅਤੇ ਜੇ ਮਨ 'ਚ ਹੀ ਵਿਕਾਰ ਆ, ਮਨ 'ਚ ਕਿਤੇ ਸਤਿਕਾਰ ਨਹੀਂ ਕਿਸੇ ਲਈ, ਮਨ 'ਚ ਕਿਸੇ ਲਈ ਪ੍ਰੇਮ ਨਹੀਂ ਆ, ਮਨ 'ਚ ਮਾਂ ਬਾਪ ਦਾ ਸਤਿਕਾਰ ਨਹੀਂ, ਭੈਣ ਭਰਾਵਾਂ ਦਾ ਸਤਿਕਾਰ ਨਹੀਂ, ਇੱਕ ਦੂਜੇ ਨਾਲ ਘਿਰਣਾ, ਤਾਂ ਕੀ ਕਰਨਾ? ਸੋਚਿਆ ਸੋਚਣਾ ਹੋਵੇ ਜੇ ਸੋਚੇ ਲਿਖਵਾਰ ਚੁੱਪੈ ਚੌਪਨਾ, ਦੂਜੀ ਪੰਕਤੀ ਹੈ ਬੋਲੋ ਚੁੱਪੈ ਚੌਪਨਾ ਜੇ ਲਾ ਰਹਾ। ਹੁਣ ਤੁਸੀਂ ਸਾਰੇ ਚੁੱਪ ਜੇ ਮੈਂ ਬੋਲਦਾ ਬੋਲਦਾ ਨਾ, ਅਤੇ ਚੁੱਪ ਕਿਹਨੂੰ ਕਰਾਉਣਾ? ਮਨ ਨੂੰ। ਮਨ ਤਾਂ ਹਰ ਵਕਤ ਮੰਗਦਾ, ਕਈ ਕਹਿੰਦੇ ਨੇ ਮੌਨ ਜੀ ਇਹਨੇ ਮੌਨ ਵਰਤਦੇ, ਮੌਨ ਰੱਖਿਆ ਜੀ ਸਾਡੇ ਇਹ ਮਹਾਂਪੁਰਸ਼ ਬੋਲਦੇ ਨੇ, ਖਿਮਾ ਕਰਨ ਲਿਖ ਕੇ ਕਹਿੰਦੇ ਮੈਨੂੰ ਆਹ ਚਾਹੀਦਾ ਮੈਨੂੰ ਆਹ ਚਾਹੀਦਾ, ਬੋਲਦੇ ਰਹੇ ਹੁੰਦੇ ਨਹੀਂ। ਮਨ ਨੂੰ ਟਿਕਾਉਣਾ, ਮਨ ਜੀਤੇ ਜੱਗ। ਜੇ ਮਨ ਤੁਹਾਡਾ ਇੱਥੇ ਟਿਕ ਗਿਆ ਨਾ ਇਸ ਵਕਤ, ਗੱਲਾਂ ਜਿੰਨੀਆਂ ਤੁਸੀਂ ਸੁਣੀਆਂ ਇਹਨਾਂ ਨੂੰ ਜੇ ਕਮਾ ਲਿਆ, ਅਤੇ ਪੜ੍ਹਨ ਨੂੰ ਤਾਂ ਅਸੀਂ ਸਾਰੀ ਜ਼ਿੰਦਗੀ ਪੜ੍ਹਦੇ ਹਾਂ, ਅਤੇ ਜੇ ਕਮਾਇਆ ਵੀ ਹੁਣ ਸਾਡੀ ਆਸਥਾ ਵੀ ਅਸੀਂ ਨਾ ਕਿੱਥੇ ਕਿੱਥੇ ਆ ਫਲਾਣੇ, ਕਈ ਕਹਿੰਦੇ ਨਾ ਅਸੀਂ ਭਾਈ ਸਾਰੇ ਗੁਰਦੁਆਰਿਆਂ ਦੇ ਇਸ਼ਨਾਨ ਕਰ ਆਏ ਹਾਂ, ਪਰ ਕਿਵੇਂ ਕਰਨਾ? ਇਸ਼ਨਾਨ ਤਾਂ ਕਰ ਆਏ ਪਰ ਮਨ ਤਾਂ ਬਦਲਿਆ ਹੀ ਨਹੀਂ, ਮਨ ਤਾਂ ਉੱਥੇ ਹੀ ਰਿਹਾ। ਸੋਚਿਆ ਸੋਚਣਾ ਵੀ ਜੇ ਸੋਚੀ ਲਿਖਵਾਰ ਭੁੱਖਿਆਂ ਭੁੱਖ ਨਾ ਉਤਰੀ, ਭੁੱਖ ਕਿਹੜੀ ਹੈ? ਵਰਤ ਵਰਤ ਵਰਤ ਰੱਖਣ ਨਾਲ ਤਾਂ ਗੱਲ, ਢਿੱਡ ਤਾਂ ਮੰਗਦਾ ਗੁਰਮੁਖ ਪਿਆਰ, ਪਰ ਇਹਦੇ ਹਰ ਵਕਤ ਮੰਗਦਾ। ਪਰ ਮਹਾਰਾਜ ਕਹਿੰਦੇ ਨੇ ਗੁਰਮੁਖ ਪਿਆਰਾ ਤੇਰੇ ਮਨ ਦੀ ਭੁੱਖ ਖਤਮ ਹੋਣੀ ਚਾਹੀਦੀ, ਤੇਰਾ ਮਨ ਸੰਤੁਸ਼ਟ ਹੋਣਾ ਚਾਹੀਦਾ ਕਿ ਜਿੰਨਾ ਮਾਲਕ ਨੇ ਤੈਨੂੰ ਦਿੱਤਾ ਨਾ ਤੂੰ ਉਹਦੇ 'ਚ ਖੁਸ਼ ਰਹੋ, ਉਹਦੇ 'ਚ ਰਹਿਮਤ ਰਹੋ ਤੇਰੀ।
ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਸਿਆਣਪ ਨਾਲ ਅਸੀਂ ਰੱਬ ਨੂੰ ਖੁਸ਼ ਕਰਨਾ ਨਾਲ ਚੱਲਣੀਆਂ ਨਹੀਂ। ਅਤੇ ਕਿਵੇਂ ਸਚਿਆਰਾ ਹੋਈਏ ਕਿ ਕੂੜੇ ਟੁੱਟੇ, ਕਿਵੇਂ ਸਚਿਆਰੇ ਹੋਈਏ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਉਹਦੇ ਹੁਕਮ 'ਚ, ਉਹਦੇ ਪਾਣੇ 'ਚ, ਉਹਦੇ ਜਿੱਥੇ ਤੈਨੂੰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਨਾ, ਉੱਥੇ ਆਪਣੇ ਜੀਵਨ ਨੂੰ ਐਂ ਬਣਾ ਕਿ ਲੋਕ ਤੇਰੇ ਜੀਵਨ ਨੂੰ ਵੇਖ ਕੇ ਕੋਈ ਨਵੀਂ ਚੀਜ਼ ਜਿਹੜੀ ਤੂੰ ਗ੍ਰਹਿ ਕਰ ਸਕਣ, ਤੂੰ ਕਿਸੇ ਨੂੰ ਚੰਗਾ ਲੱਗ ਸਕੇ, ਕਿਉਂਕਿ ਚੰਗਾ ਲੱਗਣ ਦੇ ਕਿਉਂਕਿ ਚੰਗੇ ਗੁਣ ਪੈਦਾ ਹੋਣੇ ਚਾਹੀਦੇ। ਦੇਖੋ ਬੱਚੇ ਤੁਸੀਂ ਬੈਠੇ ਜੇ, ਬੜੀ ਕਿਰਪਾ ਤੁਹਾਡੇ 'ਤੇ, ਬੜੀ ਰਹਿਮਤ ਹੈ। ਜੇ ਕਿਤੇ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਪੜ੍ਹਨਾ ਸ਼ੁਰੂ ਕਰੋ ਨਾ, ਆਪਣੇ ਆਪ ਨੂੰ ਵੇਖਣ ਦਾ ਕਿ ਮੈਂ ਕਿਹੜੀ ਕਮੀ ਆ, ਮੇਰੇ 'ਚ ਮੇਰੀ ਕਿਹੜੀ ਘਾੜ ਆ, ਕਿਹਦੇ ਨਾਲ ਮੈਂ ਵਧੀਆ ਰਹਿ ਸਕਦਾ। ਹੁਣ ਪਾਤਸ਼ਾਹ ਦਾ ਅੱਜ ਦਾ ਸ਼ਬਦ ਆ, ਸ਼ਬਦ ਰੂਪ ਵਿੱਚ ਉਹੀ ਹੈ, ਨਾਮ ਸਿਮਰਨ ਬੰਦਗੀ ਅਤੇ ਭਗਤੀ। ਜਿਹਦੇ ਪਾਸ ਨਾਮ ਹੈ, ਸਿਮਰਨ ਹੈ, ਬੰਦਗੀ ਹੈ, ਭਗਤੀ, ਆਪੇ ਸ਼ਬਦ ਆਪੇ ਨਿਸ਼ਾਨ। ਜਿਹਨੂੰ ਨਾਮ ਸਿਮਰਨ ਬੰਦਗੀ ਅਤੇ ਭਗਤੀ ਮਿਲ ਗਈ, ਅਤੇ ਇਹੋ ਗੁਰਮੁਖ ਸ਼ਬਦ ਰੂਪ ਵਿੱਚ ਸਾਡੇ ਕੋਲ ਹੈ, ਅਤੇ ਇਹੋ ਨਾਮ ਅਤੇ ਸਿਮਰਨ ਸਾਡੇ ਵਾਸਤੇ ਇੱਕ ਰਾਹਦਾਰੀ ਬਣਦਾ। ਅਸੀਂ ਜਦੋਂ ਸਿਮਰਨ ਕਰਾਂਗੇ, ਬੰਦਗੀ ਕਰਾਂਗੇ, ਭਗਤੀ ਕਰਾਂਗੇ, ਸ਼ੁਭ ਗੁਣ ਪੈਦਾ ਕਰਨਗੇ, ਉਹ ਗੁਰੂ ਦੀ ਬਾਣੀ ਰਾਹੀਂ, ਸ਼ਬਦ ਰਾਹੀਂ ਸਾਨੂੰ ਬਖਸ਼ਿਸ਼ ਪੈਂਦੇ। ਆਪ ਹੀ ਦੱਸ ਰਿਹਾ ਨਾ, ਕਿਉਂਕਿ ਸ਼ਬਦ ਗੁਰੂ ਪਾਤਸ਼ਾਹ ਕਹਿੰਦੇ, ਸ਼ਬਦ ਗੁਰੂ ਸੁਰਤ ਧੁਨ ਬਾਣੀ ਗੁਰੂ, ਗੁਰੂ ਹੈ ਬਾਣੀ, ਸ਼ਬਦ ਰੂਪ ਵਿੱਚ ਵੀ ਉਹੀ ਹੈ। ਅਤੇ ਸ਼ਬਦ ਦੇ ਨਾਲ ਜੁੜ ਕੇ ਨਾਮ ਸਿਮ ਬੰਦਗੀ, ਅਤੇ ਉਹੀ ਸਾਡੇ ਲਈ ਰਾਹਦਾਰੀ ਬਣਦਾ, ਨਿਸ਼ਾਨ ਹੀ ਉਹੀ, ਉਹ ਸੁਣਨ ਵਾਲਾ ਵੀ ਉਹੋ ਹੈ, ਆਪੇ ਸੁਰਤਾ, ਅਤੇ ਜਾਣਨ ਵਾਲਾ ਵੀ ਸਾਰਾ ਕੁਝ ਉਹੀ ਹੈ। ਇਸ ਕਰਕੇ ਸਭ ਕੁਝ ਉਹੀ ਪਰਮੇਸ਼ਰ ਹੈ, ਉਹਦੇ ਵਾਸਤੇ ਇੱਕੋ ਹੈ ਕਿ ਅਸੀਂ ਉਹਦਾ ਕੋਸ਼ਿਸ਼ ਕਰੀਏ ਕਿ ਸਾਡਾ ਜਿਹੜਾ ਆਪਣਾ ਧਰਮ ਆ ਉਹਦੇ ਵਿੱਚ ਆਪਾਂ ਸਿਮਰਨ ਕਰੀਏ। ਸਭ ਤੋਂ ਪਹਿਲਾਂ ਤੁਹਾਨੂੰ ਬੱਚਿਆਂ ਨੂੰ ਮੇਰੀ ਸਾਰਿਆਂ ਨੂੰ ਬੇਨਤੀ ਹੈ, ਕੋਸ਼ਿਸ਼ ਕਰਿਆ ਕਰੋ 5-7 ਮਿੰਟ ਸਵੇਰੇ ਨਾ ਵਾਹਿਗੁਰੂ ਦਾ ਜਾਪ ਕਰਿਆ ਕਰੋ। ਜਿਵੇਂ ਹੁਣ ਅਸੀਂ ਥੋੜ੍ਹੀ ਜਿਹੀ ਬਖਸ਼ਿਸ਼ ਕਰਿਓ ਸਾਰੇ, ਇੱਕ ਵਾਰ ਕਿਰਪਾ ਕਰੋ, ਸਤਨਾਮ ਵਾਹਿਗੁਰੂ ਸਤਨਾਮ, ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੇਖੋ ਬੇਟੇ, ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ, ਪਰ ਜਿੰਨਾ ਚਿਰ ਤੁਸੀਂ ਆਪਣੇ ਤੌਰ 'ਤੇ ਆਪਣੇ ਜੀਵਨ ਨੂੰ ਪ੍ਰੈਕਟੀਕਲ ਰੂਪ ਵਿੱਚ ਨਹੀਂ ਬਣਾਇਆ ਨਾ, ਉਹਨਾਂ ਚਿਰ ਗੱਲ ਨਹੀਂ ਬਣਨੀ। ਤੁਸੀਂ ਖੁਦ ਆਪਣੇ ਆਪ ਨੂੰ ਸਮਝਣ ਦਾ ਯਤਨ ਕਰੋ ਕਿ ਆਪਾਂ ਆਪਣੇ ਇਸ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਉਣਾ। ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਦਾ ਸਿੱਖ ਗੁਰੂ ਗੋਬਿੰਦ ਦੇ ਪੁੱਤਰ ਜਾ ਰਿਹਾ। ਇਹ ਨਾ ਹੋਵੇ ਕਿ ਗੁਰੂ ਨੂੰ ਖਿਮਾ ਕਰਨਾ, ਜੇ ਸਾਨੂੰ ਧੱਬਾ ਲੱਗਦਾ ਸਿੱਧਾ ਗੁਰੂ ਨੂੰ ਲੱਗਦਾ। ਅੱਜ ਦੇਖੋ ਜਦੋਂ ਫੋਟੋਆਂ ਆਉਂਦੀਆਂ ਨੇ ਸਾਡੇ ਬੱਚਿਆਂ ਦੀਆਂ, ਜਾਂ ਅਸੀਂ ਸੁਣਦੇ ਹਾਂ ਕਿ ਸਾਡੇ ਬੱਚਿਆਂ ਨੇ ਆਹ ਕਰਮ ਕਰ ਦਿੱਤਾ, ਕੀ ਉਹ ਸਾਡੇ ਸਿੱਖ ਧਰਮ 'ਤੇ, ਸਾਡੇ ਪੰਥ ਦੇ ਉੱਤੇ ਧੱਕਾ, ਸਾਡੇ ਧੱਬਾ ਨਹੀਂ? ਅਸੀਂ ਜਿੰਨੇ ਬੱਚੇ ਤੁਸੀਂ ਬੈਠੇ ਜੇ, ਆਪਣਾ ਗੋਲ ਇਹੋ ਜਿਹਾ ਜੀਵਨ ਬਣਾਓ ਕਿ ਤੁਹਾਡੇ ਜੀਵਨ ਤੋਂ ਲੋਕਾਂ ਨੂੰ ਸੁਗੰਧ ਆਵੇ ਚੰਗੀ, ਖੁਸ਼ਬੂ ਆਵੇ ਚੰਗੀ, ਤੁਸੀਂ ਸੋਹਣੇ ਲੱਗੋ। ਔਰ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਪੂਰੀ ਪਰਸਨੈਲਿਟੀ 'ਚ ਬਾਹਰ ਨਿਕਲਿਆ ਕਰੀਏ, ਪੂਰੀ ਪਰਸਨੈਲਿਟੀ 'ਚ। ਪਤਾ ਲੱਗੇ ਵੀ ਗੁਰੂ ਦਾ ਸਿੱਖ ਤੁਰਿਆ ਜਾਂਦਾ, ਭਾਵੇਂ ਕਿਸੇ ਰੂਪ 'ਚ, ਜੇ ਰੂਪ ਦੀ ਕੋਈ ਪ੍ਰੋਬਲਮ, ਰੂਪ ਆਪਣੇ ਆਪ ਹੀ ਬਣ ਜਾਣੇ ਆ। ਆਹ ਸਿਮਰਨ ਕਰਨਾ ਸ਼ੁਰੂ ਕਰ ਦਿਓ, ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਤੁਹਾਡੇ 'ਤੇ ਆਪੇ ਕਿਰਪਾ ਹੋ ਜਾਣੀ। ਕੋਸ਼ਿਸ਼ ਕਰੋ ਕਿ ਆਪਾਂ ਮਿਹਨਤ ਆਪ ਕਰੀਏ, ਕਿਸੇ ਦੇ ਸਿਖਾਇਆ ਕੋਈ ਨਹੀਂ ਸਿੱਖਦਾ ਹੁੰਦਾ, ਗੁਰੂ ਪਿਆ ਸਿੱਖਣਾ ਆਪ ਹੀ ਹੁੰਦਾ। ਮੈਂ ਤੁਹਾਨੂੰ ਚੋਵਰ ਹੈਗਾ ਵੀ ਤੁਸੀਂ ਪਾਤਸ਼ਾਹ 'ਚ ਬੋਲੋ, ਤੁਸੀਂ ਸਿਮਰਨ ਕਰੋ, ਤੁਸੀਂ ਜਿੱਦਾਂ ਜੇ ਤੁਹਾਡਾ ਮਨ ਨਹੀਂ ਮੰਨਿਆ ਉਹਦੇ, ਤੁਸੀਂ ਨਹੀਂ ਕਰਦਾ। ਜਿੱਦਾਂ ਤੁਹਾਡਾ ਮਨ ਆਪ ਮੰਨਣ ਲੱਗ ਪਿਆ ਨਾ, ਉੱਦਾਂ ਸਮਝ ਲਓ ਵੀ ਤੁਹਾਡੇ 'ਤੇ ਗੁਰੂ ਦੀ ਕਿਰਪਾ ਹੋ ਗਈ ਹੈ, ਤੁਹਾਡੇ 'ਤੇ ਗੁਰੂ ਦੀ ਰਹਿਮਤ ਹੋ ਗਈ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ ਬੱਚਿਓ, ਇਹੋ ਜਿਹਾ ਜੀਵਨ ਬਣੇ ਤੁਹਾਡੇ ਮਾਂ ਪਿਓ ਨੂੰ ਵੀ ਸੁੱਖ ਦਾ ਸਾਹ ਆਵੇ, ਜਿਨ੍ਹਾਂ ਨੇ ਤੁਹਾਨੂੰ ਇੱਥੋਂ ਤੱਕ ਭੇਜਿਆ। ਕਿਤੇ ਉਹਨਾਂ ਦੀਆਂ ਮਿਹਨਤਾਂ ਵੇਖੋ ਕਿਹੋ ਜਿਹੀਆਂ ਸੀ, ਉਹਨਾਂ ਨੇ ਕਿਹੋ ਜਿਹੀਆਂ ਮਿਹਨਤਾਂ ਕਰ ਕਰੇ ਸਾਨੂੰ। ਅਤੇ ਜੇ ਅਸੀਂ ਇੱਥੇ ਬ੍ਰਾਂਡਡ 'ਚ ਕਰਦੇ ਰਹੇ ਸੀ, ਤਨ ਢੱਕਣਾ, ਸਰੀਰ ਨੂੰ ਚਲਾਉਣਾ, ਸੌਖੇ ਸੀ, ਕਿਹਦੇ ਵਿੱਚ ਚੱਲ ਜਾਂਦਾ? ਸਾਨੂੰ ਆਪਣੇ ਜੀਵਨ ਦਾ ਪਤਾ ਸੀ, ਸਾਰਾ ਸਾਰਾ ਦਿਨ ਭੁੱਖਿਆ। ਹੁਣ ਤਾਂ ਗੁਰਦੁਆਰੇ ਬਣ ਗਏ, ਤੁਹਾਨੂੰ ਲੰਗਰ ਮਿਲਦਾ ਨਾ, ਚੰਡੀਗੜ੍ਹ ਰੋਟੀ ਨਹੀਂ ਕਿਸੇ ਨੂੰ ਮਿਲਦੀ ਹੁੰਦੀ। ਆਖੋ ਸਤਨਾਮ ਸ੍ਰੀ, ਸਵੇਰ ਦੀ ਖਾਧੀ ਰਾਗ ਸ਼ਾਮ ਨੂੰ ਘਰ ਆਣ ਕੇ ਖਾਈਦੀ ਸੀ। ਇੱਥੇ ਤਾਂ ਜਿੱਥੇ ਮਰਜ਼ੀ ਚੱਲ ਜਾਓ, ਗੁਰਦੁਆਰਾ ਬਣੇ ਲੰਗਰ ਛਕ ਲਓ। ਤੁਹਾਡੇ 'ਤੇ ਇੰਨੀਆਂ ਬਖਸ਼ਿਸ਼ਾਂ ਹੋਣ
ਤੇ ਫਿਰ ਆਪਣਾ ਜੀਵਨ ਗੁਰੂ ਨੇ ਸਾਡੇ ਤੇ ਐਡੀ ਕਿਰਪਾ ਕੀਤਾ ਹੋਵੇ ਤੇ ਫਿਰ ਅਸੀਂ ਗੁਰੂ ਵਾਲੇ ਪਾਸੇ ਨੂੰ ਆਉਣ ਦਾ ਕਦੀ ਯਤਨ ਨਾ ਕਰੀਏ, ਤਾਂ ਮਤਲਬ ਹੈ ਅਸੀਂ ਕਿਰਤ ਘਾਣਾ ਨਾ, ਸਾਨੂੰ ਗੁਰੂ ਵਾਲੇ ਪਾਸੇ ਆਉਣ ਦੀ ਜ਼ਰੂਰਤ ਹੈ। ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਸਾਰਿਆਂ ਨੇ ਸੋਹਲੇ ਦੇ ਪਾਠ ਕਰਨੇ ਨੇ, ਕੋਸ਼ਿਸ਼ ਕਰਿਆ ਕਰੋ ਗੁਰੂ ਮਹਾਰਾਜ ਦੇ ਸੁੱਖ ਆਸਨ ਹੋ ਜਾਣ, ਅਸੀਂ ਬੜੇ ਪਿਆਰ ਨਾਲ ਗੁਰੂ ਮਹਾਰਾਜ ਦਾ ਵਿਦਾ ਕਰੀਏ, ਕਿਉਂਕਿ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਪ੍ਰਕਾਸ਼ ਨੇ ਅਤੇ ਸਾਡਾ ਹੁਣ ਫਰਜ਼ ਬਣਦਾ ਕਿਉਂਕਿ ਸਾਡੇ ਗੁਰੂ ਨੇ, ਅਸੀਂ ਇਹਨਾਂ ਨੂੰ ਸ਼ਰਧਾ ਭਾਵਨਾ ਅਤੇ ਪਿਆਰ ਦੇ। ਮੈਂ ਕਈ ਵਾਰ ਵੇਖਦਾ ਦਰਬਾਰ ਸਾਹਿਬ ਅੰਮ੍ਰਿਤਸਰ ਚਲ ਜਾਓ ਨਾ ਅਤੇ ਮੋਢੇ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ, ਇੱਥੇ ਤਾਂ ਬਾਬਾ ਕੇਰ ਇਕੱਲਾ ਹੀ ਹੁੰਦਾ ਆਖੋ ਸਤਨਾਮ, ਇੱਥੇ ਵੀ ਮੋਢਾ ਲਾਇਆ ਕਰੋ, ਆਣ ਕੇ ਮਹਾਰਾਜ ਦੇ ਚਰਨਾਂ ਜੁੜਿਆ ਕਰੋ, ਸੇਵਾ ਕਰਿਆ ਕਰੋ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ, ਬੋਲੋ ਸਾਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਜਣਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹੋ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਓ, ਨਿਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵਾਏ ਤੇ ਦਾਤੇ ਕਮਣ ਸੰਭਾਰ, ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਾ ਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦਰੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨ ਸੇ ਦੇਵਾਸਾ ਮੱਲਾ ਪਹਿਲਾ, ਛੇ ਗਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਾਨੇ, ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਾਰਾ ਵਡਾਈ ਤੋਏ ਰਹਾਓ, ਵਿਸਵਿਆਂ ਸਿਆਂਕੜੀਆ ਪੈਰਾ ਤਿੱਥੀ ਵਾਰੀ ਮਾਓ ਹੂਆ, ਸੂਰਜੇ ਕੋਰੋ ਤਨੇ ਨਾਨਕ ਕਰਤੇ ਕੇ ਤੇਵੇ ਰਾਤ ਰਾਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚਾਂਦੀ ਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆ ਨੂੰ ਪਹੁੰਚ ਅਵਰੋ ਕਰੇ ਸਭਨ ਰਾਏ ਫਲਨ ਜੋਤੀ, ਕੈਸੀ ਆਰਤੀ ਹੋਏ ਪਖਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਤੇਰੀ ਰਹਾਓ, ਸਹਿਸਤਾਵ ਨੈਣ ਨੈਣ ਤੋਹੇ ਕਹੋ, ਸਹਿਸ ਮੂਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸਤਾਵ ਗੰਧ ਵਿਚਲਤ ਮੋਈ, ਸਾਮੈ ਜੋ ਜੋ ਤੈ ਸੋਏ ਤਿਸਦੇ ਚਰਨ ਸਾਮੈ ਚਰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ

ਤਾਂ ਗੁਰੂ ਸਾਹਿਬ ਜੀ ਤਾਂ ਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਣੜ ਖੜੀ ਤੱਕਾਂ ਮੈਂ ਮਨ

ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ਼ ਦਿਸ਼ੰਤਰ ਮੈਂ ਸਗਲੇ ਝਾਗੇ, ਖੇਨ ਰਹਿਣ ਨਾ ਪਾਵੋਂ ਬਿਨ ਪੱਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ, ਭਇਓ ਕਿਰਪਾਲ ਸਤਸੰਗ ਮਿਲਾਇਆ, ਬੂਝੀ ਤਪਤ ਘਰੇ ਪਿਰ ਪਾਇਆ, ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ, ਕਹੁ ਨਾਨਕ ਗੋਰ ਭਰਮ ਚੁਕਾਇਆ, ਜਹਾਂ ਦੇਖਾਂ ਤਾਹ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਜਾਂ ਦੇਖਾਂ ਤਾਂ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਰਹਾਓ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਹੀ ਮਹਲਾ ਪੰਜਵਾਂ। ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੇ ਜਾਈ, ਸੁਨਤ ਸੰਦੇਸ਼ਰੂ ਪ੍ਰੇ ਕਰੇ ਸੇਜ ਵਿਛਾਈ, ਭਰਮ ਭਰਮ ਆਇਓ ਤੋ ਨਦਰ ਨ ਪਾ। ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਅਗਾਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੁਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨ ਮੰਤਾ, ਸਾਧ ਜਿਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸਾਧ ਕੈ ਸੰਗ ਪੁਜੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਬਰਨੇ ਕੌਣ ਪਰਾਨੀ, ਨਾਨਕ ਸਾਧ ਕੀ ਸ਼ੋਭਾ ਪ੍ਰਮਾ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ, ਸਾਧ ਕੈ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋ ਹਰ ਬੈਨ, ਸਾਧ ਕੈ ਸੰਗ ਨਗਤ ਹੂੰ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ।
साध कै संग माया ते भिन्न, साध संग नानक प्रभ सो प्रसन्न।

ಪರಸ್ಸಗಲ್ನಸ್ತಾರೆ ಅಷ್ಟಪದಿ ಮಿಥ್ಯಾ ನಾಹಿ ರಸನಾ ಪರಸ್ ಮನ್ಮಯ ಪ್ರೀತ ನಿರಂಜನ್ ದರ್ಶ ಪರ್ತ್ರ ರೂಪ ನಪೇಕ್ಷ ನೇತ್ರ ಸಾಧುಗಿ ಟೈಲ್ ಸಂತ ಸಂಗ ಹೇತ ಕರ್ಣ ನ ಸನ ಕಾಹು ಕೇ ನಿಂದಾ ಸಬ್ತೇ ಜಾನ ಆಪಸ್ ಕೋ ಮಂದಾ ಗುರು ಪ್ರಸಾದ ಬಿಖಿಯಾ ಪರ ಹರ ಮನ ಕೀ ಭಾಷಣಾ ಮನ ತೇ ಟ್ರೈ ಇಂದ್ರಿ ಚಿತ್ ಪಂಚ ದುಃಖ ತೇ ರಹಿತ ನಾನಕ ಕೋಟ ಮದ ಕೋ ವೈಸಾ ਪਰਸ ਵੈਸ਼ਨੋ ਸੋਚ ਸੀ ਉਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਚੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕ ਕੋ ਵੈਸ਼ਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲਖ ਹੋਵੇ ਤਿਸ ਭਗਵਤੀ ਕੀ ਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੇ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਬਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਚੋਣ ਨ ਆਵੇ ਵੇਦ ਪੁਰਾਣ ਸਿਮਰਤ ਪੂਜੈ ਮੂਲ ਸੁਖਮ ਮੈਂ ਜਾਣੈ ਅਸਥੂਲ ਚਹੁ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਉਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੇ ਕੂ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਿਨ ਕੋਏ ਕਰ ਕਿਰਪਾ ਅੰਤਰਿ ਉਰ ਤਾਰੇ ਪਾਸ਼ ਪ੍ਰੇਤ ਮੁਗਤ ਪਾਥਰ ਕੋ ਤਾਰੇ

ਕਿਸੈ ਨਾ ਬਧੈ ਆਪ ਅੰਕਾਰੀ, ਧਰਮ ਰਾਏ ਦਿਸ ਕਰੇ ਖੁਆਰੀ, ਗੁਰ ਪ੍ਰਸਾਦ ਜਾ ਕਾ ਮਟੇ ਅਭਿਮਾਨ, ਸੋ ਜਨ ਨਾਨਕ ਦਰਗਾਹ ਪ੍ਰਵਾਨ। ਕੋਟ ਕਰਮ ਕਰੇ ਹੋ ਤਾਰ, ਸ਼ਰਮ ਪਾਵੇ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸਵਰਗ ਫਿਰ ਫਿਰੇ ਅਵਤਾਰ। ਅਨਕ ਜਤਨ ਕਰੇ ਆਤਮ ਨੀ ਦਰਵੈ, ਹਰ ਦਰਗਾਹ ਕਉ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਏ ਨਿਕਟ ਨ ਆਵੈ। ਸਰਬ ਕੀ ਰੇਣ ਜਾ ਕਾ ਮਨ ਹੋਏ, ਕਉ ਨਾਨਕ ਤਾ ਕੇ ਨਿਰਮਲ ਸੋਏ, ਜਬ ਲਗ ਜਾਨੇ ਮੁਝ ਤੇ ਕਛ ਹੋਏ, ਤਬ ਕੋ ਸੁਖ ਨਾਹੀ ਕੋਏ।

0: सबका छुसकाओ करण हार, उसते पिन कौ केशो एतांत नंतर कैसो। अपने चलते आप करण हार, कौतक करे रंग अपार, मन में या मन अपने माहे, नानक कीमत कहन न जाए। सत सत सत प्रभु स्वामी गुर प्रसाद किने वखियाने, सच सच साह सब कीना कोट मदे किने बिरले चीना। भला भला भला तेरा रूप, अत सुंदर अपार अनूप, निर्मल निर्मल निर्मल तेरी बाणी, कट कट सुनी श्रवण बखियाने, पवित्र पवित्र पवित्र पुनीत नाम जपै नानक मानवीत। श्लोक
1: संत सरन जो जन पर सो जन उदर नहार, संत के निंदा नानका बहुर बहुर अवतार। अष्टपति संत का दुखन आर जा कट, संत का दुखन जामते नहीं छुट, संत के दुखन सुख सब जाए, संत के दुखन नरक में पाए, संत का दुखन मत होए मलीन, संत का दुखन सो बातहीन, संत के हते को रखे ना कोई, संत के दुखन थान भ्रष्ट हो, ये संत कृपाल कृपा जे करा, नानक संसंग निंदक पी तरा, संत के दुखन ते मुख पवा, संतन का दुखन काग जो लवे, संतन का दुखन सर्प जोन पाए, संत का दुखन तिग जोन किरमाए, संतन का दुखन तृष्णा में जला, संत का दुखन ते सब को शला, संत का दुखन ते सब जाए, संत का दुखन नीच नीच आए, संत दुखी का थाव को नाहे, नानक संत पावे ता ओए पी गत पाहे, संत का निंदक महातताई, संत का निंदक टिक ना पाई, संत का निंदक महा त्यारा, संत का निंदक परमेश्वर मारा, संत का निंदक राज तेहीन, संत का निंदक दुखिया अरदीन, संत का निंदक को सर्व रोग, संत के निंदक को सदा बिजोग, संत की निंदा दुख में दुख, नानक संत पावा ता उसका पी हुए मुख, संत का दुखी सदा अपवित, संत का दुखी किसा का नहीं मित, संत के दुखी को डान लाग, संत के दुखी को सब त्याग, संत का दुखी महा अहंकारी, संत का दुखी सदा बिकारी, संत का दुखी जन्म मर है, संत की दुख ना सुख ते डरा, संत के दुखी को ना ही ठाओ, नानक संत पावे तल मिलाए, संत का दुखी अध बीच ते टूट, संत का दुखी कित काज ना पहुँच, संत के दुखी को ध्यान परमाइय, संत का दुखी उजड़ पाइय, संत का दुखी अंतर ते थोता, जो सास बिना मृत किलो था, संत के दुखी की जड़ केश नाहे, आपन बीजा पे ही खाहे, संत के दुखी को अवर न रखन हार, नानक संत पावै तलै उबार, संत का दुखी इउ बिल लाए, जो जल बिहून मछली तड़फड़ाए, संत का दुखी भूखा नहीं राजा, जो पावक ईंधन नहीं थरापा, संत का दुखी छुटे अकेला, जो बुआड़ तेल खेत माहे दुहेला, संत का दुखी धर्म ते रहत, संत का दुखी सद मिथ्या कहत, किरत निंदक का तुर ही पया, नानक जोत सुपव सोई थिया, संत का दुखी बिगड़ रूप हो जाए, संत के दुखी को दरगाह मिला सजाए, संत का दुखी सदा सहकाइय, संत का दुखी ना मरे ना जीवाय, संत के दुखी की बुझना आसा, संत का दुखी उठ चला निरासा, संत का दुख ना तृष्ट है कोहे, जैसा पावै तैसा कोई होए, पया कीर्तना मेटै कोई, नानक जान सच सोए, साब कट तिसके करना हार, सदा सदा तिसको नमस्कार, प्रभु की उस्तत करो दिन रात, तिसे त्याव सास ग्रास, साब कछ बरतै तिसका किया, जैसा करे तैसा को थिया, अपना खेल आप करना हार, दूसर कौन कह विचार, जिसरों कृपा कर तिसा प्रणाम दे, पाठ पागी नानक चन से श्लोक, तजो स्यान पसुर जनो, सिमरव हर हर राय, एक आस हर मन रखो, ਨਾਨਕ ਦੁਖ ਭਰਮ ਪਉ ਜਾਇ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ, ਸਭ ਜਾਣ ਦੇਵਨ ਕਵੇਕੈ ਭਗਵਾਨ। ਜਿਸ ਕੈ ਦੀਅ ਰਹਿ ਅਗਾਏ, ਬਹੁਰਨ ਤਿਸ ਨਾ ਲਾਗੈ। ਮਰ ਰਾਖੇ ਕੁਆ ਮਾਨੁਖ ਕਿਸ਼ਨਾ ਹਿਆਤ, ਤਿਸ ਕਾ ਹੁਕਮ ਬੁਝ ਸੁਖ ਹੋਏ। ਤਿਸ ਕਾ ਨਾਮ ਰਾਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ। ਨਾਨਕ ਬਿਘਨ ਨਾ ਲਾਗੈ ਕੋਏ, ਉਸਤਤ ਮਨ ਮੈਂ ਕਰਨ ਰੰਕਾਰ। ਕਰ ਮਨ ਮੇਰੇ ਸਤਿ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ। ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ। ਸਤਸੰਗ ਬਿੰਸ ਸਭ ਸੰਗ, ਚਰਨ ਚੱਲੋ ਮਾਰਗ ਕੋ ਬਿੰਦ। ਮਿਟੇ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ੍ਰਵਣ ਹਰ ਕਥਾ। ਹਰ ਦਰਗਹਿ ਨਾਨਕ ਉਜਲ ਮੱਥਾ, ਪੜ ਭਾਗੀ ਤੇ ਜਨ ਜਗ ਮਾਹੇ। ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ। ਸੇ ਤਨ ਮੰਤ ਗਣੀ ਸੰਸਾਰ, ਮਨ ਤਨ ਮੁਖ ਬੋਲਾ ਹਰ ਮੁਖੀ। ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨਾ। ਇਤ ਉਤ ਕੀਓ ਸੋਜੀ ਜਾਨਾ, ਨਾਮ ਸੰਗ ਜਿਸ ਕਾ ਮਨ ਮਾਨਿਆ। ਨਾਨਕ ਤਿਨ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣ ਆਪ ਸੁਝੈ। ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਤਸੰਗ ਹਰ ਹਰ ਜਸ ਕੇ। ਸਰਬ ਰੋਗ ਤਿਉ ਹਰ ਜਨ ਰਹਿਤ, ਆਣ ਦਿਨ ਕੀਰਤਨ ਕੇਵਲ ਬਖਿਆਨ। ਗ੍ਰਸਤ ਮੈਂ ਸੋਈ ਨਿਰਵਾਣ, ਏਕ ਉਪਰ ਜਿਸ ਜਨ ਕੀ ਆਸਾ। ਤਿਸ ਕੀ ਕੱਟੀਐ ਜਾਮ ਕੀ ਫਾਸਾ, ਪਾਰ ਬਮ ਕੀ ਜਿਸ ਮਨ ਭੂਖ। ਨਾਨਕ ਤਿਸ ਨਾ ਲਾਗਹ ਦੂਖ, ਜਿਸ ਕਉ ਹਰ ਪਉ ਮਨ ਚਿਤ ਆਵੈ। ਸੋ ਸੰਤ ਸੁਹਿਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ। ਸੋ ਸੇਵਕ ਕਉ ਕਿਸ ਤੇ ਡਰੈ, ਜੈਸਾ ਸਾਧ ਤੈਸਾ ਦ੍ਰਿਸ਼ਟਾਇਆ। ਆਪਣੇ ਕਾਰਜ ਮੈਂ ਅਪਸਮਾਇਆ, ਸੋਧਤ ਸੋਧਤ ਸੋਧਤ ਸਿਜਿਆ। ਗੁਰ ਪ੍ਰਸਾਦ ਸਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛੁ ਮੂਲ। ਨਾਨਕ ਸੋ ਸੁਖ ਮਸੋਈਐ ਸਥੂਲ, ਨਾ ਕਿਛੁ ਜਨਮੈ ਨਾ ਕਿਛੁ ਮਰੈ। ਆਪਣ ਚਲਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ। ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ। ਅਣਕ ਜੁਗਤ ਰਚ ਥਪ ਥਾਪ, ਅਵਨਾਸੀ ਨਾਹੀ ਕਿਛ ਖੰਡ। ਧਾਰਨ ਧਰ ਬ੍ਰਹਿਮੰਡ, ਅਲਖਾ ਪੇਵ ਪੁਰਖ ਪ੍ਰਤਾਪ। ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੁਸੁਭਾਵੰਤ। ਸਗਲ ਸੰਸਾਰ ਉਦਰੈ ਧਨਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ। ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ। ਗੁਰ ਕਾ ਸ਼ਬਦ ਜਾਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗ। ਜਿਸਨੂੰ ਕਿਰਪਾ ਕਰੈ ਵੱਡ ਭਾਗ, ਨਾਮ ਜਪਤ ਪਾਵੈ ਵਿਸਰਾਮ। ਨਾਨਕ ਤਿਨ ਪੁਰਖ ਕਉ ਉੱਤਮ ਕਰਮਾਨ, ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗ। ਸਦਾ ਸਦਾ ਬਸੈ ਹਰਿ ਸੰਗ, ਸਹਿ ਸੁਭਾਇ ਹੋਵੈ ਸੋ ਹੋਇ। ਕਰਨਾ ਹਾਰ ਪਛਾਣ ਹੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹਿ ਸਮਾਏ। ਓਏ ਸੋਖਣ ਦਾਨ ਅਨੂ ਬਣ ਆਏ, ਆਪਸ ਕੋ ਆਪ ਦੀ ਨੁਮਾਨ। ਨਾਨਕ ਪ੍ਰਭ ਜਨ ਏਕੋ ਜਾਣ ਸਲੋਕ, ਸਰਬ ਕਲਾ ਭਰਪੂਰ ਪ੍ਰਭ। ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਧਰੀਐ ਹੈ। ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗੰਡਨ ਹਰ ਗੋਪਾਲ। ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ। ਤਿਸ ਤੇ ਬਿਰਥਾ ਕੋਈ ਨਾਹੇ, ਜੀ ਜਨ ਸਭ ਤੇ ਅਖਿਲ ਜੁਗਮੁਛ। ਅਸੰਯੋਗੀ ਮੇਲ, ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣਾ। ਹਰ ਗੁਣ ਸਦ ਹੀ ਆਖ ਵਖਾਣਾ, ਜਿਨ ਹਰ ਸੇਵੈ ਤਿਨ ਸੁਖ ਪਾਇਆ। ਸੇ ਜੇ ਹੀ ਹਰ ਨਾਮ ਸਮਾਇਆ, ਆਪੇ ਕਰਤਾ ਤੇਰਾ ਕੀਆ ਸਭ ਹੋਈ। ਤਿਸ ਬਿਨ ਦੂਜਾ ਵਰਨਾ ਖੋਏ, ਸਹਿ ਸੁਭਾਵੈ ਸੋ ਹੋਏ ਹੋਵੈ ਸੋ ਹੋਏ। ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਜੈਸਾ ਸਾ ਤੈਸਾ ਦੁਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਓਏ ਸੋਖਣ ਦਾਨ ਅਨੂ ਬਨ ਆਏ, ਆਪਸ ਗੁਆਪ ਦੀ ਨੁਮਾਨ। ਨਾਨਕ ਪ੍ਰਭ ਜਨ ਏਕੋ ਜਾਣ ਸਲੋਕ, ਸਰਬ ਕਲਾ ਭਰਪੂਰ ਪ੍ਰਭ। ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਦਰੀਐ। ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗੰਡਨ ਹਰ ਗੋਪਾਲ। ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ। ਤਿਸ ਤੇ ਬਿਰਥਾ ਕੋਈ ਨਾਹੇ, ਮੇਰੇ ਮਨ ਮੇਰੇ ਸਦਾ ਹਰਜਾਪ। ਅਵਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਿਛੁ ਨਾ ਹੋਏ। ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਵੇ ਨਾਹੀ ਤੇਰਾ ਕਿਛ ਕਾਮ। ਗਤ ਨਾਨਕ ਜਾਪੇ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹ ਹੈ। ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬ। ਜਾਂ ਸਭ ਕਿਹ ਤਿਸ ਕਰਦੀ ਆ ਦਰਬ, ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਤਾ ਵੈ ਜੇ ਕੋ ਹੋਇ ਬਹਿ ਦਾ ਤਾਰ ਤਿਸ ਦਿਨ ਹਰ ਜਾਣੈ ਗਾ ਵਾਰ ਜਿਸ ਗੁਰ ਪ੍ਰਸਾਦਿ ਟੂਟੈ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮਾ ਥਮਣ ਤੋ ਗੁਰ ਕਾ ਸ਼ਬਦ ਮਨੈ ਅਸਮਣ ਜੋ ਪਾਖਾਨ ਨਾਵ ਚੜਤਰ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਇ ਵਿਗਾਸ ਜੋ ਮਹਾਂ ਧਿਆਨ ਮੈਂ ਮਾਰਗ ਪਾਵੈ ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬੰਛ ਤੂਰ ਨਾਨਕ ਕੀ ਹਰ ਲੋਚਾ ਪੂਰ ਮਾਣ ਮੂਰਖ ਕਾਹੇ ਬਿਲ ਲਾਈਐ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੁ ਦਸਾ ਚਤਾਰ ਜੋ ਕਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਜਾਨ ਕੌਣ ਬਸਤਾ ਤੇਰੇ ਸੰਗ ਲਪਟ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੈ ਮਾਹੇ ਨਾਨਕ ਪਤ ਸੇ ਧੀ ਕਰ ਜਾਹੇ ਜਿਸ ਵਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੇ ਬਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹੇ ਸਭ ਕੋਇ ਮੋਖ ਉਜਲ ਹਰ ਦਰਗਹਿ ਸੋਇ ਇਹ ਵਾਪਾਰ ਬਿਰਲਾ ਵਾਪਾਰ ਨਾਨਕ ਤਾਕ ਸਦ ਬਲਹਾਰ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧਕੀ ਤੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਣਕ ਬਿਘਨ ਤੇ ਸਾਧੂ ਰੱਖ ਹਰ ਗੁਣ ਗਾਏ ਅੰਮ੍ਰਿਤ ਰਸ ਚਖ ਉਠ ਗਹੀ ਸੰਤ ਧਰਾਇਆ ਸਰਬ ਸੁਖ ਨਾਨਕ ਤੇਹ ਪਾਇਆ ਮ੍ਰਿਤ ਕਉ ਜੀ ਬਾਲਣ ਹਾਰ ਭੁਖੇ ਕਉ ਦੇਵ ਤੇ ਆਧਾਰ ਸਰਬਣ ਦਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿ ਨਾ ਪਾਹੇ ਸਭ ਕਿਸ ਤਿਸ ਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੁਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕਾ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵਾ ਹਰ ਪਵ ਚੀਤ ਭਗਤ ਭਗਤ ਸੁਣੀਐ ਤਿਹ ਲੋਇ ਜਾ ਕਾ ਹਿਰਦੈ ਇਕ ਹੋਏ ਸਚ ਕਰਨੀ ਸਚ ਤਾਂ ਕੀ ਰਹਿ ਸਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸਚ ਵਰਤ ਸਾਚਾ ਪਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨਾ ਦਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਣ ਮੈ ਰਾਗ ਮਾਨੋ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰ ਨਾਹੀ ਕਿਛ ਕੋਇ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹੋ ਅਨੁਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਾਧ ਜਾ ਕਹਿ ਸਰਬ ਥੋਕ ਸੁਣੀਐ ਕਰਤਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਤਿਆਏ ਤਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੇ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨਾ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ ਤਿਉਹ ਗੁਣ ਮੈਂ ਜਾ ਕਉ ਪਰਵਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਹੇ ਰੰਗ ਨਾਨਾ ਪੇਖ ਕਰੇ ਇੱਕ ਰੰਗ ਨਾਨਾ ਬਿਦਕੀਨੋ ਬਿਸਤਾਰ ਪ੍ਰਭ ਅਵਿਨਾਸੀ ਏਕੰਕਾਰ ਨਾਨਾ ਚਲਤ ਕਰੇ ਕਿਨ ਮਾਹੇ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕੜ ਤਿਸਕੇ ਸਭ ਤਿਸਕੇ ਠਾਓ ਜਾਪ ਜਾਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਧਰੇ ਸੁਣ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਇ ਨਾਨਕ ਚੌਥੇ ਪਦਮੈ ਸੋ ਜਨ ਗਤ ਪਾਇ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਨੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਵਿਸਵਨ ਵਿਸਮ ਭਏ ਵਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨਹਾਰ ਜਾ ਕੈ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕਾ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਜਨ ਕਾ ਸੇਵਕ ਸੋ ਵਡ ਭਾਗੀ ਜਨ ਕਾ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਹ ਸੰਗਤ ਜੀਓ ਆਪ ਨਿਤਨਿਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ ਤਿਨਾਂ ਦਾ ਰਾਗੀ ਜਥਾ ਆਓ ਤਿਨਾਂ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਜਾਤੀ ਚਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸ

ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਸਤਿਗੁਰੂ ਜੇ ਵਡਦਾਤਾ ਕੋ ਨਾਹੀ ਸਭ ਸੁਣਿਓ ਲੋਕ ਸੁਣ।

0: ਮਨ ਗਾਹ ਪੰਖੀ ਭੌਂਦਿਆ ਲੈਣਾ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆ ਗਣਤ ਨਹਾਅੰਤ
1: ਬੰਧਨ ਬੰਦ ਪੁਆਏ ਸੋਏ ਪੈ ਕਿਰਨ ਚ ਸਭ ਕੋਏ ਨੱਚ

ਸਤਿਗੁਰ ਵਿੱਚ ਆਪ ਰੱਖੇ ਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਹੋ ਮੋਹ ਚੁਕਾਇਆ, ਉੱਤਮੇ ਵਿਚਾਰ ਹੈ।

ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰੂ ਮਿਲਿਆ ਸੱਚ ਪਾਇਆ, ਜਿਨਕੇ ਹਿਰਦੇ ਸੱਚ ਵਸਾਇਆ ਮੂਹ।

0: ਜਾਗੇ ਕੋਈ ਵਿਨਸੋਤਾ
1: ਭਾਗ ਪਿਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸ੍ਰੀ ਸ਼ਾਹੀ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਮੇ ਕਿਸ ਥਾਂ ਨਾ ਪਾਈ ਰਹੇ ਬਿਮਾਣੀ

0: ਪਾਏ ਮੁਖਤਵਾ
1: ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਸ਼ ਪੁੰਨ ਦਾਨ ਕਰ।

ਜੋ ਚਲੀ ਚੰਦਰਾਵਲ ਕਾਨ ਕ੍ਰਿਸ਼ਮ ਜਾਦਮ ਪ੍ਰਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ ਕਲ ਮੈਂ ਬੇਦ ਥਰਵਣ ਹੁਆ।

0: ਮਨ ਪੂਰਿਆ ਭਰਪੂਰ।
1: ਮੱਥੇ ਟਿੱਕਾ ਤੇੜ ਧੋਤੀ ਗਖਾਈ, ਹੱਥ ਛੁਰੀ ਜਗਤ ਕਸਾਈ, ਨੀਰ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਤਾਂ ਲੈ ਪੂਜੇ ਪ੍ਰਾਨ, ਆਪਾਂ ਕਿਆ ਕਾ ਕੁੱਠਾ ਬੱਕਰਾ ਖਾਣ।

ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ

0: ਅਨਹਦ ਤੂਰੇ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ। ਤੂੰ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰ ਪਾ ਮੈਂ। ਕੋਈ ਨਾ ਜਾਣੇ ਤੁਮਰਾ ਉਚੇ ਤੇ ਉਚਾ, ਸਗਲ

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵਾਂ, ਤੋ ਪਰਮ ਗੁਰੂ ਨਾਨਕ ਗੁਣ ਗਾਵਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ,

ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਦਿਸ਼ੰਤਰ ਮੈਂ ਸਗਲੇ ਚਾਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗਿਆਂ, ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਦੇ ਪਾਵਨ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬਾਦੇ ਭਲੇ ਦੀ ਅਰਦਾਸ ਤੋਂ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਉਤਨਾ ਪਾਸੋਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁਲਾ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

జుగో జుగటాలు చవరు షతరు తహద్ది మాలక్ హాజరా హజూర్ జారా జహూర్ శబ్ద గురు ਬਾਣੀ ਕੇ ਬੋਹੇ ਸਮਰਤ ਕੇ ਦਾਤੇ ਵਾਲੀਏ ਕੁਲ ਆਲਮ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਮਿਰਾਮਤ ਕੀਤੀ ਹੈ ਆਪ ਸਭ। ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਜ਼ਿੰਦਗੀ ਦੀਆਂ ਇਹਨਾਂ ਘੜੀਆਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਉੱਦਮ ਸਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਸਾਂਝ ਬਣਾ ਕੇ ਕਰ ਰਹੇ ਹੋ। ਰੋਜ਼ਾਨਾ ਦੇ ਨੇਮ ਮੁਤਾਬਕ ਗੁਰੂ ਘਰ ਕੇ ਰਾਗੀ ਸਿੰਘਾਂ ਨੇ ਆਪ ਜੀ ਨੂੰ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਾਏ। ਉਪਰੰਤ ਸਤਿਕਾਰਯੋਗ ਗਿਆਨੀ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜਿਹੜਾ ਆਵਾਜ਼ਾ ਹੈ, ਉਪਦੇਸ਼ ਹੈ, ਮੁਖਵਾਕ ਹੈ, ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਸੋ ਆਓ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਬਾਰਕ ਬਚਨ ਸੋਈ ਰਾਗ ਵਿੱਚ ਸ਼ਹੀਦਾਂ ਦੇ ਸਿਰਤਾਜ ਪਿਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 737 ਅਤੇ 38 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਦੋ ਰਹਾਓ ਵਾਲੀਆਂ ਪੰਕਤੀਆਂ ਰੱਖੀਆਂ ਨੇ। ਤਕਰੀਬਨ ਸ਼ਬਦਾਂ ਵਿੱਚ ਇੱਕ ਰਹਾਓ ਵਾਲੀ ਪੰਕਤੀ ਹੁੰਦੀ ਹੈ, ਜਿਹਦਾ ਅਰਥ ਹੁੰਦਾ ਹੈ ਠਹਿਰਨਾ, ਵਿਚਾਰਨਾ। ਪਰ ਬਹੁਤ ਸਾਰੇ ਸ਼ਬਦ ਐਸੇ ਵੀ ਨੇ ਜਿਨ੍ਹਾਂ ਵਿੱਚ ਇਹ ਰਹਾਓ ਵਾਲੀ ਪੰਕਤੀ ਇੱਕ ਤੋਂ ਵਧੇਰੇ ਵਾਰ, ਦੋ ਵਾਰ, ਚਾਰ ਵਾਰ ਵੀ ਆਈ ਹੈ। ਹੁਣ ਇੱਥੇ ਸਤਿਗੁਰੂ ਮਹਾਰਾਜ ਨੇ ਰਹਾਓ ਵਾਲੀ ਪੰਕਤੀ ਵਿੱਚ ਜੋ ਉਪਦੇਸ਼ ਦਿੱਤਾ ਹੈ, ਮਹਾਰਾਜ ਕਹਿੰਦੇ ਕਿਨ ਬਿਦ ਹੀਰੋ ਧੀਰੇ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਜ ਕੁਰਬਾਨੋ। ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਆਪ ਨੂੰ ਇੱਕ ਇਸਤਰੀ ਤੀਵੀਂ ਜੀਵ ਇਸਤਰੀ ਦੇ ਰੂਪ ਵਿੱਚ ਵਿਚਾਰਦੇ ਹੋਏ ਇੱਕ ਅਰਦਾਸ ਕਰਦੇ ਨੇ ਵੀ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਮੇਰਾ ਪਤੀ ਹੈ, ਹੇ ਪਰਮੇਸ਼ਰ ਜੀ, ਤੇ ਮੈਂ ਤੇਰਾ ਮਿਲਾਪ ਚਾਹੁੰਦਾ ਹਾਂ। ਮਿਲਾਪ ਦੀ ਤਲਬ ਇੰਨੀ ਜ਼ਿਆਦਾ ਪੈਦਾ ਹੋਈ ਹੈ ਵੀ ਮੇਰਾ ਜਿਹੜਾ ਹਿਰਦਾ ਹੈ ਉਹ ਹੁਣ ਧੀਰਜ ਨਹੀਂ ਫੜ ਰਿਹਾ। ਜਿਵੇਂ ਮਨੁੱਖ ਨੂੰ ਕਿਸੇ ਚੀਜ਼ ਦੀ ਤਲਬ ਪੈਦਾ ਹੋਵੇ, ਮਹਾਰਾਜ ਨੇ ਬਾਣੀ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਨੇ, ਆਖਿਆ ਕਦੀ ਅਮਲੀ ਨੂੰ ਵੇਖੋ ਉਹਨੂੰ ਅਮਲ ਦੀ ਤਲਬ ਪੈਦਾ ਹੁੰਦੀ ਹੈ, ਤੇ ਅਮਲ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ। ਜਿਵੇਂ ਇੱਕ ਬੱਚਾ ਮਾਂ ਦੇ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ, ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ। ਮੱਛੀ ਜਿਹੜੀ ਹੈ ਉਹਨੂੰ ਪਾਣੀ ਵਿੱਚੋਂ ਬਾਹਰ ਸੁੱਟ ਦਿਓ ਤੇ ਤੜਫਦੀ ਹੈ ਵਾਪਸ ਉਸ ਪਾਣੀ ਵਿੱਚ ਜਾਣ ਦੇ ਲਈ, ਉਹਦੀ ਤਲਬ ਹੈ। ਏਦਾਂ ਹੀ ਹੇ ਰੱਬ ਜੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੈਨੂੰ ਪਾਉਣਾ ਚਾਹੁੰਦਾ ਹਾਂ। ਜਿਵੇਂ ਅਮਲ ਤੋਂ ਬਿਨਾਂ ਅਮਲੀ ਮਰ ਜਾਂਦਾ ਹੈ, ਏਦਾਂ ਹੀ ਤੇਰੀ ਵਿਚਾਰ ਤੋਂ ਬਿਨਾਂ ਮੇਰਾ ਵੀ ਜੀਵਨ ਮਰਿਆਂ ਦੀ ਨਿਆਈ ਹੈ, ਮੌਤ ਦੀ ਨਿਆਈ ਹੈ।
ਹੁਣ ਅੰਦਰ ਜਿਹੜਾ ਹੈ ਉਹ ਧੀਰਜ ਨਹੀਂ ਫੜ ਰਿਹਾ। ਕਿਨ ਬਿਦ, ਹੁਣ ਉਹ ਵਿਧੀ ਕਿਹੜੀ ਹੈ, ਉਹ ਜੁਗਤ ਕਿਹੜੀ ਹੈ ਜਿਹਦੇ ਨਾਲ ਹਿਰਦਾ ਧੀਰਜ ਵਿੱਚ ਆਵੇ, ਉਹਦਾ ਹੋਰ ਕੋਈ ਹੱਲ ਨਹੀਂ ਹੈ, ਸਿਰਫ ਤੇਰਾ ਮਿਲਾਪ ਹੀ ਮੇਰੇ ਅੰਦਰ ਨੂੰ ਟਿਕਾ ਸਕਦਾ ਹੈ। ਗੁਰੂ ਦੀ ਵਿਚਾਰ ਹੀ ਹੈ ਜਿਹੜੀ ਮਨੁੱਖ ਦੇ ਅੰਦਰ ਨੂੰ ਟਿਕਾ ਸਕਦੀ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿਨ ਬਿਦ, ਇੱਥੇ ਸਵਾਲ ਹੈ ਪਹਿਲੀ ਪੰਕਤੀ ਵਿੱਚ ਆਖਿਆ ਕਿਨ ਬਿਦ, ਕਿਹੜੀ ਵਿਧੀ ਦੇ ਦੁਆਰਾ, ਕਿਹੜੇ ਤਰੀਕੇ ਦੇ ਦੁਆਰਾ, ਕਿਹੜੀ ਜੁਗਤ ਦੇ ਦੁਆਰਾ। ਹੀਰੋ, ਹੀਰੋ ਦਾ ਅਰਥ ਹੁੰਦਾ ਹਿਰਦਾ, ਅੰਦਰ ਆਤਮਾ ਮੇਰੀ, ਧੀਰੈ ਨਿਮਾਨੋ। ਹੁਣ ਬੱਚੇ ਨੂੰ ਦੁੱਧ ਚਾਹੀਦਾ ਹੈ, ਜਦੋਂ ਉਹਨੂੰ ਦੁੱਧ ਮਿਲਦਾ ਹੈ ਉਹ ਟਿਕਾ ਵਿੱਚ ਆ ਜਾਂਦਾ ਹੈ, ਜੋ ਉਹ ਚਾਹੁੰਦਾ ਹੈ ਉਹ ਮਿਲਿਆ, ਬੱਚਾ ਟਿਕ ਗਿਆ, ਟਿਕਾ ਵਿੱਚ ਆ ਗਿਆ। ਜਿਉਂ ਬਿਨ ਅਮਲੇ, ਅਮਲੀ ਮਰ ਜਾਈ ਹੈ, ਅਮਲੀ ਨੂੰ ਅਮਲ ਚਾਹੀਦਾ ਹੈ, ਜਦੋਂ ਮਿਲ ਗਿਆ ਜਿੰਨਾ ਚਿਰ ਉਹਦਾ ਅਮਲ ਹੈ, ਨਸ਼ਾ ਹੈ, ਉਹਨਾਂ ਚਿਰ ਉਹ ਟਿਕਾ ਵਿੱਚ ਰਹਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰੱਬ ਦੇ ਭਗਤਾਂ ਨੂੰ ਟਿਕਾਅ ਉਦੋਂ ਮਿਲਦਾ ਹੈ ਜਦੋਂ ਗੁਰੂ ਦੀ ਸੱਚੀ ਸੁੱਚੀ ਵਿਚਾਰ ਉਹਨਾਂ ਦੇ ਜੀਵਨ ਦਾ ਆਸਰਾ ਬਣਦੀ ਹੈ। ਉਹਨਾਂ ਨੂੰ ਰੱਬ ਮਿਲ ਗਿਆ, ਵਿਚਾਰ ਮਿਲ ਗਈ, ਉਹ ਟਿਕਾਅ ਵਿੱਚ ਆ ਗਏ। ਪਰ ਕਈ ਵਾਰ ਬੰਦਾ ਭਟਕਦਾ ਹੈ। ਹੁਣ ਬੰਦੇ ਦੇ ਅੰਦਰ ਕੋਈ ਤਲਬ ਹੈ, ਕੋਈ ਇੱਛਾ ਹੈ, ਜੇ ਉਹਨੂੰ ਸਹੀ ਪਤਾ ਨਹੀਂ ਹੈ ਵੀ ਇਹ ਅੰਦਰ ਦੀ ਤਲਬ ਮਿਟੇਗੀ ਕਿਵੇਂ, ਤੇ ਬੰਦਾ ਗਲਤ ਚੀਜ਼ ਦੇ ਪਿੱਛੇ ਭੱਜਾ ਜਾਵੇਗਾ। ਇੱਦਾਂ ਹੀ ਰੱਬ ਨੂੰ ਮਿਲਣ ਦੀ ਅੰਦਰ ਤਾਂਘ ਤੇ ਪੈਦਾ ਹੋ ਗਈ, ਪਰ ਭੜਕਾ ਦਿੱਤਾ ਗਿਆ, ਗਲਤ ਮੰਨੇ ਤੋਰ ਦਿੱਤਾ ਗਿਆ। ਗੁਰੂ ਦੇ ਮਿਲਾਪ ਦੀ ਇੱਛਾ ਤੇ ਪੈਦਾ ਹੋਈ, ਪਰ ਜਿਹੜੇ ਵਿੱਚ ਵਿਚੋਲੀਏ ਆ ਗਏ ਉਹਨਾਂ ਨੇ ਗਲਤ ਪਾਸੇ ਵੀ ਲਾ ਦਿੱਤਾ, ਹੁਣ ਉਹ ਗੱਲ ਟਿਕਾਅ ਵਿੱਚ ਆਈ ਕੋਈ ਨਹੀਂ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਿਲ ਸਾਜਨ, ਹੇ ਮੇਰੇ ਸੱਜਣ ਗੁਰੂ, ਜੇ ਮੈਨੂੰ ਤੂੰ ਮਿਲ ਪਵੇਂ, ਹਾਂ ਤੁਝ ਕੁਰਬਾਨੋ, ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਕਿਉਂਕਿ ਮੈਨੂੰ ਇਸ ਗੱਲ ਦਾ ਇਲਮ ਹੈ, ਇਸ ਗੱਲ ਦੀ ਜਾਣਕਾਰੀ ਹੈ ਵੀ ਇਹ ਜਿਹੜਾ ਹਿਰਦਾ ਹੈ ਇਹਨੂੰ ਸ਼ਾਂਤ ਕਰਨ ਵਾਲਾ, ਇਹਨੂੰ ਟਿਕਾ ਦੇਣ ਵਾਲਾ ਤੂੰ ਸੱਜਣ ਗੁਰੂ ਹੀ ਹੈ, ਹੋਰ ਕੋਈ ਨਹੀਂ ਹੈਗਾ। ਕਿਉਂਕਿ ਇਹੋ ਸੱਜਣ ਹੈ ਜਿਹਦੇ ਬਾਰੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਇਹ ਗੱਲ ਪੜ੍ਹਦੇ ਹਾਂ ਵੀ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀਠ। ਜਿਹੜੇ ਵਿਛੜੇ ਨੇ, ਜਿਹੜੇ ਭੜਕ ਰਹੇ ਨੇ, ਗੁਰੂ ਵਿਚੋਲੇ ਦੀ ਨਿਆਈ, ਉਸ ਰੱਬ ਦੀ ਦਰਗਾਹ ਦਾ, ਉਸ ਰੱਬ ਦੇ ਦਰ ਦਾ ਐਸਾ ਵਿਚੋਲਾ ਹੈ ਜਿਹੜਾ ਮਿਲਾਪ ਕਰਾਵੇਗਾ, ਹੋਰ ਕੋਈ ਨਹੀਂ ਹੈ। ਹਰ ਦਰਗਾਹ ਕਾ ਬਸੀਠ, ਬਸੀਠ ਦਾ ਅਰਥ ਹੁੰਦਾ ਵਿਚੋਲਾ, ਜਿਹੜਾ ਦਰਗਾਹ ਦਾ ਵਿਚੋਲਾ ਹੈ। ਰੱਬ ਤੇ ਮੇਰਾ ਵਿਚੋਲਾ ਜਿਹੜਾ ਕੇਵਲ ਕੌਣ ਹੈ, ਮੇਰਾ ਗੁਰੂ ਹੈ, ਸ਼ਬਦ ਹੈ, ਇਹੋ ਹੀ ਉਹ ਸੱਜਣ ਹੈ। ਇਹਨੂੰ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਵੀ ਸੱਜਣ ਸੱਚਾ ਪਾਤ ਸ਼ਾਹ ਸਿਰ ਸ਼ਾਹਾਂ ਦੈ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ, ਇਹੋ ਹੀ ਹੈ, ਹੋਰ ਕੋਈ ਨਹੀਂ। ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ ਪਹਿਲਾ ਬੰਦ ਜਿਹੜਾ ਸ਼ਬਦ ਦਾ, ਉੱਥੇ ਗੁਰੂ ਅਰਜਨ ਸਾਹਿਬ ਹੁਣ ਸਪਸ਼ਟ ਕਰਦੇ ਨੇ ਉਮਕਿਓ ਹੀਓ। ਉਮਕਿਓ ਦਾ ਅਰਥ ਹੁੰਦਾ ਉਛਾਲਾ ਮਾਰਦਾ ਹੈ ਮੇਰਾ ਅੰਦਰ, ਮਿਲਨ ਪ੍ਰਭ ਤਾਈ, ਰੱਬ ਨੂੰ, ਪ੍ਰਭੂ ਨੂੰ ਮਿਲਣ ਤਾਈ ਵੀ ਮੈਂ ਉਹਨੂੰ ਮਿਲਣਾ ਚਾਹੁੰਦਾ। ਖੋਜਤ ਚਰਿਆ, ਹੁਣ ਉਹਨੂੰ ਮੈਂ ਖੋਜਣ ਲਈ ਚੜਿਆ, ਕਿੱਥੋਂ ਲੱਭੇਗਾ ਉਹ, ਕੋਈ ਬੰਦਾ ਗੁਆਚਿਆ ਹੋਵੇ ਤੇ ਉਹਨੂੰ ਫਿਰ ਬੰਦਾ ਭਾਲਦਾ ਹੈ ਨਾ। ਹੁਣ ਇੱਦਾਂ ਹੀ ਰੱਬ ਹੈ, ਪਰਮੇਸ਼ਰ ਹੈ, ਉਹਨੂੰ ਮਿਲਣ ਦੇ ਲਈ ਅੰਦਰ ਸਿੱਕ ਤੇ ਹੈਗੀ ਹੈ, ਪਰ ਮੈਨੂੰ ਪਤਾ ਨਹੀਂ ਉਹ ਰਹਿੰਦਾ ਕਿੱਥੇ ਹੈ, ਉਹ ਵਸਦਾ ਕਿੱਥੇ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਖੋਜਤ ਚਰਿਓ, ਉਹਨੂੰ ਮੈਂ ਖੋਜਣ ਚੱਲਿਆ, ਉਹਨੂੰ ਲੱਭਣ ਚੱਲਿਆ। ਇੱਕ ਬਚਨ ਅਸੀਂ ਬਾਣੀ ਵਿੱਚ ਹੋਰ ਵੀ ਪੜ੍ਹਦੇ, ਉੱਥੇ ਮਹਾਰਾਜ ਨੇ ਆਖਿਆ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਆਖਿਆ ਮੇਰੇ ਅੰਦਰ ਨਾ
ਉਸ ਸਵਾਮੀ ਨੂੰ ਮਿਲਣ ਦੀ ਉਮੰਗ ਤੇ ਉਮੀਦ ਪੈਦਾ ਹੋਈ। ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ। ਮਹਾਰਾਜ ਕਿਵੇਂ ਮਿਲਾਂਗੇ? ਆਖਿਆ ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ। ਆ ਜਿਹੜਾ ਗੁਰੂ ਪੂਰਾ, ਇਹਨੇ ਮਿਲਾਪ ਕਰਾਉਣਾ, ਹੋਰ ਕੋਈ ਨਹੀਂ। ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ, ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ। ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾ। ਇਹੋ ਹੀ ਹੈ, ਗੁਰੂ ਤੋਂ ਬਿਨਾਂ ਮਿਲਾਪ ਸੰਭਵ ਨਹੀਂ ਹੈ। ਇਹੋ ਗੁਰੂ ਪੂਰਾ ਹੈ। ਹੁਣ ਗੁਰੂ ਅਧੂਰੇ ਵੀ ਹੁੰਦੇ ਨੇ ਦੁਨੀਆਂ ਦੇ ਵਿੱਚ, ਇਹੋ ਗੁਰੂ ਪੂਰਾ ਹੈ ਜਿਹੜਾ ਮਿਲਾਪ ਕਰਾਵੇਗਾ। ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ। ਮੇਰਾ ਪ੍ਰੀਤਮ ਉਸ ਪ੍ਰੀਤਮ ਅਕਾਲ ਪੁਰਖ ਨੂੰ ਮਿਲਾਉਣ ਵਾਲਾ ਮੇਰਾ ਪੂਰਾ ਗੁਰੂ ਹੈ, ਤੇ ਮੈਂ ਐਸੇ ਗੁਰੂ ਤੋਂ ਬਲਿਆਰ ਜਾਨਾ, ਕੁਰਬਾਨ ਜਾਨਾ। ਹੋ ਵਾਰ ਵਾਰ ਆਪਣੇ ਗੁਰੂ ਕੋ ਜਾਸਾਂ। ਮੈਂ ਅਵਗੁਣ ਭਰਪੂਰ ਸਰੀਰੇ। ਆਖਿਆ ਸਰੀਰ ਔਗਣਾਂ ਨਾਲ ਭਰਿਆ ਪਿਆ ਏ, ਇੰਨੇ ਔਗਣ ਨੇ। ਭਰਪੂਰ ਦਾ ਅਰਥ ਹੁੰਦਾ ਹੈ ਪੂਰਾ ਭਰਿਆ ਹੋਇਆ।

ਕਿਵੇਂ ਮਿਲਾ? ਸਰੀਰ ਤੇ ਔਗਣ ਨਾਲ ਭਰਿਆ ਪਿਆ ਏ, ਹਮ ਔਗਣ ਭਰੇ। ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਆਖਿਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਪੰਥ ਦਾ ਅਰਥ ਹੁੰਦਾ ਹੈ ਮਾਰਗ, ਰਸਤਾ। ਉੱਤਮ ਰਸਤਾ ਕਿਹੜਾ ਹੈ, ਕਿਹੜਾ ਉਹ ਰਾਹ ਹੈ? ਜਿਵੇਂ ਮੰਜ਼ਿਲ ਤੇ ਪਹੁੰਚਣਾ ਹੋਵੇ ਤੇ ਬੰਦਾ ਕਹਿੰਦਾ ਕਿਹੜਾ ਰਾਹ ਹੈ, ਜਿਸ ਰਾਹ ਥਾਣੀ ਲੰਘ ਕੇ ਉਸ ਮੰਜ਼ਿਲ ਉਸ ਡੈਸਟੀਨੇਸ਼ਨ ਤੇ ਪਹੁੰਚਾਂਗਾ। ਤੇ ਮਹਾਰਾਜ ਨੇ ਆਖਿਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਉਹ ਹੈ ਗੁਰੂ ਦੀ ਸੰਗਤ। ਇਹ ਹੈ ਉੱਤਮ ਪੰਥ, ਉੱਤਮ ਰਸਤਾ, ਚੰਗਾ ਰਸਤਾ। ਤੇਹ ਮਿਲੰਤ ਜਮ ਤਰਾਸ ਮਿਟਾਈ, ਉਸ ਰਸਤੇ ਦੇ ਮਿਲਾਪ ਦੇ ਨਾਲ ਜਮਾ ਦੀ ਤਰਾਸ ਮਿਟ ਗਈ। ਫਿਰ ਆਖਿਆ ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇਹ ਹੈ ਸੰਗਤ, ਉਹ ਰਸਤਾ ਹੈ। ਤਾਂ ਤੇ ਗੁਰਦੇਵ ਗੁਰੂ ਰਾਮਦਾਸ ਸਾਹਿਬ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਮੈਂ ਅਵਗੁਣ ਭਰਪੂਰ ਸਰੀਰੇ, ਮੇਰਾ ਸਰੀਰ ਔਗੁਣਾਂ ਨਾਲ ਭਰਿਆ ਪਿਆ। ਹਾਂ ਕਿਉਂ ਕਰ ਮਿਲਾ ਆਪਣੇ ਪ੍ਰੀਤਮ ਪੂਰੇ, ਮੈਂ ਕਿਵੇਂ ਮਿਲਾ ਆਪਣੇ ਪ੍ਰੀਤਮ ਦੇ ਨਾਲ ਜਿਹੜਾ ਪੂਰਾ ਹੈ। ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਜਿਸ ਗੁਣਵੰਤੀ ਨੇ, ਗੁਣਾ ਵਾਲੀ ਨੇ ਮੇਰੇ ਪ੍ਰੀਤਮ ਨੂੰ ਪਾ ਲਿਆ। ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਹੀ, ਉਹ ਗੁਣ ਤੇ ਮੇਰੇ ਵਿੱਚ ਹੈਗਾ ਹੀ ਨਹੀਂ। ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ ਮਿਲਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ। ਮਹਾਰਾਜ ਨੇ ਆਖਿਆ ਕਰਨਾ ਕੀ ਸੀ, ਵੀ ਜਿਵੇਂ ਸਖੀਆਂ ਭੈਣਾਂ ਇਕੱਠੀਆਂ ਹੋ ਕੇ ਬਹਿੰਦੀਆਂ ਨੇ, ਦੁੱਖ ਸੁੱਖ ਫੋਲਦੀਆਂ ਨੇ, ਚਰਚਾ ਕਰਦੀਆਂ ਨੇ, ਇੱਦਾਂ ਸਤ ਸੰਗਤ ਵਿੱਚ ਭੈਣਾਂ ਆਣ ਕੇ ਬਹਿੰਦੀਆਂ ਨੇ ਤੇ ਉਹ ਰੱਬ ਦੀਆਂ ਪ੍ਰੀਤਮ ਦੀਆਂ ਬਾਤਾਂ ਪਾਉਂਦੀਆਂ ਨੇ, ਉਹਦੀਆਂ ਕਹਾਣੀਆਂ ਪਾਉਂਦੀਆਂ ਨੇ। ਤੇ ਗੁਰਦੇਵ ਨੇ ਹੋਕਾ ਦੇ ਕੇ ਆਖਿਆ ਭਾਈ ਤਰੀਕਾ ਇਹੋ ਹੀ ਹੈ, ਵੀ ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ ਕਰਨਾ ਕੀ ਹੈ, ਮਿਲਕੇ ਕਰੈ ਕਹਾਣੀਆਂ ਕਿਹਦੀਆਂ, ਸਮਰੱਥ ਕੰਤਕੀਆਂ। ਉਹ ਜਿਹੜਾ ਸਮਰੱਥ ਕੰਤ ਵਾਹਿਗੁਰੂ ਹੈ, ਉਹਦੀਆਂ ਆਪਾਂ ਕਹਾਣੀਆਂ ਪਾਉਣੀਆਂ ਨੇ। ਤਾਂ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ। ਹੁਣ ਪ੍ਰੀਤਮ ਮਿਲਣਾ ਕਿਹਨੂੰ ਹੈ, ਜਿਹਦੇ ਅੰਦਰ ਗੁਣ ਨੇ, ਜਿਹੜੀ ਗੁਣਵੰਤੀ ਹੈ। ਵੇਖੋ ਜੀ, ਤਿੰਨ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। ਪਹਿਲੀ ਦਾ ਨਾਂ ਹੈ ਕੁਚੱਜੀ। ਕੁਚੱਜੀ ਕਿਹਨੂੰ ਕਹਿੰਦੇ ਨੇ, ਜਿਹਨੂੰ ਚਾਜੀ ਕੋਈ ਨਹੀਂ ਹੈਗਾ, ਜਿਹਨੂੰ ਕੋਈ ਘਰ ਸਵਾਰਨਾ ਨਹੀਂ ਆਉਂਦਾ, ਆਪਾਂ ਉਹਨੂੰ ਕਹਿੰਦੇ ਵੀ ਇਹ ਕੁਚੱਜੀ ਹੈ। ਦੂਜੀ ਕਿਹੜੀ ਹੁੰਦੀ ਹੈ, ਦੂਜੀ ਹੈ ਵੀ ਜਿਹਨੂੰ ਥੋੜ੍ਹਾ ਬਹੁਤਾ ਚੱਜ ਹੈਗਾ ਏ, ਉਹਨੂੰ ਕਹਿੰਦੇ ਨੇ ਸੁਚੱਜੀ। ਇੱਕ ਕੁਆਲਿਟੀ ਐਕਸਟਰਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਗੁਣਵੰਤੀ। ਕੁਚੱਜੀ, ਸੁਚੱਜੀ ਤੇ ਗੁਣਵੰਤੀ, ਤਿੰਨਾਂ ਵਿੱਚ ਹੀ ਫਰਕ ਹੈ। ਕੁਚੱਜਾ ਹੋਣਾ ਮਾੜਾ, ਹੁਣ ਇੱਕ ਬੰਦਾ ਕੁਚੱਜਾ ਹੈ, ਕੁਚੱਜੇ ਦਾ ਸਿੱਧਾ ਅਰਥ ਨੇ ਵੀ ਜਿਹਨੂੰ ਚਾਜੀ ਕੋਈ ਨਹੀਂ ਹੈਗਾ। ਇੱਕ ਭੈਣ ਐਸੀ ਹੈ, ਉਹ ਸੁਚੱਜੀ ਹੈ, ਉਹਨੂੰ ਚੱਜ ਹੈਗਾ, ਪਰ ਇੱਕ ਉਹ ਹੈ ਜਿਹਦੇ ਵਿੱਚ ਐਕਸਟਰਾ ਕੁਆਲਿਟੀ ਹੈ, ਉਹ ਕੀ ਹੈ, ਉਹ ਗੁਣਵੰਤੀ ਵੀ ਹੈ। ਹੁਣ ਤੁਸੀਂ ਵੇਖੋ ਇਹਨੂੰ ਸੌਖਾ ਪਸੰਦ, ਇੱਕ ਨੂੰ ਤੇ ਰੋਟੀ ਪ੍ਰਸ਼ਾਦਾ ਪਾਣੀ ਬਣਾਉਣਾ ਹੀ ਨਹੀਂ ਆਉਂਦਾ ਨਾ, ਉਹਨੂੰ ਇਕੱਲਾ ਰੋਟੀ ਪ੍ਰਸ਼ਾਦਾ ਪਾਣੀ ਨਹੀਂ, ਮਤਲਬ ਉਹਨੂੰ ਕਿਸੇ ਕੰਮ ਕਰਨ ਦਾ ਕੋਈ ਚੱਜ ਨਹੀਂ ਹੈਗਾ, ਉਹਨੂੰ ਆਪਾਂ ਕਿਹਾ ਜੀ ਇਹ ਕੁਚੱਜੀ ਹੈ। ਇੱਕ ਨੂੰ ਰੋਟੀ ਪ੍ਰਸ਼ਾਦਾ ਪਾਣੀ ਸਭ ਕੁਝ ਬਣਾਉਣਾ ਆਉਂਦਾ, ਆਪਾਂ ਕਹਿੰਦੇ ਬੜਾ ਸੁਚੱਜਾ ਹੱਥ ਹੈ ਇਹਦਾ, ਵੀ ਜਦੋਂ ਇਹ ਰੋਟੀ ਪਾਣੀ ਬਣਾਉਂਦੀ ਹੈ ਤੇ ਇਹਦਾ ਹੱਥ ਬੜਾ ਸੁਚੱਜਾ ਹੈ, ਬਹੁਤ ਸੁੰਦਰ ਪਕਵਾਨ ਤਿਆਰ ਕਰਦੀ ਹੈ, ਪਰ ਇਹਨੂੰ ਬੋਲਣ ਦੀ ਜਾਚ ਨਹੀਂ ਹੈਗੀ। ਇੱਥੇ ਆਣ ਕੇ ਮਾਈਨਸ ਹੋ ਗਈ,
ਪਰ ਇਹਦਾ ਵਿਹਾਰ ਚੰਗਾ ਨਹੀਂ ਹੈਗਾ, ਇਹਦੇ ਵਿੱਚ ਅਹੰਕਾਰ ਵੀ ਹੈ। ਤੇ ਇੱਕ ਬਾਰੇ ਆਪਾਂ ਇਹ ਕਿਹਾ ਵੀ ਇਹ ਸੁਚੱਜੀ ਤੇ ਹੈ, ਸੁਚੱਜੀ ਤੇ ਹੈਗੀ ਹੈ, ਪਰ ਭੈਣੇ ਇਹ ਗੁਣਵੰਤੀ ਵੀ ਬੜੀ ਹੈ, ਇਹਨੂੰ ਹੋਰ ਵੀ ਕਈ ਕੰਮ ਕਰਨੇ ਨਾਲ ਨਾਲ ਆਉਂਦੇ ਨੇ। ਹੁਣ ਇੱਕ ਨੇ ਕੇਵਲ ਸ਼ਿੰਗਾਰ ਕੀਤਾ, ਉਹ ਸੁਚੱਜੀ ਹੈ, ਇੱਕ ਨੇ ਉਹ ਸ਼ਿੰਗਾਰ ਅੰਦਰ ਵੀ ਕੀਤਾ ਹੋਇਆ, ਉਹ ਗੁਣਵੰਤੀ ਹੈ। ਤੇ ਰੱਬ ਕਿਹਨੂੰ ਮਿਲਿਆ? ਆਖਿਆ ਗੁਣਵੰਤੀਆਂ ਦੇ ਘਰ ਵਸਦੇ ਨੇ, ਕੁਚੱਜੀਆਂ ਦੇ ਤੇ ਬਿਲਕੁਲ ਹੀ ਨਾ ਵਸਦੇ। ਸਤਿਗੁਰੂ ਮਹਾਰਾਜ ਨੇ ਆਖਿਆ ਜਿਹੜੀ ਗੁਣਵੰਤੀ ਹੈ, ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਜਿਸ ਗੁਣਵੰਤੀ ਨੇ ਮੇਰਾ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਪਾ ਲਿਆ, ਛੇ ਮੈਂ ਗੁਣ ਨਾਹੀ, ਉਹ ਮੇਰੇ ਵਿੱਚ ਤੇ ਉਹ ਗੁਣ ਹੀ ਨਹੀਂ ਹੈਗੇ, ਛੇ ਮੈਂ ਗੁਣ ਨਾਹੀ ਹੋਂ ਕਿਉਂ ਮਿਲਾ, ਮੈਂ ਕਿਵੇਂ ਮਿਲਾਂ, ਮੇਰੀ ਮਾਇਆ, ਹੇ ਮੇਰੀ ਮਾਂ ਮੈਂ ਕਿੱਦਾਂ ਮਿਲਾਂ, ਮੈਂ ਆਪਣੇ ਪਤੀ ਦੀ ਖੁਸ਼ੀ ਕਿੱਦਾਂ ਲਵਾਂ। ਗੁਣਵੰਤੀ ਨੂੰ ਮਿਲਦੀ ਹੈ ਖੁਸ਼ੀ, ਹੋਂ ਕਰ ਕਰ ਥਾਕਾਂ ਉਪਾਵ ਬਹੁ ਤੇਰੇ, ਬੜੇ ਉਪਾਅ ਕਰ ਕਰਕੇ ਥੱਕ ਗਈ, ਵੀ ਇੱਦਾਂ ਪਤੀ ਖੁਸ਼ ਹੋ ਜਾਊ, ਅੱਜ ਆਹ ਤਿਆਰ ਕਰਾਂ, ਅੱਜ ਆਹ ਤਿਆਰ ਕਰਾਂ, ਇਹ ਉਪਾਅ ਹੀ ਹੁੰਦੇ ਨੇ ਨਾ ਸਾਰੇ। ਬੰਦਾ ਵੀ ਧਾਰਮਿਕ ਤੌਰ ਤੇ ਕਿੰਨੇ ਉਪਾਅ ਕਰਦਾ, ਸੁਚੱਜਾ ਤੇ ਬਣਦਾ ਹੈ ਵੀ ਅੱਜ ਮੈਂ ਬਾਣੀ ਪੜ੍ਹ ਲਵਾਂ, ਚੰਗੀ ਗੱਲ ਹੈ, ਸੁਚੱਜਾ ਕੰਮ ਹੈ। ਪਰ ਜਿਹੜਾ ਬਾਣੀ ਦਾ ਉਪਦੇਸ਼ ਹੈ ਉਹਨੂੰ ਵੀ ਤੇ ਜੀਵਨ ਵਿੱਚ ਅਪਣਾਉਣਾ ਪੈਣਾ ਹੈ ਨਾ, ਅਗਲਾ ਸਟੈਪ ਇਹ ਵੀ ਤੇ ਹੈਗਾ, ਗੁਣਵੰਤੀ ਦਾ ਇਹ ਵੀ ਸਟੈਪ ਹੈ ਨਾ। ਜਿਹੜਾ ਬਾਣੀ ਦਾ ਉਪਦੇਸ਼ ਹੈ, ਜਿਹੜੀ ਬਾਣੀ ਦੀ ਵਿਚਾਰ ਹੈ, ਉਹਨੂੰ ਵੀ ਜੀਵਨ ਦਾ ਆਸਰਾ ਬਣਾਉਣਾ ਪੈਣਾ, ਖੇਡ ਇੱਥੇ ਆਣ ਕੇ ਵੀ ਨਹੀਂ ਬਣਨੀ। ਗੁਰਦੇਵ ਮਹਾਰਾਜ ਨੇ ਆਖਿਆ, ਆਖਿਆ ਹੋਂ ਕਰ ਕਰ ਥਾਕਾਂ ਉਪਾਵ ਬਹੁ ਤੇਰੇ, ਤੇ ਹੁਣ ਮੈਂ ਇਹ ਕਹਿਣਾ ਵੀ ਨਾਨਕ ਗਰੀਬ ਰੱਖੋ ਹਰ ਮੇਰੇ, ਮੈਨੂੰ ਤੂੰ ਰਾਖੀ ਲਾ ਹੁਣ, ਕਿਉਂਕਿ ਮੇਰੀ ਓਨੀ ਮਤ ਬੁੱਧ ਨਹੀਂ ਹੈਗੀ। ਤਾਂ ਤੇ ਗੁਰੂ ਅਰਜਨ ਸਾਹਿਬ ਨੇ ਅੱਜ ਜਿਹੜਾ ਬਚਨ ਰੱਖਿਆ, ਉਹਨਾਂ ਆਖਿਆ ਉਮਕੇ ਉਹੀ ਉਹ ਮਿਲਨ ਪ੍ਰਭ ਤਾਈ, ਹਿਰਦੇ ਨੇ ਉਛਾਲਾ ਮਾਰਿਆ ਤੇਰੇ ਮਿਲਾਪ ਦੇ ਲਈ, ਖੋਜਤ ਚਰਿਓ, ਖੋਜਣ ਲਈ ਚੜਿਆ, ਵੇਖਾਂ ਕਿੱਥੇ ਕਰੀਂਦਾ ਰੱਬ, ਦੇਖੋ ਪ੍ਰੇ ਜਾਈ, ਮੈਂ ਆਪਣੇ ਰੱਬ ਨੂੰ ਜਾ ਕੇ ਵੇਖਾਂ, ਉਹਨੂੰ ਜਾ ਕੇ ਤੱਕਾਂ। ਸੁਣਤ ਸੰਦੇਸ਼ ਰੂ ਪ੍ਰੇ ਗ੍ਰੇ ਸੇਜ ਵਿਛਾਈ, ਮਹਾਰਾਜ ਕਹਿੰਦੇ ਨੇ ਪਿਆਰੇ ਦਾ ਸੁਨੇਹਾ ਸੁਣ ਕੇ ਮੈਂ ਆਪਣੇ ਹਿਰਦੇ ਘਰ ਵਿੱਚ ਸੇਜ ਵਿਛਾ ਲਈ। ਜਿਵੇਂ ਕਿਸੇ ਪ੍ਰਾਹੁਣੇ ਨੇ ਘਰ ਵਿੱਚ ਆਉਣਾ ਹੋਵੇ ਤੇ ਬੰਦਾ ਉਹਦੇ ਆਉਣ ਤੋਂ ਪਹਿਲਾਂ ਤਿਆਰੀਆਂ ਮੁਕੰਮਲ ਕਰ ਲਵੇ ਵੀ ਉਹਨੇ ਆਉਣਾ ਹੈ, ਫਿਰ ਬੰਦਾ ਝਾਤੀ ਮਾਰੀ ਜਾਵੇ ਵੀ ਅਜੇ ਆਇਆ ਨਹੀਂ, ਆਹ ਰਾਹ ਹੈ ਅਜੇ ਤੱਕ ਨਹੀਂ ਆਇਆ, ਕਦੀ ਦਰਵਾਜ਼ੇ ਅੱਗੇ ਜਾਵੇ, ਕਦੀ ਹੋਰ ਕੋਈ ਉਦਮ ਕਰੇ। ਮਹਾਰਾਜ ਨੇ ਆਖਿਆ ਭ੍ਰਮ ਭ੍ਰਮ ਆਇਓ ਤੋ ਨਜ਼ਰ ਨਾ ਪਾਈ, ਭਟਕਦਾ ਫਿਰਦਾ ਪਰ ਅਜੇ ਉਹ ਨਜ਼ਰ ਹੀ ਨਹੀਂ ਆਇਆ, ਸੇਜ ਸਭ ਕੁਝ ਤਿਆਰ ਕੀਤਾ ਹੋਇਆ ਕਰੇ, ਅਜੇ ਉਹ ਪ੍ਰਾਹੁਣਾ ਆਇਆ ਹੀ ਨਹੀਂ, ਭਟਕਦਾ ਫਿਰਦਾ ਵੀ ਕਿਹੜੇ ਵੇਲੇ ਆਣ ਕੇ ਸੇਜ ਉੱਤੇ ਉਹ ਬੈਠੇ। ਹੁਣ ਅਗਲੀ ਪੰਕਤੀ ਵਿੱਚ ਮਹਾਰਾਜ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਅਸਲ ਵਿੱਚ ਉਹ ਪ੍ਰਾਹੁਣਾ ਕਿਤੇ ਦੂਰ ਹੈ ਹੀ ਨਹੀਂ ਸੀ ਜਿਹਨੂੰ ਤੂੰ ਲੱਭਣ ਜਾ ਰਹੀ ਸੀ, ਜਿਹਦੇ ਕਰਕੇ ਭਟਕਦੀ ਫਿਰਦੀ ਸੀ। ਕਈ ਵਾਰ ਚੀਜ਼ਾਂ ਕੋਲ ਹੀ ਹੁੰਦੀਆਂ ਪਰ ਬੰਦੇ ਦੀਆਂ ਅੱਖਾਂ ਬੰਦ ਨੇ, ਉਹਨੂੰ ਲਾਗੇ ਪਈ ਹੋਈ ਚੀਜ਼ ਨਜ਼ਰ ਨਹੀਂ ਆਉਂਦੀ। ਹੁਣ ਰੱਬ ਦੂਰ ਨਹੀਂ ਹੈ, ਰੱਬ ਨੂੰ ਲੱਭਣ ਦੇ ਲਈ ਕੋਈ ਬਾਹਰ ਦੀ ਯਾਤਰਾ, ਬਾਹਰ ਦੀ ਦੌੜ ਨਹੀਂ ਕਰਨੀ ਪੈਣੀ। ਜਿਵੇਂ ਕੋਈ ਪ੍ਰਾਹੁਣਾ ਘਰ ਦੇ ਵਿੱਚ ਆਵੇ ਨਾ, ਉਹਦੇ ਲਈ ਤੇ ਦੌੜ ਕਰਨੀ ਪੈਂਦੀ ਹੈ ਵੀ ਆਪਾਂ ਰਸਤੇ ਵਿੱਚ ਵਿਹਨੇ ਹਾਂ, ਕਿਤੇ ਫੋਨ ਕਰਦੇ ਹਾਂ, ਕਿਤੇ ਵੇਖਦੇ ਹਾਂ ਵੀ ਇਹ ਕਿੱਥੇ ਆ ਗਿਆ, ਹੁਣ ਕਿੱਥੇ ਪਹੁੰਚਿਆ, ਹੁਣ ਕਿੱਥੇ ਪਹੁੰਚਿਆ। ਬਾਬੇ ਨੇ ਕਿਹਾ ਰੱਬ ਲਈ ਇੱਦਾਂ ਨਹੀਂ ਕਰਨਾ ਪੈਂਦਾ, ਰੱਬ ਦੂਰ ਹੋਵੇ ਤੇ ਫਿਰ ਤੇ ਲੱਭੀਏ, ਹੈ ਤੇ ਉਹ ਤੇਰੇ ਅੰਦਰ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਦੂਰ ਨਹੀਂ ਹੈ ਉਹ। ਹੁਣ ਸਤਿਗੁਰ ਨੇ ਗੱਲ ਸਮਝਾਈ, ਆਖਿਆ ਏਕਾ ਸੇਜ ਵਿਸ਼ੀ ਧਨ ਕੰਤਾ, ਇੱਕੋ ਹੀ ਸੇਜ ਹੈ, ਆ ਹਿਰਦੇ ਰੂਪੀ ਸੇਜ ਇੱਕੋ ਹੀ ਹੈ, ਇੱਥੇ ਧਨ ਵੀ ਹੈ ਤੇ ਕੰਤ ਵੀ ਹੈ, ਮੈਂ ਵੀ ਹਾਂ ਤੇ ਰੱਬ ਵੀ ਹੈ, ਪਰ ਮੇਰੀ ਮੁਸ਼ਕਲ ਕੀ ਹੈ ਵੀ ਧਨ ਸੂਤੀ, ਮੈਂ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ, ਤਾਂ ਕਰਕੇ ਮੈਨੂੰ ਸੁੱਤੇ ਹੋਏ ਨੂੰ ਅੰਦਰ ਬੈਠਾ ਰੱਬ ਨਜ਼ਰ
नहीं आ रहा। जदों मैं जागया तो पता लग बेबे ना गल करो, धन सूती पिर सद जागंता आख्या वो अकाल पुरख वाहगुरु जिहड़ा सदा जाग रहा, तो मैं सुती हुई माया दे मोह विच। इस करके जो मैं सुती हाँ तो फिर वो रब मैनू नज़र नहीं आ रहा, अग्ञानता विच बेसमझी विच। हुण असी गुरु कोल आ के भी सुते रह जाने, मैं तो कहना हुंना भी असी बेशक 4 बजे उठ जाइए 5 बजे उठ जाइए अखां दी नींद खोल लईए, पर जेड़ी नींद अंदरूनी ताल उत्ते असी सुते हुए हाँ वो तो सारी जिंदगी कई बार बंदे की खुल दी नहीं है, ये भी मुश्किल है ना। एक तो शरीर की नींद है वो तो 5-7 घंटे बाद खुल जाती है, 8-10 घंटे बाद बच्चे की जिहड़ी है वो थोड़ी लमेरी हुंदी है नींद, जिहड़ा थोड़ा जवान हुंदा है उहदी उत्तों थोड़ी जी घट, जिहड़ा बजुर्ग हुंदा है हुण कई बार उहनां नूं नींद ही नहीं आउंदी, वह जागते रहिंदे ने। पर इत्थे जागण दा अर्थ कोई अखां खोलणियां थोड़ा नहीं, इत्थे जागण दा अर्थ है सुरत करके जाग जाणा, सुचेत हो जाणा। महाराज ने बख्शिश की थी, एका सेज विशी तन कंता, एको ही सेज है, एको ही कह लो भी वह टिकाणा है जिथे मैं भी हाँ तो जिथे रब भी आ। मुश्किल यह है भी मैं ही सुता हुआ। एका सेज विशी तन कंता, तन सूती, तन मैं जीव स्त्री, मैं अंदरों सुती हुई हाँ, फिर सद जागंता पियो मदरो, मदरो कहिंदे ने शराब नू नशे नू, आखिया मैं नशा, हुण नशे विच बंदा ना हो जांदा उहनू सोझी कोई नहीं हुंदी। हुण नशा एक ते हुंदा है जी शराब दा, कोई भी नशा जिहड़ा, बाणी ने आख्या काम क्रोध लोभ मोह हंकार इहदा भी की हुंदा है, नशा हुंदा है। शराब दा नशा भी 6-7 घंटे बाद लै जांदा, पर काम क्रोध लोभ मोह हंकार दा नशा नहीं लैंदा। हुण आपां आम कहिंदे आ वी कोई बंदा गुरुद्वारे ड्रग लैके आ गया, नशा लैके आ गया, बेसमझ है, ते असीं उहदियां रिस्ट्रिक्शनस लाईआं होईआं ने वी तूं नहीं आ सकदा। इहदा अर्थ है वी असीं डरदे आ ना वी जिहड़ा नशे विच बंदा हुंदा है वह गलत कुछ कर सकदा है, हो सकदा है वी उह गुरु दी बेअदबी वी कर देवे, नशे विच है उहनूं समझ ही कोई नहीं, हो सकता है वह आण के संगत नूं परेशान करे, इस करके आपां उहदे उत्ते एक रोक लाई, चंगी गल है। पर अगली गल है भी जे मैं आखां भी मैं कोई नशा नहीं कीता, नहीं, जदों मैं क्रोध दे नशे विच हाँ तो खतरा मेरे कोलों भी तो बणिया ही होया, मेरे कोलों भी वह खतरा बणिया। जदों मैं लोभ दे नशे विच हाँ खतरा तो मेरे तो भी समाज नूं बणिया होया है, जदों मैं हंकार दे नशे विच हाँ खतरा तो मेरे कोलों भी। हुण जिहड़ा नशेई बंदा हुंदा तुसीं उहनूं समझा लो, लख वार कह लो, वह कित्थे मनदा है। इत्थे ते कई वार बंदा पैर ना थले लगदे होण ते तां वी कई वार बंदा मनदा नहीं वी मैं नशा कीता होया, हालांकि आले दुआले वालिआं नूं सारिआं नूं पता हुंदा वी इहने ड्रग लई होई है, नशा कीता होया। इदां ही बाकी नशिआं दी गल है। सतगुरु महाराज ने इत्थे बख्शिश की, आखे पियो मदरो, मैं ते मदरो मदरा पीती हुई है, शराब पीती हुई है, कादी शराब पीती है, हंकार दी शराब पीती है, होमे दी शराब पीती है, ते ऐन मत्या होया पियो मदरो धन मतवंता, धन जागै जे पिर बोलंता। हे भाई जो पिर बोलेगा ते ये जीव स्त्री सुती हुई जाग जाएगी। अगला वचन है, भई निराशी बहुत दिन लागे, मिलना चाहुंदा सी निराश हो गई, बड़े दिन लग गए, देश दिसंतर मैं सगले। अच्छा देश ते दिसंतर, देश विदेश, देश दे अंदर देश दे बाहर, हर पासे मैं भज्जा फिरदा। हुण कोई जंगल च भज्जा ते शेख फरीद साहब ने नू होका मार के गल आखी, जंगल जंगल क्या पवै वण कंडा मोड़े। आखे क्यों एवें जंगलां च भटकदा फिरदा, देशां विदेशां विच भटकदा फिरदा, रोजी रोटी लई ते कोई भटके ते गल समझ लगदी है, रब लई नहीं भटकण दी लोड़, वो तेरे नाल ही है।
ਤੇ ਸ਼ੇਖ ਫਰੀਦ ਸਾਹਿਬ ਨੇ ਆਖਿਆ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ। ਰੱਬ ਕਿੱਥੇ ਵੱਸਦਾ ਹੈ? ਆਹ ਹਿਰਦੇ ਦੇ ਵਿੱਚ ਹੀ ਅੰਦਰ ਹੀ ਹੈ, ਉਹਦੇ ਲਈ ਭੱਜਣ ਦੀ ਲੋੜ ਨਹੀਂ ਹੈਗੀ, ਭਟਕਣ ਦੀ ਲੋੜ ਨਹੀਂ ਹੈਗੀ। ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ, ਆਖਿਆ ਜੰਗਲ ਵਿੱਚ ਕੀ ਢੂੰਡਦਾ ਫਿਰਦਾ, ਕੀ ਲੱਭਦਾ ਫਿਰਦਾ। ਭਈ ਨਿਰਾਸ਼ੀ ਬਹੁਤ ਦਿਨ ਲਾਗੇ, ਦੇਸ਼ ਦਸੰਤਰ ਮੈਂ ਸਗਲੇ ਝਾਗੇ ਝਾਗੇ, ਜਿਹਨੂੰ ਆਪਾਂ ਕਹਿੰਦੇ ਝਾਕ ਝਾਕ ਕੇ ਵੇਖਿਆ ਵੀ ਇੱਥੇ ਹੋਵੇ, ਇੱਥੇ ਹੋਵੇ, ਇੱਥੇ ਹੋਵੇ। ਖਿਨ ਰਹਿਣ ਨਾ ਪਾਵੂ ਬਿਨ ਪੱਗ ਪਾਗੇ, ਤੇਰੇ ਚਰਨ ਪੈਣ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਸਤਿਗੁਰ ਨੇ ਆਖਿਆ ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ, ਮੇਰੇ ਉੱਤੇ ਕਿਰਪਾ ਕਰ ਹੇ ਪ੍ਰਭੂ ਮੈਨੂੰ ਆਣ ਕੇ ਮਿਲ। ਹੁਣ ਅੱਗੇ ਮਹਾਰਾਜ ਨੇ ਇਹਦਾ ਜਵਾਬ ਦਿੱਤਾ ਵੀ ਰੱਬ ਮਿਲਣਾ ਕਿਵੇਂ ਹੈ। ਪਹਿਲਾਂ ਤੇ ਉਹਨਾਂ ਇਹੋ ਹੀ ਜ਼ਿਕਰ ਕੀਤਾ ਵੀ ਭਟਕਣਾ, ਬੰਦਾ ਭਟਕੀ ਜਾ ਰਿਹਾ ਹੈ। ਹੁਣ ਬਾਬੇ ਨੇ ਇਹਦਾ ਜਵਾਬ ਦਿੱਤਾ, ਮਹਾਰਾਜ ਕਹਿੰਦੇ ਨੇ ਭਇਓ ਕਿਰਪਾਲ, ਰੱਬ ਕਿਰਪਾ ਕਿਵੇਂ ਕਰਦਾ। ਆਪਾਂ ਕਹਿੰਦੇ ਜੀ ਰੱਬ ਸਾਡੇ ਤੇ ਕਿਰਪਾ ਕਰੇਗਾ, ਸੁਣ ਲਓ ਕਿਰਪਾ ਕਿਵੇਂ ਕੀਤੀ। ਬਾਬੇ ਨੇ ਕਿਹਾ ਭਇਓ ਕਿਰਪਾਲ ਸਤ ਸੰਗ ਮਿਲਾਇਆ, ਮੇਰੇ ਤੇ ਕਿਰਪਾ ਹੋਈ, ਮੈਨੂੰ ਚੰਗੀ ਸੰਗਤ ਦਾ ਮਿਲਾਪ ਕਰਾ ਦਿੱਤਾ। ਆਹ ਇਹ ਕਿਰਪਾ ਸਾਡੇ ਉੱਤੇ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਸਾਨੂੰ ਤੇ ਸੰਗਤ ਦਾ ਉਹਨਾਂ ਨੇ ਕੰਸੈਪਟ ਬਖਸ਼ਿਆ ਹੈ। ਸਿੱਖਾਂ ਵਿੱਚ ਗੁਰਦੁਆਰੇ ਦੋ ਹੀ ਚੀਜ਼ਾਂ ਨੇ ਨਾ, ਇੱਕ ਪੰਗਤ ਤੇ ਦੂਜੀ ਸੰਗਤ, ਤੀਜੀ ਹੋਰ ਕੋਈ ਚੀਜ਼ ਹੈ ਨਹੀਂ। ਉਹਨਾਂ ਨੇ ਪੰਗਤ ਦਾ ਕੰਸੈਪਟ ਵੀ ਬਖਸ਼ ਦਿੱਤਾ ਤੇ ਸੰਗਤ ਦਾ ਵੀ ਬਖਸ਼ ਦਿੱਤਾ। ਇਸ ਕਰਕੇ ਜੇ ਰੱਬੀ ਮਿਲਾਪ ਚਾਹੁੰਦਾ ਹੈ ਤੇ ਮਹਾਰਾਜ ਨੇ ਆਖਿਆ ਭਇਓ ਕਿਰਪਾਲ ਸਤ ਸੰਗ ਮਿਲਾਇਆ, ਹੋਇਆ ਕਿ ਬੋਝੀ ਤਪਤ, ਜਿਹੜੀ ਅੰਦਰ ਤਪਸ਼ ਸੀ ਨਾ, ਜਿਹੜੀ ਅੰਦਰ ਅੱਗ ਲੱਗੀ ਹੋਈ ਸੀ, ਬੋਝੀ ਤਪਤ, ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ, ਜਿਹੜੀ ਮੋਹ ਦੀ ਅੱਗ ਲੱਗੀ ਸੀ, ਜਿਹੜੀ ਲੋਭ ਹੰਕਾਰ ਦੀ ਅੱਗ ਲੱਗੀ ਸੀ, ਆਖਿਆ ਉਹ ਬੁੱਝ ਗਈ। ਬੋਝੀ ਤਪਤ ਕਰੈ ਪਿਰ ਪਾਇਆ, ਹੁਣ ਮੈਂ ਪਿਰ ਕਿੱਥੇ ਪਾ ਲਿਆ, ਅੰਦਰ ਹੀ, ਘਰ ਦੇ ਵਿੱਚ ਹੀ, ਅੰਦਰੋਂ ਹੀ ਰੱਬ ਲੱਭ ਗਿਆ। ਬੰਦਾ ਝਾਤੀ ਨਹੀਂ ਮਾਰਦਾ ਤੇ ਕਿੱਥੇ ਨਹੀਂ ਮਾਰਦਾ, ਆਪਣੇ ਅੰਦਰ, ਆਪਣੇ ਅੰਦਰ। ਜਿਵੇਂ ਕਿਸੇ ਨੇ ਕਹਾਣੀ ਲਿਖੀ, ਕਹਿੰਦੇ ਕੋਈ ਸ਼ਾਹੂਕਾਰ ਯਾਤਰਾ ਕਰ ਰਿਹਾ ਸੀ ਟ੍ਰੇਨ ਦੇ ਵਿੱਚ, ਉਹਦੇ ਕੋਲ ਹੀਰਾ ਸੀ ਬੜਾ ਕੀਮਤੀ। ਉਹਨੂੰ ਨਾ ਕੁਝ ਮਹਿਸੂਸ ਹੋਇਆ ਵੀ ਜਿਵੇਂ ਨਾ ਕੋਈ ਬੰਦੇ ਉਹਦਾ ਪਿੱਛਾ ਕਰ ਰਹੇ ਨੇ, ਜਿਨ੍ਹਾਂ ਨੂੰ ਇਸ ਗੱਲ ਦੀ ਕੋਈ ਭਿਣਕ ਲੱਗ ਗਈ ਵੀ ਸ਼ਾਹੂਕਾਰ ਵੱਡੇ ਸ਼ਹਿਰ ਜਾ ਰਿਹਾ ਹੈ, ਇਹਦੇ ਕੋਲ ਹੀਰਾ ਹੈ ਤੇ ਟ੍ਰੇਨ ਦੀ ਯਾਤਰਾ ਹੈ, ਵੀ ਇਹਨੇ ਇੱਕ ਅੱਧੀ ਰਾਤ ਜਿਹੜੀ ਹੈ ਉਹ ਟ੍ਰੇਨ ਵਿੱਚ ਗੁਜ਼ਰਨੀ ਹੈ ਤੇ ਜਦੋਂ ਆਪਣਾ ਮੌਕਾ ਲੱਗੇਗਾ ਤੇ ਸ਼ਾਹੂਕਾਰ ਦੇ ਕੋਲੋਂ ਆਪਾਂ ਹੀਰਾ ਚੁਰਾ ਲਵਾਂਗੇ। ਹੁਣ ਸ਼ਾਹੂਕਾਰ ਨੂੰ ਥੋੜ੍ਹਾ ਜਿਹਾ ਸ਼ੱਕ ਪੈ ਗਿਆ ਉਹਨੂੰ ਵੀ ਜਿਹੜੇ ਆਲੇ ਦੁਆਲੇ ਬੰਦੇ ਨੇ, ਲੱਗਦਾ ਤੇ ਇੱਦਾਂ ਦੇ ਨੇ, ਚੋਰ ਹੀ ਨੇ। ਚਲੋ ਜੀ, ਰਾਤ ਹੋਈ, ਟ੍ਰੇਨ ਦੇ ਵਿੱਚ ਸਫ਼ਰ ਸੀ, ਯਾਤਰਾ ਸੀ, ਸ਼ਾਹੂਕਾਰ ਸੌ ਗਿਆ ਤੇ ਮੰਜ਼ਿਲ ਉੱਤੇ ਪਹੁੰਚੇ ਅਗਲੇ ਦਿਨ, ਤੇ ਉਹਦਾ ਹੀਰਾ ਬਿਲਕੁਲ ਸੇਫ, ਬਿਲਕੁਲ ਸੇਫ। ਚੋਰ ਬੜੇ ਪਰੇਸ਼ਾਨ ਵੀ ਅਸੀਂ, ਸਾਨੂੰ ਇਹ ਵੀ ਪਤਾ ਹੈ ਵੀ ਇਹਦੇ ਕੋਲ ਹੈ ਆ, ਅਸੀਂ ਇਹਦੀ ਤਲਾਸ਼ੀ ਵੀ ਲੈਂਦੇ ਰਹੇ ਪਰ ਹੀਰਾ ਨਹੀਂ ਲੱਭਾ ਸਾਨੂੰ। ਤੇ ਆਖਿਰ ਉਹ ਸ਼ਾਹੂਕਾਰ ਨੂੰ ਜਾ ਕੇ ਪੁੱਛਦੇ ਨੇ, ਕਹਿੰਦੇ ਸ਼ਾਹੂਕਾਰ ਜੀ ਬਾਕੀ ਤੇ ਗੱਲ ਠੀਕ ਹੈ, ਵੀ ਤੁਹਾਨੂੰ ਵੀ ਸਾਡੇ ਤੇ ਸ਼ੱਕ ਹੋ ਗਿਆ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਵੀ ਅਸੀਂ ਸਾਰੀ ਟ੍ਰੇਨ ਦਾ, ਤੁਹਾਡੇ ਡੱਬੇ ਦਾ, ਤੁਹਾਡੇ ਕੱਪੜਿਆਂ ਦਾ, ਤੁਹਾਡੇ ਬੈਗਾਂ ਦਾ ਕੋਨਾ ਕੋਨਾ ਛਾਣ ਮਾਰਿਆ, ਤੁਹਾਡੀਆਂ ਸੀਟਾਂ ਥੱਲੇ ਉੱਤੋਂ ਸਭ ਪਾਸੇ ਵੇਖ ਲਈਆਂ, ਹੀਰਾ ਤੁਸੀਂ ਲੁਕਾਇਆ ਕਿੱਥੇ ਸੀ? ਤੇ ਕਹਿੰਦੇ ਸ਼ਾਹੂਕਾਰ ਨੂੰ ਕਹਿਣ ਲੱਗਾ ਵੀ ਜੇ ਤੂੰ ਪੁੱਛਿਆ ਤੇ ਇਹਦਾ ਜਵਾਬ ਇਹ ਹੈ ਵੀ ਮੈਨੂੰ ਪਤਾ ਸੀ ਤੁਸੀਂ ਮੇਰੀਆਂ ਸੀਟਾਂ ਵੇਖਣੀਆਂ ਨੇ, ਤੁਸੀਂ ਮੇਰਾ ਬੈਗ ਵੇਖਣਾ, ਮੇਰਾ ਝੋਲਾ ਵੇਖਣਾ, ਹੀਰਾ ਤੇ ਕਮਲੇ ਉਹ ਤੁਹਾਡੇ ਝੋਲੇ 'ਚ ਪਾ ਦਿੱਤਾ ਸੀ ਮੈਂ, ਮੈਨੂੰ ਵੇਖਣ ਦੀ ਬਜਾਏ ਕਾਸ਼ ਤੁਸੀਂ ਆਪਣਾ ਝੋਲਾ ਫੋਲਿਆ ਹੁੰਦਾ ਤੇ ਤੁਹਾਨੂੰ ਉੱਥੇ ਕੀ ਲੱਭ ਜਾਣਾ ਸੀ ਹੀਰਾ। ਇਹ ਖੇਡ ਕਿਹਦੀ ਹੈ? ਇਹ ਖੇਡ ਸਾਡੀ, ਮੇਰੀ, ਤੁਹਾਡੀ, ਆਪਣੇ ਸਾਰਿਆਂ ਦੀ ਹੈ। ਅਸੀਂ ਕਿੱਥੇ ਲੱਭਦੇ ਫਿਰਦੇ ਰੱਬ, ਅਸੀਂ ਕਿੱਥੇ ਲੱਭਦੇ ਫਿਰਦੇ ਹਾਂ? ਬਾਹਰ
ਮੰਦਰਾਂ ਮਸੀਤਾਂ ਗੁਰਦੁਆਰਿਆਂ ਹੋਰ ਸਥਾਨਾਂ ਤੇ ਨਹੀਂ, ਰੱਬ ਸਾਡੇ ਅੰਦਰ ਹੈ। ਰੱਬ ਇੱਥੋਂ ਤੇ ਗੁਰੂ ਦੀ ਮੱਤ ਲੈਣੀ ਆਪਾਂ, ਗੁਰੂ ਨੇ ਉਹ ਚਿਣਗ ਲਾਉਣੀ ਸਾਡੇ ਅੰਦਰ। ਇੱਥੇ ਆਉਣ ਦਾ ਪਰਪਸ ਇਹ ਹੈ, ਰੱਬ ਬਾਹਰ ਥੋੜਾ ਹੈਗਾ ਕਿਤੇ, ਰੱਬ ਤੇ ਸਾਡੇ ਆਪਣੇ ਅੰਦਰ। ਪਰ ਬੰਦਾ ਸਾਰੀ ਜ਼ਿੰਦਗੀ ਟਿਕਾ ਲਈ, ਅੱਛਾ ਹਰ ਚੀਜ਼ ਸਾਡੇ ਅੰਦਰ ਹੈ। ਬਾਬੇ ਨੇ ਇਹਨੂੰ ਆਖਣਾ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਅਸੀਂ ਟਿਕਾ ਚਾਹੁੰਦੇ ਹਾਂ, ਉਹ ਵੀ ਸਾਨੂੰ ਸਾਡੇ ਅੰਦਰੋਂ ਹੀ ਪ੍ਰਾਪਤ ਹੋਵੇਗਾ। ਤੁਸੀਂ ਦੁੱਖ ਚਾਹੁੰਦੇ ਹੋ, ਉਹ ਵੀ ਤੁਹਾਨੂੰ ਅੰਦਰੋਂ ਹੀ ਮਿਲਣੇ ਨੇ। ਸੁੱਖ ਚਾਹੁੰਦੇ ਹੋ, ਉਹ ਵੀ ਤੁਹਾਨੂੰ ਤੁਹਾਡੇ ਅੰਦਰੋਂ ਹੀ ਮਿਲਣੇ। ਦੁਨੀਆਂ ਦੀਆਂ ਤਮਾਮ ਚੀਜ਼ਾਂ ਸਾਡੇ ਆਪਣੇ ਅੰਦਰ ਹੀ ਨੇ, ਹੋਰ ਕਿਤੇ ਬਾਹਰ ਨਹੀਂ ਹੈਗੀਆਂ। ਸੁੱਖ ਸ਼ਾਂਤੀ ਟਿਕਾ ਵੀ ਸਾਡੇ ਅੰਦਰ ਹੈ। ਅੱਛਾ, ਐਸਾ ਕਿਉਂ ਹੁੰਦਾ ਹੈ ਵੀ ਇੱਕ ਬੱਚਾ ਜਿਹੜੇ ਖਿਡੌਣੇ ਨਾਲ ਬਹੁਤ ਖੁਸ਼ ਹੁੰਦਾ, ਇੱਕ ਵੱਡਾ ਉਸ ਖਿਡੌਣੇ ਨਾਲ ਖੁਸ਼ ਨਹੀਂ ਹੁੰਦਾ? ਖਿਡੌਣਾ ਤੇ ਕੁਝ ਹੀ ਹੈ, ਇੱਕ ਬੱਚਾ ਉਹਦੇ ਨਾਲ ਖੇਡ ਰਿਹਾ। ਕਿਉਂਕਿ ਚੇਤੇ ਰੱਖੋ, ਖੇਡ ਖਿਡੌਣੇ ਵਿੱਚ ਨਹੀਂ ਹੁੰਦੀ, ਖੇਡ ਬੱਚੇ ਦੇ ਅੰਦਰ ਹੁੰਦੀ ਆ। ਖਿਡੌਣੇ 'ਚ ਨਹੀਂ ਖੇਡ ਹੈਗੀ, ਖੇਡ ਕਿੱਥੇ ਹੈ? ਬੱਚੇ ਦੇ ਅੰਦਰ ਹੈ। ਬੱਚਾ ਤੇ ਡੱਬਿਆਂ ਨਾਲ ਵੀ ਖੇਡ ਲੈਂਦਾ। ਤੁਸੀਂ ਕਹਿੰਦੇ ਹੋ ਵੀ ਇਹ ਮੇਰਾ ਚਾਹ ਵਾਲਾ ਡੱਬਾ ਹੈ, ਇਹ ਮੇਰਾ ਜਿਹੜਾ ਹੈ ਉਹ ਘਰ ਦਾ ਡੱਬਾ ਜੁੱਤੀਆਂ ਵਾਲਾ ਹੈ। ਬੱਚੇ ਦੇ ਅੰਦਰ ਹੀ ਖੇਡ ਪਈ ਹੈ, ਇਸ ਕਰਕੇ ਉਹ ਜੁੱਤੀਆਂ ਵਾਲੇ ਡੱਬੇ ਨੂੰ ਵੀ ਉਹਦੇ ਨਾਲ ਵੀ ਇੰਜੋਏ ਕਰ ਲੈਂਦਾ। ਇਹ ਇਹ ਇਹ ਖੇਡ ਸਾਡੀ ਵੀ ਹੈ। ਸਾਰਾ ਕੁਝ, ਸਭ ਕੁਛ ਕਰਮ ਹੈ, ਬਾਹਰ ਨਾ ਹੀ। ਸਮਝ ਗਏ ਨਾ ਬੇਨਤੀ ਨੂੰ? ਵੀ ਜੇ ਤੇ ਡੱਬੇ 'ਚ ਖੇਡ ਹੋਵੇ ਤਾਂ ਡੱਬਾ ਤੇ ਤੁਹਾਨੂੰ ਵੀ ਨਜ਼ਰ ਆਉਣ ਡਿਆ, ਤੁਸੀਂ ਕਿਉਂ ਨਹੀਂ ਖੇਡਦੇ ਉਹਦੇ ਨਾਲ? ਬੱਚੇ ਨੂੰ ਤੁਸੀਂ ਇੱਦਾਂ ਛੱਡ ਦਿਓ ਵਿਹੜੇ ਦੇ ਵਿੱਚ, ਉਹਨੇ ਕੋਈ ਨਾ ਕੋਈ ਚੀਜ਼ ਨਾਲ ਖੇਡਣ ਲੱਗ ਪੈਣਾ। ਚੀਜ਼ ਵਿੱਚ ਖੇਡ ਨਹੀਂ ਹੈਗੀ, ਖੇਡ ਉਹਦੇ ਅੰਦਰ ਪਈ ਹੈ। ਇੱਦਾਂ ਸੁੱਖ ਸਾਡੇ ਅੰਦਰ ਪਿਆ ਹੈ, ਸੁੱਖ ਸਾਡੇ। ਤੁਸੀਂ ਕਹਿੰਦੇ ਹੋ ਆਹ ਚੀਜ਼ ਮਿਲੇਗੀ ਤੇ ਫਿਰ ਮੈਂ ਖੁਸ਼ ਹੋਵਾਂਗਾ। ਜਿਹੜੀ ਮਿਲੀ ਹੈ ਉਹਨੇ ਸਾਨੂੰ ਕਿੰਨੀ ਕੁ ਖੁਸ਼ੀ ਦੇ ਦਿੱਤੀ? ਕਿਉਂਕਿ ਤੁਹਾਡੇ ਅੰਦਰ ਹੀ ਖੁਸ਼ੀ ਨਹੀਂ ਹੈਗੀ, ਇਸ ਕਰਕੇ ਤੁਹਾਨੂੰ ਖੁਸ਼ੀ ਕਦੀ ਮਿਲ ਹੀ ਨਹੀਂ ਸਕਦੀ, ਤੁਹਾਡੇ ਅੰਦਰ ਨਹੀਂ ਹੈਗੀ। ਬੱਚੇ ਤੋਂ ਮੱਤ ਲਈਏ। ਬਾਬੇ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ। ਮੇਰੇ ਬਾਬੇ ਨੇ ਆਖਿਆ ਬੂਝੀ ਤਪਤ ਘਰੈ ਪਿਰ ਪਾਇਆ, ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ। ਹੁਣ ਜਿਹੜਾ ਸ਼ਿੰਗਾਰ ਕੀਤਾ ਉਹ ਵੀ ਸੋਹਣਾ ਲੱਗਣ ਲੱਗ ਪਿਆ, ਕਿਉਂਕਿ ਅੰਦਰ ਦੀ ਤਪਤ ਬੁਝ ਗਈ ਤੇ ਅੰਦਰ ਹੀ ਰੱਬ ਦੀ ਪ੍ਰਾਪਤੀ ਹੋ ਗਈ। ਕਹੋ ਨਾਨਕ ਗੁਰ ਭਰਮ ਚੁਕਾਇਆ। ਗੁਰੂ ਨੇ ਕੀ ਚੁਕਾ ਦਿੱਤਾ? ਕੀ ਚੀਜ਼ ਦੂਰ ਕਰ ਦਿੱਤੀ? ਭਰਮ ਦੂਰ ਕਰ ਦਿੱਤਾ। ਉਹ ਭਰਮ ਜਿਹੜਾ ਮੈਨੂੰ ਕਹਿੰਦਾ ਸੀ ਸਭ ਕੁਝ ਬਾਹਰ ਹੀ ਹੈ, ਗੁਰੂ ਭਰਮ ਦੂਰ ਕਰ ਦਿੰਦਾ ਹੈ। ਕਹੋ ਨਾਨਕ ਗੁਰ ਭਰਮ ਚੁਕਾਇਆ। ਗੁਰੂ ਨੇ ਭਰਮ ਹੀ ਤੇ ਦੂਰ ਕਰਨੇ ਨੇ ਸਾਡੇ। ਅਖੀਰਲੀਆਂ ਪੰਕਤੀਆਂ ਨੇ, ਜਹਾਂ ਦੇਖਾਂ, ਹੁਣ ਭਰਮ ਐਸਾ ਦੂਰ ਹੋਇਆ ਵੀ ਮੈਂ ਜਿੱਧਰ ਵੇਖਦਾ, ਜਾਂ ਜਾਂ ਵੇਖੋ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਜਿੱਥੇ ਮੈਂ ਵੇਖਦਾ ਮੈਨੂੰ ਉਹੀ ਨਜ਼ਰ ਆਉਂਦਾ। ਜਹਾਂ ਜਹਾਂ ਵੇਖੋ ਤਾਂ ਪਿਰ ਹੈ ਭਾਈ, ਆਖਿਆ ਮੇਰਾ ਖਸਮ ਵਾਹਿਗੁਰੂ ਉੱਥੇ ਹੀ ਹੈ। ਖੋਲਿਓ ਕਪਾਟ ਤਾਂ ਮਨ ਠਹਿਰਾਈ। ਕਪਾਟ ਦਾ ਅਰਥ ਹੁੰਦਾ ਭਿੱਤ, ਕਵਾੜ ਜਿਹਨੂੰ ਆਪਾਂ ਕਹਿੰਦੇ ਹਾਂ। ਜਿਵੇਂ ਵੱਡੇ ਜਿਹੜੇ ਦਰਵਾਜ਼ੇ ਹੁੰਦੇ ਸੀ ਉਹਨੂੰ ਕੀ ਕਹਿੰਦੇ ਸੀ? ਕਵਾੜ। ਆਖਿਆ ਕਪਾਟ ਖੁੱਲ ਗਏ ਅੰਦਰ ਦੇ, ਕਪਾਟ ਉਹ ਪੜਦਾ, ਉਹ ਕੰਧ, ਉਹ ਕਵਾੜ ਜਿਹੜਾ ਕੂੜਦਾ ਸੀ ਉਹ ਟੁੱਟ ਗਿਆ, ਹੁਣ ਉਹ ਪੜਦਾ ਦੂਰ ਹੋ ਗਿਆ। ਇਹ ਕਵਾੜ ਬੜਾ ਸੂਖਮ ਹੈ, ਦਿਸਦਾ ਨਹੀਂ। ਇਹਨੂੰ ਬਾਬੇ ਨੇ ਆਖਿਆ ਜਿਵੇਂ ਭੰਭੀਰੀ ਦਾ ਖੰਭ ਨਹੀਂ ਹੁੰਦਾ, ਬੜਾ ਸੂਖਮ ਜਿਹਾ, ਏਦਾਂ ਹੀ ਸਾਡੇ ਅੰਦਰ ਹਉਮੈ ਦਾ ਉਹ ਕਵਾੜ ਹੈ ਜਿਹਨੂੰ ਖੋਲਣ ਦੀ ਲੋੜ ਹੈ, ਨਾਲ ਹੀ ਪਿਰ ਬੈਠਾ ਹੈ, ਨਾਲ ਹੀ ਰੱਬ ਹੈ। ਹੁਣ ਜਦੋਂ ਉਹ ਕਵਾੜ ਖੁੱਲਿਆ, ਕਪਾਟ ਖੁੱਲਿਆ, ਤੇ ਮਹਾਰਾਜ ਨੇ ਜਵਾਬ ਦਿੱਤਾ ਤਾਂ ਮਨ ਠਹਿਰਾਈ। ਹੁਣ ਮਨ ਠਹਿਰ ਗਿਆ, ਹੁਣ ਮਨ ਟਿਕਾ ਵਿੱਚ ਆ ਗਿਆ। ਸੰਤੋ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲੀਏ ਦਰਵਾਜੇ, ਬਾਜੀ ਅਲੇ ਅਨਹਤ ਬਾਜੇ। ਮਹਾਰਾਜ ਨੇ ਆਖਿਆ ਹੇ ਸੰਤੋ, ਜਿਹੜਾ ਮਨ ਪਵਨ ਵਰਗਾ ਚੰਚਲ ਸੀ
ਉਹ ਸੁਖੀ ਹੋ ਗਿਆ, ਉਹ ਟਿਕਾਅ ਵਿੱਚ ਆ ਗਿਆ। ਜਿਵੇਂ ਹਵਾ ਇੱਕ ਬੰਨੇ ਆਉਂਦੀ ਦੂਜੇ ਬੰਨੇ, ਇੱਦਾਂ ਵਗਦੀ ਹੈ ਨਾ, ਹਵਾ ਦਾ ਵੇਗ ਹੁੰਦਾ। ਆਖਿਆ ਮਨ ਦਾ ਵੀ ਵੇਗ ਹੈ, ਸੰਤੋ ਮਨ ਪਵਨ ਹੈ, ਜਿਹੜਾ ਮਨ ਪਵਨ ਵਰਗਾ ਸੀ ਸੁੱਖ ਬਣਿਆ, ਹੁਣ ਉੱਥੇ ਕੀ ਆ ਗਿਆ, ਸੁੱਖ ਆ ਗਿਆ। ਕਿਸ ਯੋਗ ਪ੍ਰਾਪਤ ਗਣਿਆ, ਹੁਣ ਇਹ ਯੋਗ ਦਾ ਮਤਲਬ ਹੁੰਦਾ ਜੀ ਮਿਲਾਪ, ਹੁਣ ਇਹ ਮਿਲਾਪ ਜੋਗਾ ਹੋ ਗਿਆ, ਇਹਨੂੰ ਗਿਣਿਆ ਜਾ ਸਕਦਾ ਵੀ ਇਹਦਾ ਮਿਲਾਪ ਹੋ ਸਕਦਾ। ਕਿਸ ਯੋਗ ਪ੍ਰਾਪਤ ਗਣਿਆ, ਮਹਾਰਾਜ ਕਿਵੇਂ, ਆਖਿਆ ਗੁਰ ਦਿਖਲਾਈ ਮੋਰੀ, ਗੁਰੂ ਨੇ ਮੈਨੂੰ ਮੇਰੀ ਕਮਜ਼ੋਰੀ ਵਿਖਾ ਦਿੱਤੀ। ਤੇ ਅਕਸਰ ਜਿਹੜੇ ਬੰਦੇ ਸਾਨੂੰ ਸਾਡੀਆਂ ਕਮਜ਼ੋਰੀਆਂ ਦੱਸਦੇ ਨੇ, ਉਹ ਸਾਨੂੰ ਭੈੜੇ ਲੱਗਦੇ ਨੇ, ਉਹ ਸਾਨੂੰ ਭੈੜੇ ਲੱਗਦੇ ਨੇ। ਹਾਲਾਂਕਿ ਉਹ ਕੀ ਚਾਹੁੰਦੇ ਹੁੰਦੇ ਨੇ, ਤੁਹਾਡਾ ਸਭ ਤੋਂ ਵੱਡਾ ਮਿੱਤਰ ਹੀ ਉਹ ਹੁੰਦਾ ਜਿਹੜਾ ਤੁਹਾਡੀਆਂ ਕਮਜ਼ੋਰੀਆਂ ਤੁਹਾਡੇ ਸਾਹਮਣੇ ਰੱਖੇ। ਪਤਾ ਕਿਉਂ ਰੱਖਦਾ ਉਹ ਤਾਂ ਰੱਖਦਾ ਵੀ ਤੁਹਾਡਾ ਭਲਾ ਹੋਵੇ। ਪਰ ਅਸੀਂ ਸਾਡਾ ਹੰਕਾਰ ਜਿਹੜਾ ਹੈ ਉਹ ਇਸ ਗੱਲ ਨੂੰ ਮੰਨਣ ਨਹੀਂ ਦਿੰਦਾ, ਉਹ ਤਿਆਰ ਨਹੀਂ ਹੁੰਦਾ ਵੀ ਜੇ ਤੇ ਵਡਿਆਈ ਚਾਹੁੰਦੇ ਹਾਂ, ਤੇ ਵਡਿਆਈ ਤੇ ਕਰੀ ਜਾ ਰਿਹਾ ਸਾਰਾ ਹੀ ਇੱਥੇ ਸੰਸਾਰ, ਕਰੀ ਵੀ ਜਾ ਰਿਹਾ ਤੇ ਕਰਾਈ ਵੀ ਜਾ ਰਿਹਾ, ਖੁਸ਼ਾਮਦੀ ਚਾਹੁੰਦੇ। ਪਰ ਤੁਸੀਂ ਕੋਈ ਐਸਾ ਲੱਭੋ ਜਿਹੜਾ ਤੁਹਾਨੂੰ ਤੁਹਾਡੀ ਕਮਜ਼ੋਰੀ ਦੱਸੇ। ਤੇ ਮਹਾਰਾਜ ਨੇ ਕਿਹਾ ਗੁਰੂ ਹੈ ਜਿਹਨੇ ਮੈਨੂੰ ਮੋਰੀ, ਉਹ ਕਮਜ਼ੋਰੀ ਵਿਖਾ ਦਿੱਤੀ। ਗੁਰ ਦਿਖਲਾਈ ਮੋਰੀ, ਹੁਣ ਸਾਡੇ ਘਰ ਦੇ ਵਿੱਚ ਕੋਈ ਐਸਾ

0: ਇਹ ਸੀ ਰਹਾ ਉਹ ਦੂਜਾ। ਸੋ ਗੁਰੂ ਕਿਰਪਾ ਕਰੇ, ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜਵਾਬ ਸੰਗਤਾਂ ਦੇ ਨਾਲ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਇਸ ਵੀਕੈਂਡ 'ਤੇ ਗੁਰਦੁਆਰਾ ਸਾਹਿਬ ਵਿਖੇ ਨਗਰ ਅਖਾੜਾ ਦੀ ਸੰਗਤ ਵੱਲੋਂ ਭਾਈ ਰਣਜੋਤ ਸਿੰਘ ਹੰਸ ਪਰਿਵਾਰ ਅਤੇ ਭਾਈ ਕੁਲਵਿੰਦਰ ਸਿੰਘ ਪਰਿਵਾਰਾਂ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚਮਕਣਾ ਦੇ ਜਥੇ ਪਾਸੋਂ। ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜਾਣ ਲੱਗਿਆਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚਮਕ, ਦਿੱਲੀ ਵਾਲਿਆਂ ਦੇ ਕੀਰਤਨ ਜਥੇਦਾਰ, ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਇਸ ਵੀਕਐਂਡ 'ਤੇ ਗੁਰਦੁਆਰਾ ਸਾਹਿਬ ਵਿਖੇ ਨਗਰ ਅਖਾੜਾ ਦੀ ਸੰਗਤ ਵੱਲੋਂ ਭਾਈ ਰਣਜੋਤ ਸਿੰਘ ਹੰਸ ਪਰਿਵਾਰ ਅਤੇ ਭਾਈ ਕੁਲਵੰਤ ਸਿੰਘ ਪਰਿਵਾਰ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਬ੍ਰਹਮ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸੱਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ 3 ਦਿਨ ਦਰਸ਼ਨ ਦੇਵ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕੇ ਲੰਗਰ ਤੁੱਟ ਵਰਤ ਰਹੇ ਨੇ। ਆਪ ਸੰਗਤਾਂ ਨੇ ਜਾਣ ਲੱਗਿਆਂ ਕੜਾਹ ਪ੍ਰਸ਼ਾਦ ਦੀ ਦੇਖ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

जौ पै रसना राम ना कहबू।

उपजत बिनसत रोवत रहबो रहाओ। जस देखिए तरवर की छाया,

ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਸਮਰਥ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਜ਼ਿੰਦਗੀ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਕਰਨ ਦਾ ਉੱਦਮ ਮਹਾਰਾਜ ਦੀ ਪਾਵਨ ਬਾਣੀ ਦੇ ਦੁਆਰਾ ਕਰ ਰਹੇ ਹੋ। ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਨੇ ਆਪ ਜੀ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਾਏ ਨੇ। ਸੁਭਾਉ ਸਮਾਂ ਹੈ, ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਇਹ ਕਥਾ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 325 ਦੇ ਉੱਤੇ ਪਹੁੰਚੀ ਹੈ। ਕਬੀਰ ਸਾਹਿਬ ਦੇ ਸ਼ਬਦ ਦਾ ਪਾਠ ਮੈਂ ਆਪ ਦੇ ਨਾਲ ਸਾਂਝਾ ਕੀਤਾ ਹੈ। ਸਵਾਉ ਸਾਧ ਸੰਗਤ ਜੀ, ਸ਼ਬਦ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਬੁਲੰਦ ਆਵਾਜ਼ ਵਿੱਚ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਦੇ ਵਿੱਚ ਕਬੀਰ ਸਾਹਿਬ ਮਹਾਰਾਜ ਦਾ ਇਹ ਸ਼ਬਦ ਦਰਜ ਹੈ। ਇਸ ਸ਼ਬਦ ਵਿੱਚ ਕਬੀਰ ਸਾਹਿਬ ਨੇ ਇੱਕ ਦੁਨੀਆ ਦਾ ਸੱਚ ਸਾਡੇ ਸਨਮੁਖ ਰੱਖਿਆ ਹੈ ਵੀ ਜਦੋਂ ਬੰਦਾ ਕਿਸੇ ਦੂਜੇ ਵੱਲ ਵੇਖ ਕੇ ਆਪਣੀ ਤੁਲਨਾ ਕਰਦਾ ਹੈ, ਕਿਸੇ ਦੂਜੇ ਨੂੰ ਵੱਡਾ ਜਾਣ ਕੇ ਉਹ ਇਹ ਸਮਝਦਾ ਹੈ ਵੀ ਜੇ ਮੈਂ ਵੀ ਉਹਦੇ ਜਿੱਡਾ ਵੱਡਾ ਹੋ ਜਾਵਾਂ ਤੇ ਮੈਨੂੰ ਸੁੱਖ ਮਿਲ ਜਾਵੇਗਾ। ਕਬੀਰ ਸਾਹਿਬ ਕਹਿੰਦੇ ਨੇ ਇਹ ਦੌੜ ਹਰ ਇੱਕ ਮਨੁੱਖ ਦੀ ਹੈ, ਪਰ ਐਸਾ ਹੁੰਦਾ ਨਹੀਂ ਹੈ ਵੀ ਜੇ ਬੰਦਾ ਕਿਸੇ ਖਾਸ ਰੁਤਬੇ ਅਹੁਦੇ ਪੋਜੀਸ਼ਨ ਉੱਤੇ ਪਹੁੰਚ ਜਾਵੇ ਤੇ ਉਹਨੂੰ ਸੱਚੀ ਮੁੱਚੀ ਸੁੱਖ ਵੀ ਮਿਲੇਗਾ। ਜਦੋਂ ਆਪਾਂ ਸੰਸਾਰ ਵੱਲ ਝਾਤੀ ਮਾਰਦੇ ਹਾਂ ਤੇ ਮਹਾਰਾਜ ਕਹਿੰਦੇ ਇੱਥੇ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਮੰਗਤਾ ਹੈ, ਕੰਗਾਲ ਹੈ, ਉਹ ਦੋਵੇਂ ਰੋ ਰਹੇ ਨੇ, ਦੋਵਾਂ ਦੇ ਰੋਣੇ ਧੋਣੇ ਵੱਖਰੇ ਨੇ। ਇੱਕ ਗੁਰਦੇਵ ਨੇ ਉਦਾਹਰਨ ਬਾਣੀ ਵਿੱਚ ਬੜੀ ਪਿਆਰੀ ਦਿੱਤੀ ਹੈ ਤੇ ਬੜੀ ਪ੍ਰੈਕਟੀਕਲ ਜੀ ਹੈ। ਵੈਸੇ ਤੇ ਬਾਣੀ ਵਿੱਚ ਸਾਰੀਆਂ ਗੱਲਾਂ ਹੀ ਮਹਾਰਾਜ ਨੇ ਪ੍ਰੈਕਟੀਕਲੀ ਰੱਖੀਆਂ ਨੇ। ਜਿਵੇਂ ਬੰਦਾ ਆਪਣਾ ਦੁੱਖ ਕਿਸੇ ਨੂੰ ਸੁਣਾਉਣ ਬੈਠੇ ਤੇ ਜਿਹਨੂੰ ਦੁੱਖ ਸੁਣਾਇਆ ਜਾ ਰਿਹਾ ਹੈ ਉਹ ਦੋ ਚਾਰ ਦੁੱਖ ਆਪਣੇ ਵੀ ਅੱਗੋਂ ਸੁਣਾ ਦਿੰਦਾ ਹੈ। ਉਹ ਫਿਰ ਮਹਾਰਾਜ ਨੇ ਬਾਣੀ ਚ ਸ਼ਬਦ ਦਰਜ ਕੀਤਾ ਵੀ ਜਿਸ ਮਾਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਵੀ ਮੈਂ ਇੱਕ ਬੰਦੇ ਕੋਲ ਜਾ ਕੇ ਆਪਣਾ ਦੁੱਖ ਰੋਇਆ ਵੀ ਮੈਨੂੰ ਆਹ ਮੁਸ਼ਕਲ ਹੈ, ਆਹ ਪ੍ਰੋਬਲਮ ਹੈ। ਜਿਹਦੇ ਕੋਲ ਮੈਂ ਦੁੱਖ ਰੋ ਰਿਹਾ ਸੀ ਉਹਦੇ ਕੋਲ ਵੀ ਮੇਰੇ ਨਾਲੋਂ ਵੱਡੀਆਂ ਕਈ ਜਣਾ ਪ੍ਰੋਬਲਮਸ ਨੇ, ਉਹ ਫਿਰ ਆਪਣੇ ਦੁੱਖ ਗਣਾਉਣ ਲੱਗ ਪਿਆ। ਆਪਾਂ ਕਿਸੇ ਨੂੰ ਕਹੀਏ ਜੀ ਮੈਨੂੰ ਸ਼ੂਗਰ ਹੈ, ਅਗਲਾ ਕਹਿੰਦਾ ਜੀ ਸ਼ੂਗਰ ਤੇ ਮੈਨੂੰ ਵੀ ਹੈਗੀ ਹੈ, ਮੇਰੇ ਤੇ ਹੁਣ ਗੋਡੇ ਵੀ ਜਵਾਬ ਦੇ ਗਏ, ਉਹ ਆਪਣੇ ਦੁੱਖ ਦੱਸਣ ਲੱਗ ਪੈਂਦਾ। ਤਾਂ ਹੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਵੀ ਭਾਈ ਸਮੁੱਚਾ ਸੰਸਾਰ ਇਹ ਜਗਤ ਇੱਥੇ ਸਾਰੇ ਹੀ ਦੁਖੀ ਨੇ। ਇੱਕ ਸ਼ਬਦ ਤੇ ਤੁਹਾਨੂੰ ਯਾਦ ਵੀ ਹੈ, ਉਹਦੀ ਇੱਕ ਤੁੱਕ ਜ਼ਰੂਰ ਯਾਦ ਹੋਵੇਗੀ, ਆਪਾਂ ਪੜ੍ਹਦੇ ਨਾਨਕ ਦੁਖੀਆ ਸਭ ਸੰਸਾਰ। ਹੁਣ ਬਾਬੇ ਨੇ ਸਾਰੇ ਸੰਸਾਰ ਦੀ ਗੱਲ ਕਰ ਦਿੱਤੀ ਵੀ ਉਹ ਜਦੋਂ ਆਰੰਭ ਹੁੰਦਾ ਹੈ ਉੱਥੇ ਆਖਿਆ ਰਾਮ ਵਰਗੇ ਭਗਵਾਨ ਵੀ ਇੱਥੇ ਦੁਖੀ ਨੇ। ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ। ਹੁਣ ਰਾਮ ਵਰਗੀ ਪੋਜੀਸ਼ਨ ਤੇ ਕਿਸੇ ਦੀ ਨਹੀਂ ਨਾ ਹੋ ਸਕਦੀ, ਦਸ਼ਰਥ ਦਾ ਪੁੱਤਰ ਹੈ, ਰਾਜਾ ਹੈ,
ਪਰ ਉਹਨੂੰ ਵੀ ਦੁੱਖ ਝੱਲਣੇ ਪਏ, ਉਹਦੇ ਉੱਤੇ ਵੀ ਦੁੱਖ ਆ ਗਏ। ਉਹ ਵੀ ਰੋਂਦਾ ਹੈ, ਦੁਖੀ ਹੁੰਦਾ ਹੈ, ਕਦੋਂ? ਜਦੋਂ ਉਹਨੂੰ ਨਿਕਾਲਾ ਮਿਲਦਾ ਹੈ ਮਹਿਲ ਦੇ ਵਿੱਚੋਂ, ਮਹਿਲ ਛੱਡਣੇ ਪੈਂਦੇ ਨੇ ਉਹਨੂੰ। ਅੱਛਾ, ਬੰਦਾ ਇਹਨਾਂ ਕਹਾਣੀਆਂ ਨੂੰ ਸਮਝਦਾ ਹੈ, ਸੋਚਦਾ ਹੈ, ਪਰ ਕਦੀ ਜੀਵਨ ਵਿੱਚ ਇੱਦਾਂ ਢਾਲ ਕੇ ਨਹੀਂ ਵੇਖਦਾ ਵੀ ਜੇ ਰਾਮ ਵਰਗਿਆਂ ਨੂੰ ਮਹਿਲ ਛੱਡਣੇ ਪਏ ਤੇ ਇਹ ਕੀ ਗਰੰਟੀ ਹੈ ਵੀ ਮੈਨੂੰ ਨਹੀਂ ਛੱਡਣੇ ਪੈਣਗੇ। ਜੇ ਰਾਵਣ ਦੀ ਲੰਕਾ ਨੂੰ ਕਿਸੇ ਨੇ ਸਾੜ ਦਿੱਤਾ, ਤਬਾਹ ਕਰ ਦਿੱਤਾ, ਤੇ ਜਿਹੜੀ ਮੇਰੀ ਲੰਕਾ ਹੈ ਉਹ ਕਿਉਂ ਨਹੀਂ ਸੜੇਗੀ? ਉਹ ਵੀ ਸੜੇਗੀ। ਜੇ ਬੰਦਾ ਇੱਦਾਂ ਵੀ ਆਪਣੇ ਆਪ ਨੂੰ ਧਰਵਾਸ ਤਾਂ ਵੀ ਵੱਡੀਆਂ ਵੱਡੀਆਂ ਮਹਾਰਾਜ ਨੇ ਬਾਣੀ 'ਚ ਇਗਜ਼ਾਮਪਲਾਂ ਦਿੱਤੀਆਂ, ਉਦਾਹਰਨਾਂ ਦਿੱਤੀਆਂ। ਭਾਈ, ਜੇ ਮੈਨੂੰ ਕਿਸੇ ਚੀਜ਼ ਦਾ ਹੰਕਾਰ ਹੈ ਤੇ ਰਾਵਣ ਦੀ ਉਦਾਹਰਨ ਤੇ ਬੜੀ ਸਪਸ਼ਟ ਹੈ ਵੀ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ, ਵੀ ਉਹਦੇ ਬਾਰੇ ਇਹ ਗੱਲ ਹੈ ਵੀ ਉਹਦੇ 1 ਲੱਖ ਪੁੱਤਰ ਸਨ, 1.25 ਲੱਖ ਉਹਦੇ ਨਾਤੀ ਸਨ। ਨਾਤੀ ਕਹਿੰਦੇ ਨੇ ਸਾਧ ਸੰਗਤ ਦੋਹਤਿਆਂ ਨੂੰ। 1.25 ਲੱਖ ਜਿਹੜੇ ਬੰਦੇ ਦਾ, ਵੈਸੇ ਇਹ ਗੱਲ ਅਚੰਬਿਤ ਜੀ ਹੈ ਥੋੜੀ ਜੀ, ਪਰ ਸਮਝਣ ਮਾਤਰ ਚੰਗੀ ਹੈ ਵੀ ਜਦੋਂ ਰਾਵਣ ਦਾ ਦੀਵਾ ਗੁੱਲ ਹੋਣ ਤੇ ਆਇਆ, ਜਦੋਂ ਉਹਦੀ ਵੀ ਬੱਤੀ ਬੁੱਝਣ ਤੇ ਆਈ ਤੇ ਲੱਖ ਪੁੱਤਰ ਤੇ 1.25 ਲੱਖ ਨਾਤੀ ਕੱਖ ਵੀ ਨਹੀਂ ਕਰ ਸਕੇ। ਤੇ ਮੈਂ ਕੀ ਹਾਂ, ਮੈਨੂੰ ਕਿਉਂ ਏਦਾਂ ਲੱਗਦਾ ਏ ਵੀ ਜੇ ਮੈਂ ਰਾਜਾ ਬਣ ਜਾਵਾਂਗਾ, ਜੇ ਮੈਂ ਰਾਵਣ ਵਰਗਾ ਹੋ ਜਾਵਾਂਗਾ ਤੇ ਫਿਰ ਮੈਂ ਸੁਖੀ ਹੋ ਸਕਦਾ? ਇਗਜ਼ਾਮਪਲ ਤਾਂ ਹੀ ਬਾਬੇ ਨੇ ਦਿੱਤੀਆਂ ਨਾ, 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਆਖਿਆ। ਉਹਦੇ ਘਰੇ ਫਿਰ ਦੀਵਾ ਜਗਾਉਣ ਵਾਲਾ ਵੀ ਕੋਈ ਨਾ ਰਿਹਾ, ਕੋਈ ਦੀਵੇ ਵਿੱਚ ਬੱਤੀ ਪਾ ਕੇ ਅੱਗ ਲਾਉਣ ਵਾਲਾ, ਕੋਈ ਚਾਨਣ ਕਰਨ ਵਾਲਾ ਵੀ ਨਾ ਰਿਹਾ। ਜੇ ਉਹ ਸੰਸਾਰ ਵਿੱਚ ਨਹੀਂ ਰਹੇ, ਜੇ ਉਹਨਾਂ ਨੇ ਸੁੱਖ ਨਹੀਂ ਪਾਇਆ ਵੀ ਜਿਹਦੇ ਬਾਰੇ ਇਹ ਆਖਿਆ ਉਹਦੇ ਕੋਲ ਸੋਨੇ ਦੀ ਲੰਕਾ ਸੀ, ਫਿਰ ਸੁਖੀ ਹੋ ਗਿਆ ਉਹ? ਅੱਛਾ, ਲੰਕਾ ਵੀ ਖੁਸ਼ੀ, ਅੱਗ ਵੱਖਰੀ ਲੱਗੀ, ਤਬਾਹੀ ਵੱਖਰੀ ਹੋਈ। ਸਰਬ ਸਵੈਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਪਇਓ ਦਰ ਬਾਂਧੇ ਹਾਥੀ, ਖਿਨ ਮੈਂ ਪਈ ਪਰਾਈ। ਜਦੋਂ ਚੀਜ਼ਾਂ ਪਰਾਈਆਂ ਹੋਣ ਤੇ ਆਉਂਦੀਆਂ ਨੇ, ਖਿਨ ਵਿੱਚ ਹੀ ਹੋ ਜਾਂਦੀਆਂ ਨੇ। ਹੁਣ ਜਿਹੜੀ ਚੀਜ਼ ਨੂੰ ਬੰਦਾ ਕਹਿੰਦਾ ਨਾ ਮੇਰੀ ਹੈ ਮੇਰੀ ਹੈ, ਜਦੋਂ ਪਰਾਈ ਹੋਣ ਤੇ ਆਉਣੀ ਹੈ ਨਾ, ਤੁਸੀਂ ਪੁੱਤ ਪਾਲਿਆ ਆਪਦਾ, ਬੱਚਾ ਪਾਲਿਆ, ਪਾਲਦਾ ਤੇ ਬੰਦਾ ਇਸ ਨੂੰ ਸਮਝ ਗਏ ਨਾ ਵੀ ਮੇਰਾ। ਮੈਂ ਨਹੀਂ ਕਹਿੰਦਾ ਵੀ ਪਰਵਰਿਸ਼ ਨਹੀਂ ਕਰਨੀ, ਪਾਲਣਾ ਤਾਂ ਹੈਗਾ ਹੀ ਹੈ। ਚਲੋ, ਜਦੋਂ ਆਪਾਂ ਜਨਮ ਦਿੱਤਾ ਫਿਰ ਪਾਲਣਾ ਆਪਾਂ ਹੀ ਹੈ ਨਾ, ਪਰ ਆਪਾਂ ਸਮਝਣਾ ਇਹ ਹੈ ਵੀ ਦੁੱਖ ਦਾ ਮੂਲ ਕਾਰਨ ਕੀ ਹੈ। ਬੱਚਾ ਪਾਲਿਆ ਕੀ ਸਮਝ ਕੇ ਵੀ ਇਹ ਮੇਰਾ ਹੈ ਮੇਰਾ ਹੈ ਮੇਰਾ ਮੇਰਾ ਕਰਦਿਆਂ ਬੰਦਾ ਪਾਲਦਾ। ਜਿੱਦਣ ਪਰਾਏ ਹੋਣ ਤੇ ਆਏ, ਅਗਲੇ ਨੇ 1 ਮਿੰਟ ਨਹੀਂ ਲਾਇਆ। ਹੁਣ ਕੀ ਬੱਚਾ ਗਲਤ ਹੈ? ਨਹੀਂ, ਬੱਚਾ ਗਲਤ ਨਹੀਂ ਹੈ। ਤੁਹਾਡੀ ਆਸ ਗਲਤ ਹੈ ਜਿਹੜੀ ਤੁਸੀਂ ਇੰਨੀ ਜ਼ਿਆਦਾ ਲਾ ਲਈ, ਉਸ ਆਸ ਦੇ ਵੱਧੇ ਹੋਏ ਤੁਸੀਂ ਦੁੱਖ ਭੋਗ ਰਹੇ ਹੋ। ਤੁਹਾਨੂੰ ਇਹ ਲੱਗਦਾ ਸੀ ਵੀ ਇੱਦਾਂ ਹੀ ਰਹਿਣਾ ਸਾਰਾ ਕੁਝ, ਰਹਿੰਦਾ ਨਹੀਂ ਵੈਸੇ ਇੱਦਾਂ ਜ਼ਿੰਦਗੀ ਦਾ। ਇਹ ਸੱਚ ਹੈ, ਜਿਹੜਾ ਕਿਸੇ ਚੀਜ਼ ਨੂੰ, ਅੱਛਾ ਇੱਕ ਬੇਨਤੀ ਹੋਰ ਕਰਾਂ, ਦੁਨੀਆਂ 'ਚ ਸਵਾਲ ਉੱਦਾਂ ਹੀ ਰਹਿੰਦੇ ਨੇ, ਜਵਾਬ ਬਦਲਦੇ ਰਹਿੰਦੇ ਨੇ। ਵੱਖ ਵੱਖ ਜਦੋਂ ਲੋਕ ਆਉਂਦੇ ਨੇ, ਉਹ ਜਵਾਬ ਵੱਖਰੇ ਵੱਖਰੇ ਢੰਗ ਰਹਿੰਦੇ ਨੇ, ਸਵਾਲ ਇੱਕੋ ਹੀ ਹੈ। ਸਵਾਲ ਇਹੋ ਹੀ ਰਹਿਣਾ ਹੈ ਵੀ ਬੰਦਾ ਦੁਖੀ ਕਿਉਂ ਹੈ।

ਸਾਧਨ ਬਦਲ ਜਾਂਦੇ ਨੇ। ਇਹ ਨਹੀਂ ਵੀ ਕੋਈ ਅੱਜ ਤੋਂ ਜਿਹੜਾ 5000 ਪਹਿਲਾਂ ਸਮਾਜ ਸੀ ਉਹ ਬੜਾ ਸੁਖੀ ਸਮਾਜ ਸੀ, ਦੁੱਖ ਉਹਨਾਂ ਦੇ ਕੋਲ ਵੀ ਸੀ। ਰਾਵਣ ਵਰਗਿਆਂ ਦੀ ਆਪਾਂ ਗੱਲ ਕੀਤੀ, ਰਾਮ ਵਰਗਿਆਂ ਦੀ ਗੱਲ ਕੀਤੀ, ਕਿੰਨਿਆਂ ਦੀ ਗੱਲ ਬਾਣੀ ਨੇ ਕੀਤੀ ਹੈ, ਹਰਨਾਕਸ਼ ਵਰਗਿਆਂ ਦੀ ਗੱਲ ਕੀਤੀ। ਕਰੈਕਟਰ ਬਦਲ ਗਏ, ਨਾਂ ਚੇਂਜ ਹੋ ਗਏ, ਪਰ ਮੁਸ਼ਕਲਾਂ ਨਹੀਂ ਨਾ ਬਦਲੀਆਂ। ਉਦੋਂ ਹਾਥੀ ਸੀ, ਘੋੜੇ ਸਨ, ਅੱਜ ਹਾਥੀ ਘੋੜਿਆਂ ਦੀ ਜਗ੍ਹਾ ਕੋਈ ਗੱਡੀਆਂ ਆ ਗਈਆਂ, ਕੋਈ ਕਾਰਾਂ ਆ ਗਈਆਂ, ਮੋਟਰਸਾਈਕਲ ਆ ਗਏ, ਚੀਜ਼ਾਂ ਉਸ ਤਰੀਕੇ ਨਾਲ ਬਦਲ ਗਈਆਂ, ਪਰ ਦੁੱਖ ਜਿਉਂ ਦਾ ਤਿਉਂ ਹੀ ਹੈ। ਦੁਨੀਆਂ ਦੀ ਬਾਹਰਲੀ ਚੀਜ਼ ਬਦਲ ਗਈ, ਆਲੇ ਦੁਆਲੇ ਦਾ ਜਿਹੜਾ ਪਦਾਰਥਿਕ ਇਨਵਾਇਰਮੈਂਟ ਹੈ ਉਹ ਬਦਲ ਗਿਆ, ਉਹ ਚੇਂਜ ਹੋ ਗਿਆ, ਪਰ ਦੁੱਖ ਉਦਾਂ ਹੀ ਹੈ। ਤਾਂ ਹੀ ਤੇ ਬਾਣੀ ਅੱਜ ਵੀ ਕੰਮ ਆਉਂਦੀ ਹੈ ਨਾ। ਬਾਣੀ ਦੀ ਵਿਚਾਰ ਕਿਉਂ ਅਸੀਂ ਬਾਣੀ ਦੀ ਵਿਚਾਰ ਕਰਨੀ ਹੈ? ਕਿਉਂਕਿ ਬਾਣੀ ਨੇ ਜੜ ਦੱਸ ਦੇਣੀ ਹੈ ਤੇ ਬਾਣੀ ਦੇ ਕੋਲ ਹੀ ਉਹਦਾ ਹੱਲ ਹੈ, ਗੁਰਬਾਣੀ ਤੋਂ ਬਾਹਰ ਉਹਦਾ ਹੱਲ ਕੋਈ ਨਹੀਂ ਹੈਗਾ। ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਬੜੀ ਪਿਆਰੀ ਅੱਜ ਕੀਤੀ, ਰਹਾਓ ਵਾਲੀ ਪੰਕਤੀ ਆਪਾਂ ਥੋੜਾ ਜਿਹਾ ਇਹਨੂੰ ਵਿਚਾਰ ਲੈਂਦੇ। ਪਹਿਲਾਂ ਬਾਬੇ ਨੇ ਆਖਿਆ, ਜੋਂ ਪੈ ਜਿੰਨਾ ਚਿਰ ਜਦੋਂ ਤੱਕ ਰਸਨਾ, ਰਸਨਾ ਦਾ ਅਰਥ ਹੁੰਦਾ ਰਸ ਲੈਣ ਵਾਲੀ ਜ਼ੁਬਾਨ, ਇਹਨੂੰ ਰਸਨਾ ਵੀ ਕਹਿੰਦੇ ਨੇ ਜ਼ੁਬਾਨ ਨੂੰ, ਕਿਉਂਕਿ ਇੱਥੇ ਵੰਨ ਸੁਵੰਨੇ ਰਸ ਆਉਂਦੇ ਨੇ ਨਾ, ਖੱਟਾ ਮਿੱਠਾ ਲੂਣਾ ਕੌੜਾ ਸਾਰੇ ਰਸ ਜ਼ੁਬਾਨ ਤੇ ਹੁੰਦੇ ਨੇ। ਆਖਿਆ ਜਦੋਂ ਤੱਕ ਇਸ ਜ਼ੁਬਾਨ ਦੇ ਨਾਲ ਜੋ ਪੈ ਰਸਨਾ ਰਾਮ ਨਾ ਕਹਿਬੋ, ਜਿੰਨਾ ਚਿਰ ਤੱਕ ਤੂੰ ਆਪਣੀ ਰਸਨਾ ਤੋਂ ਰਾਮ ਰਾਮ ਨਹੀਂ ਕਹਿੰਦਾ, ਰੱਬ ਨੂੰ ਯਾਦ ਨਹੀਂ ਕਰਦਾ। ਇੱਥੇ ਰਾਮ ਦੇ ਮੰਮੇ ਨੂੰ ਔਂਕੜ ਲੱਗਾ, ਇੱਕ ਰਾਮ ਦੀ ਗੱਲ ਹੈ, ਉਹ ਹੈ ਅਕਾਲ ਪੁਰਖ ਵਾਹਿਗੁਰੂ ਆਪ। ਜਦੋਂ ਤੱਕ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ, ਜ਼ੁਬਾਨ ਤੋਂ ਰਸਨਾ ਤੋਂ ਰੱਬ ਦਾ ਨਾਮ ਨਹੀਂ ਲੈਂਦਾ। ਜੋਂ ਪੈ ਰਸਨਾ ਰਾਮ ਨਾ ਕਹਿਬੋ ਉਪਜਤ ਬਿਨਸਤ। ਮਹਾਰਾਜ ਨੇ ਆਖਿਆ ਜੰਮੇਗਾ ਤੇ ਮਰੇਗਾ। ਉਪਜਤ ਦਾ ਅਰਥ ਹੁੰਦਾ ਹੈ ਪੈਦਾ ਹੋਣਾ, ਬਿਨਸਤ ਦਾ ਅਰਥ ਹੁੰਦਾ ਹੈ ਮਰ ਜਾਣਾ। ਵੈਸੇ ਤੇ ਆਪਾਂ ਸਾਰੇ ਇੱਕੋ ਰਾਹ ਜੰਮੇ ਹਾਂ ਤੇ ਇੱਕੋ ਰਾਹੀਂ ਮਰਨਾ, ਪਰ ਬਾਣੀ ਕਹਿੰਦੀ ਹੈ ਵੀ ਅੰਦਰੂਨੀ ਤਾਲ ਉੱਤੇ ਬੰਦਾ ਦਿਨ ਵਿੱਚ ਹਜ਼ਾਰਾਂ ਲੱਖਾਂ ਵਾਰੀ ਜੰਮਦਾ ਤੇ ਹਜ਼ਾਰਾਂ ਵਾਰੀ ਮਰਦਾ। ਅਸੀਂ ਕਈ ਵਾਰਾਂ ਜੰਮ ਰਹੇ ਹਾਂ ਤੇ ਕਈ ਵਾਰਾਂ ਮਰ ਰਹੇ ਹਾਂ ਅੰਦਰ ਖਾਤੇ। ਇਹ ਇੱਕ ਕੰਟੀਨਿਊਟੀ ਹੈ ਇਹਦੇ ਵਿੱਚ, ਕਦੀ ਸੁੱਖ ਵਿੱਚ ਹੈ ਕਦੀ ਦੁੱਖ ਵਿੱਚ ਹੈ। ਇਹਨੂੰ ਸਤਿਗੁਰ ਨੇ ਇੱਦਾਂ ਵੀ ਆਖਿਆ ਨਾ, ਕਬ ਹੂੰ ਜੀੜਾ ਊਬ ਚੜ੍ਹਤ ਹੈ। ਆਖਿਆ ਕਦੀ ਤੇ ਜਿੰਦ ਬੰਦੇ ਦੀ ਅੰਦਰ ਬੰਦੇ ਦਾ ਐਨ ਅਸਮਾਨ ਦੇ ਵਿੱਚ ਲੱਗਾ ਹੋਇਆ। ਕਬ ਹੂੰ ਜਾਏ ਪਿਆਲੇ, ਪਿਆਲੇ ਦਾ ਅਰਥ ਹੈ ਪਤਾਲ ਵਿੱਚ। ਕਦੀ ਬੰਦਾ ਬੜਾ ਘਟੀਏ ਦਰਜੇ ਦਾ ਹੈ, ਪਤਾਲ ਵਿੱਚ ਹੀ ਵੜਿਆ ਹੋਇਆ। ਲੋਭੀ ਜੀੜਾ ਥਿਰ ਨਾ ਰਹਿਤ ਹੈ। ਅੱਛਾ, ਲੋਭੀ ਜਿਹੜਾ ਜਿਸ ਜਿੰਦ ਦੇ ਅੰਦਰ ਲੋਭ ਹੁੰਦਾ ਹੈ ਨਾ, ਉਹ ਥਿਰ ਨਹੀਂ ਰਹਿ ਸਕਦਾ, ਉਹ ਟਿਕਿਆ ਨਹੀਂ ਰਹਿ ਸਕਦਾ। ਜਿਹਨੇ ਲੋਭ ਸਮਾਪਤ ਕਰ ਦਿੱਤਾ ਉਹ ਟਿਕ ਗਿਆ। ਜਿਹਦੇ ਅੰਦਰ ਲੋਭ ਹੈ ਉਹ ਕਦੀ ਸੁਖੀ ਨਹੀਂ ਰਹਿ ਸਕਦਾ, ਉਹ ਹਮੇਸ਼ਾ ਹੀ ਦੁਖੀ ਰਹੇਗਾ, ਕਦੀ ਸੁੱਖ ਵਿੱਚ ਹੋਵੇਗਾ ਕਦੀ ਦੁੱਖ ਵਿੱਚ ਹੋਵੇਗਾ, ਏਦਾਂ ਹੀ ਚੱਲੇਗਾ ਕੰਮ। ਬਾਬੇ ਨੇ ਆਖਿਆ ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਅੱਛਾ, ਇਹ ਲੋਭੀ ਬੰਦਾ ਏਦਾਂ ਦਾ ਹੁੰਦਾ ਜਿਵੇਂ ਕੁੱਤੇ ਦੇ ਸਿਰ ਦੇ ਵਿੱਚ ਨਾ ਕੀੜੇ ਪਏ ਹੋਣ ਤੇ ਉਹਨੂੰ ਟਿਕਾ ਨਹੀਂ ਨਾ ਆਉਂਦਾ। ਲੋਭੀ ਬੰਦੇ ਦਾ ਜੀਣਾ ਵੀ ਉਸ ਕੁੱਤੇ ਵਰਗਾ ਹੁੰਦਾ। ਤੁਸੀਂ ਕਦੀ ਆਪਾਂ ਮਿਲਣ, ਕਈ ਵਾਰ ਕੁੱਤਿਆਂ ਨੂੰ ਕੀੜੇ ਪੈ ਜਾਂਦੇ ਨੇ, ਉਹਦੇ ਸਿਰ 'ਚ ਕੀੜੇ ਪੈ ਜਾਣ। ਅੱਛਾ, ਅਜੇ ਹੋਰ ਕਿਤੇ ਪੈਣ ਕੀੜੇ ਤੇ ਫਿਰ ਤੇ ਥੋੜ੍ਹਾ ਬਹੁਤ ਉਹ ਇੱਦਾਂ ਹੱਥ ਹੁੱਥ ਜ਼ਬਾਨ ਜ਼ਬੂਨ ਮਾਰ ਲੈਂਦਾ ਜਿਹੜਾ ਕੁੱਤਾ ਹੁੰਦਾ ਨਾ। ਜੇ ਤੇ ਉਹਦੇ ਕੋਈ ਪੈਰ ਪੂਰ ਤੇ ਕੀੜਾ ਪੈ ਜਾਵੇ, ਉਹਨੇ ਜ਼ਬਾਨ ਨਾਲ ਚੱਟ ਕੇ ਤੇ ਉਹਨੂੰ ਸਾਫ਼ ਕਰ ਲੈਣਾ, ਉਹਦਾ ਕੋਈ ਹੱਲ ਹੈਗਾ? ਪਰ ਕੁੱਤੇ ਦੇ ਸਿਰ ਵਿੱਚ ਕੀੜੇ ਪੈ ਜਾਵੇ ਤੇ ਕੁੱਤਾ ਪਾਗਲਾਂ ਦੀ ਨਿਆਂ ਭੱਜਾ ਫਿਰਦਾ, ਐ ਟਿਕਦਾ ਨਹੀਂ, ਸਿਰ ਉਹਨੇ ਮਾਰੀ ਜਾਣਾ, ਕੋਈ ਟਿਕਾ ਨਹੀਂ ਹੈ। ਅੱਛਾ ਜੀ, ਲੋਭੀ ਬੰਦਾ ਵੀ ਜਿਹੜਾ ਹੈ ਨਾ ਉਹ ਕੁੱਤੇ ਵਰਗਾ ਹੁੰਦਾ। ਉਹ ਕੁੱਤਾ ਜੀ

ਜੇ ਸਿਰ ਦੇ ਵਿੱਚ ਕੀੜੇ ਪਏ ਹੋਏ ਨੇ ਉਹਨੂੰ ਕਦੀ ਟਿਕਾ ਨਹੀਂ, ਉੱਥੇ ਜਾ ਕੇ ਬੈਠੇਗਾ ਮੱਖੀਆਂ ਉੱਥੇ ਆ ਜਾਣੀਆਂ। ਕਦੀ ਉਹ ਕਿਸੇ ਚੀਜ਼ ਥੱਲੇ ਸਿਰ ਦਿੰਦਾ ਤੇ ਕਦੀ ਕਿਸੇ ਚੀਜ਼ ਥੱਲੇ ਸਿਰ ਦਿੰਦਾ। ਲੋਭੀ ਦੀ ਸਿਚੁਏਸ਼ਨ ਵੀ ਇੱਦਾਂ ਦੀ ਹੁੰਦੀ ਹੈ, ਕਦੀ ਉਹ ਕਿਸੇ ਨੁੱਕਰ ਵੱਲ ਭਾਜਦਾ, ਕਦੀ ਕਿਸੇ ਨੁੱਕਰ ਵੱਲ ਭਾਜਦਾ, ਉਹਨੂੰ ਟਿਕਾ ਨਹੀਂ ਮਿਲੇਗਾ ਕਦੀ। ਤੁਸੀਂ ਕੋਈ ਵੇਖ ਲਿਓ, ਈਵਨ ਮੈਂ, ਚਲੋ ਆਪਾਂ ਕਿਸੇ ਦੀ ਗੱਲ ਕਾਹਤੋਂ ਕਰਨੀ ਆ, ਗੱਲ ਇਹ ਆ ਵੀ ਤੁਸੀਂ ਆਪਾਂ ਸਾਰੇ ਇੱਥੇ ਬੈਠੇ ਹਾਂ ਆਪਣੇ ਅੰਦਰ ਝਾਤੀ ਮਾਰਨ ਲਈ ਵੀ ਜਦੋਂ ਮੇਰੇ ਜੀਵਨ ਵਿੱਚ ਲੋਭ ਹੀ ਹੈ ਮੈਨੂੰ ਕਿੱਥੇ ਟਿਕਾ ਮਿਲੇਗਾ, ਮੈਨੂੰ ਟਿਕਾ ਮਿਲਦਾ ਹੀ ਨਹੀਂ, ਤੇ ਮੈਂ ਮੰਗਦਾ ਫਿਰਦਾ ਵੀ ਮੈਨੂੰ ਟਿਕਾ, ਅਲਾਮਤ ਨਹੀਂ ਦੂਰ ਕਰ ਰਿਹਾ। ਜੇ ਮੈਂ ਟਿਕਾ ਵਿੱਚ ਨਹੀਂ ਆ, ਉਹਦਾ ਰੀਜ਼ਨ ਕੀ ਹੈ? ਅੰਦਰ ਦਾ ਲੋਭ ਜਿਹੜਾ ਹੈ ਨਾ, ਉਹ ਮੈਨੂੰ ਟਿਕਣ ਨਹੀਂ ਦਿੰਦਾ। ਸਾਰੀ ਮੁਸ਼ਕਲ ਹੀ ਇਹਦੀ ਹੈ। ਹੁਣ ਬਾਬੇ ਨੇ ਬਖਸ਼ਿਸ਼ ਕੀਤੀ, ਆਖਿਆ ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਚਾਰੇ ਕੁੰਡਾਂ ਵਿੱਚ ਕਦੀ ਉਹ, ਕਦੀ ਉਹ ਨੁੱਕਰ ਚ, ਕਦੀ ਉੱਥੇ, ਕਦੀ ਉੱਥੇ, ਕਦੀ ਉੱਥੇ, ਏਦਾਂ ਭਟਕਦਾ। ਸਤਿਗੁਰ ਨੇ ਬਖਸ਼ਿਸ਼ ਕੀਤੀ, ਜੋ ਪੈ ਰਸਨਾ ਰਾਮ ਨਾ ਕਹਿਬੋ, ਜੇ ਤੇਰੀ ਰਸਨਾ ਤੇ ਕੋਈ ਗੁਰੂ ਦੀ ਵਿਚਾਰ ਨਹੀਂ। ਉਪਜਿਤ ਬਿਨਸਤ ਰੋਵਤ ਰਹਿਬੋ, ਸਦਾ ਹੀ ਰੋਂਦਾ ਰਵੇਗਾ, ਰੋਣਾ ਹੀ ਪੱਲੇ ਪਵੇਗਾ, ਰੋਣਾ ਧੋਣਾ ਹੀ ਹੁੰਦਾ। ਰੋਵਤ ਰਹਿਬੋ, ਅੱਛਾ, ਜਿਹਦੇ ਕੋਲ ਗੁਰੂ ਦੀ ਵਿਚਾਰ ਹੋਵੇ ਉਹਦੇ ਉੱਤੇ ਦੁੱਖਾਂ ਦੇ ਪਹਾੜ ਵੀ ਟੁੱਟ ਜਾਣ ਤੇ ਉਹ ਖੇੜੇ ਵਿੱਚ ਹੈ। ਜਿਹੜਾ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਹੋਇਆ ਉਹਨੂੰ ਕੋਈ ਦੁੱਖ ਨਾ ਹੋਵੇ ਬਾਹਰੀ, ਫਿਰ ਵੀ ਉਹਦੇ ਪੱਲੇ ਰੋਣਾ ਹੀ ਹੁੰਦਾ, ਉਹਨੇ ਰੋਈ ਜਾਣਾ। ਹੁਣ ਪਹਿਲਾ ਬਚਨ ਹੈ, ਮਹਾਰਾਜ ਨੇ ਆਖਿਆ ਅੰਧਕਾਰ ਸੁਖ ਕਬੈ ਨਾ ਸੋਈ ਹੈ, ਸੋਈ ਦਾ ਅਰਥ ਹੈ ਸੌਣਾ। ਬਾਬੇ ਨੇ ਆਖਿਆ ਜਦੋਂ ਬੰਦੇ ਦੇ ਜੀਵਨ ਵਿੱਚ ਅੰਧਕਾਰ ਹੈ, ਹਨੇਰਾ ਹੈ, ਆਪਾਂ ਹੁਣ ਚਾਨਣ 'ਚ ਬੈਠੇ ਹਾਂ, ਲਾਈਟਾਂ ਬੰਦ ਕਰ ਦਈਏ, ਕਿਸੇ ਪਾਸਿਓਂ ਕੋਈ ਜਿਹੜਾ ਹੈ ਉਹ ਚਾਨਣ ਦਾ ਇੱਕ ਕਿਰਨ ਤੱਕ ਸੂਰਜ ਦੀ ਅੰਦਰ ਨਾ ਆਵੇ, ਕਮਰੇ 'ਚ ਹਨੇਰਾ ਹੋਵੇਗਾ ਤੇ ਇਹੋ ਹੀ ਡਰਾਉਣਾ ਲੱਗ ਜਾਣਾ, ਆਪਾਂ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਾਂਗੇ। ਅੱਛਾ ਜੀ, ਜਦੋਂ ਹਨੇਰਾ ਹੁੰਦਾ, ਇਹਨੂੰ ਇੱਦਾਂ ਸਮਝੋ ਥੋੜ੍ਹਾ ਜਿਹਾ, ਜਦੋਂ ਹਨੇਰਾ ਹੁੰਦਾ ਕਦੀ ਇੱਦਾਂ ਹੋਇਆ ਵੀ ਜਿਹਦੇ ਕੋਲ ਧਨ ਬਹੁਤਾ ਹੋਵੇ ਉਹਨੂੰ ਹਨੇਰੇ 'ਚ ਦਿਖਣ ਲੱਗ ਪੈਂਦਾ ਤੇ ਜਿਹੜਾ ਕੰਗਾਲ ਹੋਵੇ ਉਹਨੂੰ ਦਿਖ, ਉਹਨੂੰ ਨਹੀਂ ਦਿਖਦਾ, ਉਹ ਬਰਾਬਰ ਹੀ ਵੱਜਣਾ। ਜਿੱਥੇ ਹਨੇਰਾ ਹੈ ਉਹ ਤੇ ਬਰਾਬਰ ਹੀ, ਜਦੋਂ ਬਿਜਲੀ ਚਲੇ ਜਾਂਦੀ ਘਰ ਦੀ ਰਾਤ ਨੂੰ, ਤੇ ਕਦੀ ਇੱਦਾਂ ਹੋਇਆ ਵੀ ਜਿਹੜਾ ਤੇ ਘਰ ਦੇ ਵਿੱਚ ਬੜੀ ਕਮਾਈ ਕਰਦਾ ਉਹਨੂੰ ਤੇ ਉੱਦਾਂ ਹੀ ਦਿਖਦਾ ਰਹਿੰਦਾ, ਤੇ ਜਿਹੜਾ ਵਿਚਾਰਾ ਕਮਾਈ ਨਹੀਂ ਕਰਦਾ ਉਹਨੂੰ ਦੇਖਣੋ ਬੰਦ ਹੋ ਜਾਂਦਾ। ਕਦੀ ਨਹੀਂ ਇੱਦਾਂ ਹੁੰਦਾ, ਸੱਟਾਂ ਬਰਾਬਰ ਹੀ ਲੱਗਣੀਆਂ ਸਾਰਿਆਂ ਦੇ। ਹੁਣ ਮਹਾਰਾਜ ਬਾਬਾ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਅਗਿਆਨਤਾ ਹੋਵੇ ਨਾ, ਬੇਸਮਝੀ ਹੋਵੇ, ਭਾਵੇਂ ਉਹ ਰਾਜਾ ਹੋਵੇ ਤੇ ਭਾਵੇਂ ਭਿਖਾਰੀ ਹੋਵੇ, ਉਹਨਾਂ ਦੇ ਰੋਣੇ ਧੋਣੇ ਇਕੁਅਲ ਹੀ ਨੇ, ਬਰਾਬਰ ਹੀ ਨੇ। ਬਚਨ ਪੜ੍ਹ ਦੇਣਾ ਬਾਣੀ ਦਾ, ਗੱਲ ਸਪਸ਼ਟ ਹੋਵੇਗੀ। ਮਹਾਰਾਜ ਜਿਹਦੇ ਘਰ ਦੇ ਵਿੱਚ ਬਹੁਤ ਕੁਝ ਹੋਵੇ ਉਹ ਮੁਕਤ ਹੋ ਜਾਂਦਾ? ਆਖਿਆ ਨਹੀਂ। ਜਿਸ ਗਰੇ ਬਹੁਤ, ਜਿਹਦੇ ਘਰ ਵਿੱਚ ਬਹੁਤ ਹੈ, ਤੇ ਸਹਿ ਗਰੇ ਚਿੰਤਾ, ਉਹਦੇ ਘਰ ਵਿੱਚ ਕੀ ਹੈ? ਚਿੰਤਾ, ਚਿੰਤਾ ਉਹਦੇ ਘਰ ਵਿੱਚ ਵੀ ਹੈ। ਮਹਾਰਾਜ ਜਿਹਦੇ ਘਰ ਵਿੱਚ ਥੋੜੀ ਹੈ, ਆਖਿਆ ਚਿੰਤਾ ਉਹਦੇ ਘਰ ਵਿੱਚ ਵੀ ਹੈ, ਤਾਂ ਵੀ ਤੇ ਉਹ ਭਟਕਦਾ ਫਿਰਦਾ। ਗੱਲ ਬਹੁਤ ਜਾਂ ਥੋੜਾ ਹੋਣ ਦਾ ਥੋੜੀ ਗੱਲ ਹੈ, ਗੱਲ ਇਹ ਵੀ ਜੇ ਕਮਰੇ ਵਿੱਚ ਚਾਨਣ ਹੋ ਗਿਆ ਤੇ ਭਾਵੇਂ ਕੋਈ ਥੋੜੇ ਵਾਲਾ ਹੋਵੇ ਤੇ ਭਾਵੇਂ ਬਹੁਤੇ ਵਾਲਾ ਹੋਵੇ, ਦੋਵਾਂ ਨੇ ਸੇਫ ਹੋ ਜਾਣਾ। ਤੇ ਜੇ ਚਾਨਣ ਕੋਈ ਨਹੀਂ ਹੈਗਾ ਤੇ ਭਾਵੇਂ ਕਿਸੇ ਕੋਲ ਬਹੁਤਾ ਹੋਵੇ ਤੇ ਭਾਵੇਂ ਥੋੜਾ ਹੋਵੇ, ਦੋਵਾਂ ਨੇ ਹੀ ਠੋਕਰਾਂ ਖਾਣੀਆਂ। ਗੱਲ ਇੱਥੇ ਹੈ, ਜਿਸ ਗ੍ਰੇ ਬਹੁਤ ਤਿਸੇ ਗ੍ਰੇ ਚਿੰਤਾ, ਜਿਸ ਗ੍ਰੇ ਥੋਰੀ, ਜਿਹਦੇ ਕੋਲ ਥੋੜਾ ਜਿਹਾ। ਵੈਸੇ ਇਹਦਾ ਕੋਈ ਪੈਮਾਨਾ ਨਹੀਂ ਹੁੰਦਾ, ਥੋੜਾ ਕਿਹਨੂੰ ਕਹਿੰਦੇ ਨੇ, ਜ਼ਿਆਦਾ ਕਿਹਨੂੰ ਕਹਿੰਦੇ ਨੇ, ਇਹਦਾ ਕੋਈ ਪੈਮਾਨਾ ਨਹੀਂ ਹੈਗਾ। ਉਹ ਇੱਕ ਵੈਸੇ ਤੇ ਹੈ ਤੇ ਚੁੜਕਲਾ ਜਿਹਾ ਹੀ ਹੈ, ਇੱਕ ਜੋ ਕਿਸੇ ਨੇ ਲਿਖਿਆ ਸੀ, ਬੱਚੇ ਨੇ ਕਹਿੰਦੇ ਕੋਈ ਨਾ, ਸਕੂਲ ਵਿੱਚ ਬੱਚੇ ਇਕੱਠੇ ਹੋਏ ਤੇ ਉਹਨਾਂ ਨੇ ਇੱਕ ਜੋਕ ਬਣਾਇਆ, ਉਹਨੇ ਬੰਦੇ ਨੇ ਕਹਿੰਦਾ ਦੋਵੇਂ ਬੱਚੇ ਆਪਸ 'ਚ ਗੱਲ ਕਰਦੇ ਨੇ,
ਇੱਕ ਕਹਿੰਦਾ ਮੈਂ ਗਰੀਬ ਹਾਂ, ਦੂਜਾ ਕਹਿੰਦਾ ਮੈਂ ਗਰੀਬ ਹਾਂ। ਉਹ ਕਹਿੰਦਾ ਤੂੰ ਕਿਵੇਂ ਗਰੀਬ ਆ? ਕਹਿੰਦਾ ਜੀ ਮੇਰੇ ਬਾਪੂ ਦੇ ਕੋਲ ਤੇ 5 ਹੀ ਗੱਡੀਆਂ ਨੇ, ਵੀ ਮੈਂ ਗਰੀਬ ਤਾਂ ਵਾਂ ਵੀ ਮੇਰੇ ਬਾਪੂ ਕੋਲ 5 ਹੀ ਗੱਡੀਆਂ ਸਾਰੀਆਂ। ਆਖਿਆ ਅਸੀਂ ਕੇਵਲ ਹੁਣ ਤੱਕ 4-5 ਦੇਸ਼ਾਂ 'ਚ ਹੀ ਘੁੰਮੇ ਹਾਂ, ਅਸੀਂ ਤੇ ਸਾਲ ਦੇ ਵਿੱਚ 1-1.5 ਮਹੀਨਾ ਹੀ ਘੁੰਮਣ ਜਾਂਦੇ ਹਾਂ, ਇਸ ਕਰਕੇ ਅਸੀਂ ਬਹੁਤ ਗਰੀਬ ਹਾਂ। ਪਤਾ ਉਹਨੇ ਕਿਉਂ ਗੱਲ ਆਖੀ? ਉਹ ਗਰੀਬ ਕਿਉਂ? ਉਹ ਬੱਚਾ ਠੀਕ ਕਹਿ ਰਿਹਾ ਸੀ, ਗਰੀਬ ਹੀ ਸੀ ਉਹ। ਪਤਾ ਕਿਉਂ? ਕਿਉਂਕਿ ਉਹਨੇ ਅਮੀਰ ਉਹਨੂੰ ਮੰਨਿਆ ਸੀ ਜਿਹਦੇ ਜਿਹੜਾ ਸਾਲ ਭਰ ਘੁੰਮਦਾ ਰਹਿੰਦਾ ਸੀ, ਉਹਨੂੰ ਉਹਨੇ ਕੀ ਮੰਨਿਆ? ਅਮੀਰ। ਉਹਦੇ ਮੁਕਾਬਲੇ ਤੇ ਉਹ ਗਰੀਬ ਹੀ ਹੋਇਆ ਨਾ। ਉਹਨੇ ਪਤਾ ਕਿਉਂ ਆਖਿਆ ਵੀ 5 ਗੱਡੀਆਂ ਨੇ ਤੇ ਮੈਂ ਗਰੀਬ ਹਾਂ? ਕਿਉਂਕਿ ਉਹਨੇ ਵੇਖਿਆ, ਉਹ ਸੀ, ਉਹ ਆਪਣਾ ਦੋਸਤ ਵੇਖਿਆ ਸੀ ਜਿਹਦੇ ਬਾਪੂ ਕੋਲ 10 ਗੱਡੀਆਂ ਸੀ, ਉਹਦੇ ਮੁਕਾਬਲੇ ਉਹ ਕੀ ਹੋਇਆ? ਗਰੀਬ ਹੀ ਹੋਇਆ। ਉਹਨੇ ਆਖਿਆ ਸੀ ਤੇ 4-5 ਹੀ ਮੁਲਕ ਘੁੰਮੇ ਆ, ਕਿਉਂਕਿ ਉਹਨੇ ਵੇਖਿਆ ਉਹ ਸੀ ਵੀ ਮੇਰਾ ਦੋਸਤ 10 ਮੁਲਕ ਘੁੰਮ ਆਇਆ, ਉਹਦੇ ਮੁਕਾਬਲੇ ਤੇ ਉਹ ਕੀ ਹੈ? ਗਰੀਬ ਹੀ ਹੈ। ਇਸ ਕਰਕੇ ਥੋੜੀ ਬਹੁਤੀ ਦਾ ਤੇ ਸਵਾਲ ਹੀ ਨਹੀਂ ਹੁੰਦਾ, ਸੁੱਖ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਇੱਥੇ ਭਟਕਦੀ ਫਿਰਦੀ ਹੈ ਦੁਨੀਆ, ਹਰ ਬੰਦਾ ਹੀ ਕਹਿੰਦਾ ਥੋੜਾ ਹੈ, ਹਰ ਬੰਦਾ ਹੀ ਇੱਥੇ ਕਹਿ ਰਿਹਾ ਮੇਰੇ ਕੋਲ ਤੇ ਥੋੜਾ ਹੈ ਫਲਾਣੇ। ਅੱਛਾ, ਸਾਰਿਆਂ ਨੂੰ ਏਦਾਂ ਲੱਗਦਾ ਵੀ ਸਾਡੇ ਗੁਆਂਢੀ ਨੂੰ ਰੱਬ ਨੇ ਜ਼ਿਆਦਾ ਦੇ ਦਿੱਤਾ ਤੇ ਮੈਨੂੰ ਮੇਰੇ ਕੋਲ ਥੋੜਾ ਹੀ ਹੈ। ਉਹ ਕਮਲਿਓ, ਕੀ ਪਤਾ ਤੁਹਾਡੇ ਕੋਲ ਕਿਹੜੀ ਸ਼ੈ ਹੈ ਜਿਹਨੂੰ ਗੁਆਂਢੀ ਵੀ ਤਰਸਦਾ, ਜਿਹਨੂੰ ਦੂਜਾ ਵੀ ਤਰਸਦਾ, ਕੀ ਪਤਾ ਤੁਹਾਡੇ ਕੋਲ ਐਸੀ ਕਿਹੜੀ ਸ਼ੈ ਹੈ। ਕੋਈ ਬੰਦਾ ਉਹਦੇ ਕੋਲ ਧਨ ਦੌਲਤ ਬਹੁਤ ਹੋਵੇ, ਇਹਨੂੰ ਏਦਾਂ ਸਮਝ ਲਓ ਧਨ ਦੌਲਤ ਬਹੁਤ ਹੋਵੇ, ਪਰ ਉਹਦਾ ਸਰੀਰ ਨਕਾਰਾ ਹੋ ਚੁੱਕਾ ਹੋਵੇ, ਤਾਂ ਜੇ ਆਪਾਂ ਬਦਲ ਲਈਏ ਇੱਦਾਂ ਵੀ ਆਪਾਂ ਮਤਲਬ ਆਪਸ਼ਨ ਹੋਵੇ ਆਪਣੇ ਕੋਲ ਵੀ ਤੁਹਾਡਾ ਸਰੀਰ ਨਕਾਰਾ ਕਰਦੇ ਨੇ ਨਾਲ ਤੁਹਾਨੂੰ ਧਨ ਦੌਲਤ ਦੇ ਦਿੰਦੇ ਆ, ਤੇ ਬੰਦਾ ਆਖੇਗਾ ਨਹੀਂ ਭਾਈ ਹੱਥ ਬੰਨੇ ਮਹਾਰਾਜ ਸਿਹਤ ਵਧੀਆ ਰੱਖੇ, ਧਨ ਦੌਲਤ ਮੈਂ ਕੀ ਕਰਨੀ। ਬੜੀਆਂ ਅਸੀਂ ਕਈ ਵਾਰ ਕੁਝ ਗੱਲਾਂ ਸੁਣ ਲੈਂਦੇ ਪਰ ਆਪਾਂ ਸਮਝਦੇ ਨਹੀਂ ਉਹਨਾਂ ਗੱਲਾਂ ਨੂੰ। ਕਹਿੰਦੇ ਨਾ ਕੋਈ ਬੰਦਾ ਗਰੀਬ ਸੀ, ਕਹਿੰਦਾ ਗਰੀਬ ਵਾਲੀ ਕਿਹੜੀ ਗੱਲ, 1 ਕਿਡਨੀ ਵੇਚ ਕੋਈ ਤੈਨੂੰ 50,000,00,000 ਡਾਲਰ ਉਹਦਾ ਦਵਾ ਦਿੰਦੇ ਆ, 1 ਅੱਖਾਂ ਕਢਾ ਕੇ ਵੇਚ ਲਾ, ਤੂੰ ਕਿੰਨਾ ਕੋਈ ਤੇ ਸਰੀਰ ਦੇ ਨਾਲ ਬੰਨੀ ਫਿਰਦਾ, ਲੈ ਤੈਨੂੰ $1,00,000 ਉਹਦਾ ਦਵਾ ਦਿੰਦੇ, 2 ਲੱਖ ਹੋ ਗਿਆ, ਆਪੇ ਹੀ ਅਮੀਰ ਹੋ ਗਿਆ ਤੂੰ, 1 ਦਿਨ ਚ ਬਣ ਜਾਣਾ, 1 ਅੱਧੀ ਤੇਰੀ ਲੱਤ ਕੱਟ ਕੇ ਵੇਚ ਦਿੰਦੇ ਆ, ਉਹਦਾ ਤੈਨੂੰ ਦਵਾ ਦਿੰਦੇ, ਏਦਾਂ ਹੀ ਜੋ ਮਰਜ਼ੀ ਦੰਦ ਕੱਢ ਕੇ ਵੇਚਦੇ ਨੇ ਤੇਰੇ, ਲਓ। ਇਸ ਕਰਕੇ ਇਹ ਪਦਾਰਥਕ ਗੱਲ ਨਹੀਂ ਹੈਗੀ। ਮਹਾਰਾਜ ਨੇ ਬਖਸ਼ਿਸ਼ ਕੀਤੀ, ਇੱਕ ਗੌੜੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ ਵਾਕ ਹੈ, ਉਹ ਵੀ ਇਹੋ ਹੀ ਆਖਿਆ, ਵੱਡੇ ਵੱਡੇ ਜੋ ਦੀਸੈ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ, ਵਿਆਪ ਰਿਹਾ ਹੈ ਚਿੰਤਾ ਦਾ ਰੋਗ। ਪਿੰਡਾਂ ਵਿੱਚ ਸਾਡੇ ਕਹਿੰਦੇ ਹੁੰਦੇ ਸੀ ਚਿੰਤਾ ਚਿਖਾ ਸਮਾਨ ਹੁੰਦੀ ਆ, ਚਿਖਾ ਧੁੱਖਦੀ ਰਹਿੰਦੀ ਨਾ। ਆਖਿਆ ਜਿਹੜਾ ਬੰਦਾ ਚਿੰਤਾ ਵਿੱਚ ਹੈ ਉਹ ਚਿਖਾ ਦੇ ਉੱਤੇ ਪਿਆ ਹੋਇਆ, ਧੁੱਖ ਰਿਹਾ ਹੈ, ਧੁੱਖ ਰਿਹਾ, ਬਲ ਰਿਹਾ। ਇਸ ਕਰਕੇ ਜਦੋਂ ਖਿਆਲ ਆਵੇ ਨਾ ਕਦੀ ਜ਼ਿੰਦਗੀ ਵਿੱਚ ਵੀ ਸਾਡੇ ਕੋਲ ਤੇ ਹੈ ਹੀ ਕੁੱਖ ਨਹੀਂ ਜੀ, ਅਸੀਂ ਤੇ ਲੁੱਟੇ ਗਏ, ਮੈਂ ਇੱਥੇ ਵੇਖਿਆ ਹੈ ਇੱਥੇ ਜਿਹੜੇ 20-20 ਘਰਾਂ ਦੇ ਮਾਲਕ ਨੇ ਉਹ ਵੀ ਆਣ ਕੇ ਕਹਿੰਦੇ ਵੀ ਬਾਬਾ ਜੀ ਬੜੀ ਬੰਦੀ ਹਾਲਤ ਹੈ। ਅੱਛਾ, ਵੈਸੇ ਸਾਨੂੰ ਇਹਨਾਂ ਚੀਜ਼ਾਂ ਦਾ ਬੜਾ ਫਾਇਦਾ ਹੋਇਆ ਪਰਸਨਲੀ। ਚਲੋ ਮੈਂ ਇਹ ਨਹੀਂ ਕਹਿੰਦਾ ਮਹਾਰਾਜ ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤੇ, ਪਰ ਸਬਕ ਤੇ ਆਪਾਂ ਲੈ ਹੀ ਸਕਦੇ ਨਾ ਕਿਸੇ ਤੋਂ। ਕਿੰਨੀ ਕੁ ਦੌੜ ਲਾ ਲਵਾਂਗੇ, ਕਿੰਨੀ ਕੁ ਲੱਗ ਜਾਵੇਗੀ। ਇਸ ਕਰਕੇ ਹੁਣ ਗੱਲਾਂ ਦੀ ਸਮਝ ਲੱਗ ਗਈ, ਸਕੂਨ ਹੈ, ਜਿੱਥੇ ਵੀ ਹੈ ਠੀਕ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੋਣਾ। ਵੀ ਬੰਦਾ ਜਿਹੜਾ ਹੈ ਕਿੰਨੀ ਕੁ ਦੌੜ ਲਾਵੇਗਾ। ਹੁਣ ਜਿਵੇਂ ਨਾ ਹੁਣ ਕਈ ਵਾਰ ਮਹਿੰਗਾਈ ਦੀ ਗੱਲ ਚੱਲਦੀ ਹੈ, ਚਲੋ ਅਸੀਂ ਵੀ ਇੱਥੇ ਰਹਿੰਦੇ ਹਾਂ, ਅਤੇ ਕੋਈ ਸੱਜਣ ਭਰਾ ਕਹਿੰਦੇ ਨੇ ਬੜੀ ਮਹਿੰਗਾਈ ਹੋ ਗਈ ਜੀ ਸਰੀ ਦੇ ਵਿੱਚ। ਮੈਂ ਕਿਹਾ ਮਹਿੰਗਾਈ ਕਾਹਦੀ ਹੈ? ਕਹਿੰਦੇ ਜੀ ਹੁਣ ਇੱਥੇ ਘਰ ਘੁਰ ਲੈਣਾ ਬੜਾ ਔਖਾ ਹੋ ਗਿਆ। ਮੈਂ ਸ਼ੁਕਰ ਹੈ
ਚੰਗਾ ਹੋਇਆ ਹੁਣ ਦੌੜ ਤੇ ਖਤਮ ਹੋ ਗਈ ਨਾ ਫਿਰ ਤੇ ਜਦੋਂ ਲੈ ਹੀ ਨਹੀਂ ਸਕਣਾ ਆਪਦਾ ਚੁੱਪ ਕਰਕੇ ਬੈਠੇ ਆ ਜਿੱਥੇ ਬੈਠੇ ਠੀਕ ਆ ਤੇ ਜੇ ਲੈਣਾ ਸੌਖਾ ਹੁੰਦਾ ਥੋੜਾ ਵਾਧਾ ਤੇ ਮੁੜ ਕੇ ਫਿਰ ਭਾਵੇਂ ਉਨੀ ਇਨਕਮ ਨਾ ਹੁੰਦੀ ਉਸ ਹਿਸਾਬ ਨਾਲ ਜਿਹੜਾ ਵੱਧ ਜਾਂਦੇ ਫਿਰ ਔਖਾ ਹੋਣਾ ਸੀ ਕੰਮ ਹੁਣ ਕੋਈ ਜਦੋਂ ਦੱਸਦਾ ਉਹ ਕਹਿੰਦਾ 2 ਮਿਲੀਅਨ ਦਾ ਹੈ ਬੰਦਾ ਕਹਿੰਦਾ ਚੁੱਪ ਕਰਕੇ ਬੈਠੇ ਰਹੋ ਆਪਦਾ ਬੜਾ ਟਿਕਾ ਹੈ ਬੜੀ ਸ਼ਾਂਤੀ ਹੈ ਹਨਾ ਮਹੀਨੇ ਦਾ ਜਿਹੜਾ 1200-1300 ਜਾਂਦਾ ਉਹ ਠੀਕ ਹੈ ਵਧੀਆ ਸੌਣਾ ਹੀ ਹੈ ਰਾਤ ਨੂੰ ਵਾਧੂ ਦਾ ਬੋਝ ਕਿਉਂ ਚੁੱਕਣਾ ਹਾਂ ਚਾਦਰ ਵੇਖ ਕੇ ਠੀਕ ਹੈ ਜਿਹਦੀ ਕੋਈ ਹੈਸੀਅਤ ਹੈਗੀ ਜਿਹਨੂੰ ਲੱਗਦਾ ਉਹ ਉੱਤੇ ਕੋਈ ਪਾਬੰਦੀ ਨਹੀਂ ਹੈ ਪਰ ਮੈਂ ਗੱਲ ਕਰ ਰਿਹਾ ਵੀ ਜਦੋਂ ਬੰਦਾ ਮਤਲਬ ਕਿਸੇ ਚੀਜ਼ ਨੂੰ ਤੁਸੀਂ ਪੋਜ਼ਿਟਿਵ ਵੇ ਨਾਲ ਵੀ ਵੇਖ ਸਕਦੇ ਹੋ ਇਹ ਤਾਂ ਤੁਹਾਡੀ ਆਪਣੀ ਸਮਝ ਹੈ ਨਾ ਕਿ ਤੁਸੀਂ ਚੀਜ਼ਾਂ ਨੂੰ ਕਿੱਦਾਂ ਵੇਖਦੇ ਹੋ ਕਿੱਦਾਂ ਤੁਹਾਡਾ ਨਜ਼ਰੀਆ ਕੀ ਹੈ ਵੇਖਣ ਦਾ ਵੀ ਮੈਂ ਕਰਜ਼ਾ ਚੁੱਕਦਾ 2-4 ਲੱਖ ਪਹਿਲਾਂ ਦਿੰਦਾ ਬੈਂਕ ਨੂੰ ਫਿਰ ਮਗਰੋਂ ਸਾਰੀ ਜ਼ਿੰਦਗੀ ਵੱਜ ਜਾਂਦਾ ਇੱਦਾਂ ਬੈਂਕ ਦੇ ਕਿੱਲੇ ਨਾਲ ਚੰਗਾ ਹੀ ਆ ਚਲੋ ਠੀਕ ਆ ਉਹ ਚੰਗਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ ਉਹ ਕੋਈ ਬੀਬੀ ਸੱਸ ਨੇ ਫੜਾ ਤਾ ਚਰਖਾ ਲੈ ਪੁੱਤ ਕੱਤੀ ਜਾ ਪਹਿਲਾਂ ਉਹ ਕੱਤਦੀ ਸੀ ਫਿਰ ਅੱਗੇ ਉਹ ਕੱਤਣ ਲੱਗ ਪਈ ਉਹ ਚਰਖਾ ਅੱਗੇ ਦੂਜੀ ਕੱਤਣ ਲੱਗ ਪਈ ਏਦਾਂ ਪੀੜ੍ਹੀ ਦਰ ਪੀੜ੍ਹੀ ਚਰਖਾ ਤੇ ਜਦੋਂ ਬਹਿਣਾ ਏਦਾਂ ਤੇ ਸੱਸ ਨੇ ਕਹਿਣਾ ਇਹ ਪੁੱਤ ਇਹ ਮੇਰੇ ਇਹ ਮੇਰੀ ਸੱਸ ਦਾ ਸੀ ਉਹਦੇ ਦਾਤ ਚ ਆਇਆ ਸੀ ਉਹਨੇ ਕੱਤਿਆ ਫਿਰ ਮੈਂ ਕੱਤਿਆ ਹੁਣ ਪੁੱਤ ਤੂੰ ਕੱਤਦੀ ਹੈ ਗਾਂ ਫਿਰ ਉਹ ਆਪਦੇ ਵੀ ਇਹ ਸਾਡੀ ਪੜਦਾਦੀ ਸੱਸ ਦਾ ਹੁੰਦਾ ਸੀ ਉਹਦਾ ਸੀ ਇੱਕ ਦਿਨ ਕੀ ਹੋਇਆ ਵੀ ਚਰਖਾ ਟੁੱਟ ਗਿਆ ਤੇ ਰੋਣ ਲੱਗ ਪਈ ਉਹ ਕਿਸੇ ਨੇ ਸਮਝਾਇਆ ਉਹਨੇ ਆਖਿਆ ਨਹੀਂ ਹੁਣ ਚਰਖਿਆਂ ਦਾ ਰਿਵਾਜ਼ ਨਹੀਂ ਹੈ ਚੰਗਾ ਹੋਇਆ ਟੁੱਟਿਆ ਨਾ ਟੁੱਟਦਾ ਤੇ ਤੂੰ ਇਹ ਅੱਗੋਂ ਤੋਂ ਅੱਗੋਂ ਕੰਮ ਏਦਾਂ ਹੀ ਚੱਲੀ ਜਾਣਾ ਇਸ ਕਰਕੇ ਉੱਥੋਂ ਫਿਰ ਮੁਹਾਵਰਾ ਬਣਿਆ ਵੀ ਚੰਗਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਵੀ ਸਿਆਪੇ ਨੇ ਫੜਿਆ ਸੀ ਟੁੱਟ ਗਿਆ ਕੰਮ ਨਿਬੜਿਆ ਕੁਝ ਚੀਜ਼ਾਂ ਦਾ ਟੁੱਟਿਆ ਵੀ ਚੰਗਾ ਹੁੰਦਾ ਮਾੜੀ ਗੱਲ ਨਹੀਂ ਹੁੰਦੀ ਇਹ ਸੋ ਮਹਾਰਾਜ ਨੇ ਸਾਨੂੰ ਸਮਝਾਇਆ ਬਾਬਾ ਕਬੀਰ ਸਾਹਿਬ ਨੇ ਆਖਿਆ ਅੰਧਕਾਰ ਸੁੱਖ ਕਬੈ ਨਾ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਇੱਥੇ ਰਾਜਾ ਵੀ ਰੋ ਰਿਹਾ ਜਿਹੜਾ ਰਾਜਾ ਏ ਉਹ ਵੀ ਰੋਈ ਜਾ ਰਿਹਾ ਜਿਹਦੇ ਹੱਥ ਪੱਲੇ ਸਭ ਕੁਝ ਆ ਉਹ ਵੀ ਰੋਈ ਜਾ ਰਿਹਾ ਤੇ ਜਿਹੜਾ ਰੰਕ ਹੈ ਰੰਕ ਕਹਿੰਦੇ ਨੇ ਕੰਗਾਲ ਨੂੰ ਮੰਗਤਾ ਜਿਹੜਾ ਏ ਉਹ ਵੀ ਰੋਈ ਜਾ ਰਿਹਾ ਦੋਵਾਂ ਦੇ ਰੋਣੇ ਧੋਣੇ ਨੇ ਉਹਦੇ ਕੁਝ ਵੱਖਰੇ ਨੇ ਤੇ ਉਹਦੇ ਕੁਝ ਵੱਖਰੇ ਨੇ ਕੇਵਲ ਰੱਬ ਦਾ ਭਗਤ ਨਹੀਂ ਰੋਂਦਾ ਕੇਵਲ ਗੁਰੂ ਦਾ ਸਿੱਖ ਨਹੀਂ ਰੋਂਦਾ ਨਹੀਂ ਤੇ ਸਾਰਿਆਂ ਦੇ ਪੱਲੇ ਹੀ ਰੋਣੇ ਨੇ

महाराज कहिंदे कौन वड्डा, वड्डा कौन है भाई? माया वड्याई, माया वाली वड्याई वड्डी है। महाराज कहिंदे ने सो वड्डा, वड्डा ते भाई वह है जिहड़ा कुल्ली विच बैठा होया भी वड्डा है, जिहड़ा सुकून च है ना वह किते भी बैठा ते वड्डा है। सो वड्डा जिन राम लिव लाई, हुण राम दे विच लिव लगी होवे, महल दे विच मंदा बैठा है तां वी सुखी है, राम दे विच लिव लगी है ते कुल्ली च बैठा है ते तां वी सुखी है, जिथे भी है वह सुखी है, क्योंकि उहदा सुख राम दी लिव विचों है, पदार्थ विचों नहीं है। सो वड्डा जिन राम लिव लाई, बाबे ने वेखो किड्डी कमाल की गल आखी है, भूमिया भूम उपर नित लुजै, बंदा लड़दा फिरदा झगड़े करदा, वो मेरी धरती मेरी भूमि इत्थे भूमि पई रह गई, मर के अगले जान चलिया गया, धरती इत्थे रह गई, माण करदा दुख भोगदा। भूमिया भूमा उपर नित लुजै छोड़ चलै, अच्छा पता भी है छड़ के तुर जाना, फिर भी मरदे दम तक अंदर दी तृष्णा बुझदी नहीं है, पता है भी हुण ते जाण दा वेला आ गया, अगों नेड़ा आया पिछा रहा दूर, हुण ते नेड़े आ गए दिन, सो दिन नेड़ा आयो ए। भूमिया भूम उपर नित लुजै झगड़े कर रहा, धरती दे टुकड़िया दे धरती उत्थे रह गई, ते जिहड़ा झगड़ा करदा सी अखीरले दम ताईं झगड़दा ही रहा। अच्छा इंच इंच थां बदले भरावां ने भरावां दे सिर वढ़ते, थां वी उत्थे रह गया, सारा कुछ ही उत्थे रह गया। पिछे जो खबर शायद सुनी सी ना आपां सारिआं ने, रुख तो ही लड़ाई हो गई, रुख तो रुख लगा सी इदां सांझी वट उत्ते सी, वो पता नहीं ताए ने आण के छांग लिया, ते चाचे दे मुंडे ने उनू डकिया, उन्हें मारिया सिर दे विच जिहदे नाल वढ़दा सी, ते आप हुण जेल दे विच रुख उत्थे दा उत्थे खलोता। ये बंदे की खेड है, ते इनू इनू बड़ा असी कही ना बहादरी ते सूरमताई मनदे आ, है ना भी असी तो इंच नहीं छड़दे जी किसी, असी नहीं छड़दे, नहीं ये सारा कुछ इत्थे धरिया धराया है, वाधू दीआं गल्लां। अच्छा बंदे दा उदां पैसा डुब जावे बंदा सबर कर लैंदा, ते उदां किसी नूं कोई माड़ी मोटी मदद करनी होवे ते बंदा उत्थे नहीं करदा। हुण जिहड़े हालात इंडिया दे भी बने पए ने, मैं सोचदा ना भी हुण जे उत्थे बैंक पर बैलेंस ही भरिया पिया, उत्थे तो सोना बैंकां चों चोरी होई जांदा, तो उन्होंने कहा भी 5 लाख ताईं अहीं वापस करने ने, बाकी तो सारे डुब ही जाने ने। उत्थे बंदे ने सबर कर लेना, भावें 2 लाख मुड़ के बैंक दे विच ही डुब जावे, पर उदा नहीं बंदा कहिंदा ना मेरा ये। महाराज ने बख्शिश की, आख्या भाई ध्यान दिओ, इत्थे भूमिया भूम उपर नित लुजै छोड़ चलै तृष्णा नहीं बुझै, कहो नानक एह तत् बिचारा। महाराज गुरु अर्जन साहब सच्चे पातशाह कहिंदे ने मैं तत् दी विचार ये कीती, कहो नानक एह तत् बिचारा, बिन हर भजन नहीं छुटकारा, रब्बी इबादत तो बिना छुटकारा नहीं लभेगा, तत् दी विचारे हुई है जे सुख चाहना है। अंधकार सुख कबे ना सोई है, राजा रंक दो मिल रोई है। इत्थे राजा भी रो रहा ते इत्थे मंगता भी रो रहा। अगला वचन है, जस देखी है तरवर की छाया। महाराज कहिंदे जिवें रुख की छां हुंदी ना, कदे टिकी थोड़ा रहिंदी इक थां उत्ते, सवेरे किते होर हुंदी है, शामां नूं किते होर हुंदी है, रात नूं ते मिटी जांदी है। जिवें रुख की छां एक थां उत्ते नहीं रहिंदी, जिदा जिदा सूरज घूमदा रुख की छां भी घूम के दूजे बन्ने चले जांदी। बाबे ने आख्या दुनिया के लोगो पदार्थ इदा ही हुंदा, अज हैगा ते हो सकदा कल नूं ना होवे,
ਰੁੱਖ ਦੀ ਛਾਂ ਨੂੰ ਜੱਫੀ ਮਾਰ ਕੇ ਬਹਿ ਜਾਓ ਤਾਂ ਵੀ ਉਹਨੇ ਫੇਰ ਹੀ ਜਾਣਾ, ਪਰ ਰੱਬ ਦੇ ਨਾਂ ਨੂੰ ਜੱਫੀ ਮਾਰ ਲਓ ਉਹਨੇ ਕਦੀ ਨੀ ਫਿਰਨਾ, ਉਹਨੇ ਨੀ ਫਿਰਨਾ। ਹੁਣ ਪਦਾਰਥਾਂ ਦੀ ਮਹਾਰਾਜ ਨੇ ਗੱਲ ਕੀਤੀ, ਜਸ ਦੇਖੀਐ ਤਰਵਰ ਕੀ ਛਾਇਆ। ਮਹਾਰਾਜ ਕਹਿੰਦੇ ਇੱਦਾਂ ਹੀ ਜਿਵੇਂ ਰੁੱਖ ਦੀ ਛਾਂ ਟਿਕੀ ਨਹੀਂ ਰਹਿੰਦੀ ਭਾਈ, ਇੱਦਾਂ ਹੀ ਮਾਇਆ ਏ, ਬੰਦੇ ਦੇ ਪ੍ਰਾਣ ਚਲੇ ਜਾਂਦੇ ਨੇ ਉਹਨੂੰ ਫੜਦਿਆਂ ਫੜਦਿਆਂ, ਪ੍ਰਾਣ ਚਲੇ ਗਏ ਪਰ ਨਾ ਪ੍ਰਾਣ ਰਹੇ ਤੇ ਨਾ ਉਹ ਛਾਂ ਰਹੀ। ਪ੍ਰਾਣ ਗਏ ਕਹੋ ਕਾਂ ਕੀ ਮਾਇਆ। ਮਹਾਰਾਜ ਨੇ ਅਗਲੇ ਬੰਦ ਵਿੱਚ, ਤੀਜੇ ਨੰਬਰ ਬੰਦ ਵਿੱਚ ਆਖਿਆ, ਜਸ ਜੰਤੀ ਮੈਂ ਜੀਓ ਸਮਾਨਾ। ਹੁਣ ਖੇਡ ਇਹ ਹੈ, ਗਵਈਆ ਜਿਹੜਾ ਹੁੰਦਾ ਨਾ, ਗਵਈਆ ਰਾਗੀ ਸਿੰਘ ਕੀਰਤਨ ਕਰਕੇ ਗਏ ਨੇ, ਜਿੰਨਾ ਚਿਰ ਤੇ ਵਾਜੇ ਦੇ ਉੱਤੇ ਉਹਨਾਂ ਨੇ ਹੱਥ ਰੱਖਿਆ ਉਹਨਾਂ ਚਿਰ ਤੇ ਵਾਜਾ ਵੱਜਾ, ਹੱਥ ਚੁੱਕ ਲਿਆ ਤੇ ਵਾਜਾ ਬੰਦ ਹੋ ਗਿਆ। ਆਖਿਆ ਰੱਬ ਦੀ ਜਿੰਦ ਸਾਰਿਆਂ ਵਿੱਚ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਇਹ ਸਦਾ ਥੋੜਾ ਵੱਜਦਾ ਰਹਿਣਾ, ਸਦਾ ਨਹੀਂ ਵੱਜਦਾ ਰਹਿਣਾ, ਇਹ ਮਿਟ ਜਾਣਾ, ਖਤਮ ਹੋ ਜਾਣਾ। ਇਸ ਕਰਕੇ ਜਿੰਨਾ ਚਿਰ ਇਹ ਵਾਜਾ ਵੱਜ ਰਿਹਾ ਇਹਨੂੰ ਢੰਗ ਨਾ ਵਜਾ, ਚੰਗੀਆਂ ਸੁਰਾਂ ਕੱਢ ਇਹਦੇ ਵਿੱਚੋਂ, ਚੰਗੀ ਵਿਚਾਰ ਇਹਦੇ ਵਿੱਚ ਹੋਵੇ ਜਿੰਨਾ ਚਿਰ ਵੱਜ ਰਿਹਾ। ਜਸ ਜੰਤੀ ਮੈਂ ਜੀਓ ਸਮਾਨਾ, ਮੂਏ ਮਰਮ ਕੋ ਕਾ ਕਰ ਜਾਨਾ। ਬਾਬੇ ਨੇ ਆਖਿਆ ਹੇ ਭਾਈ, ਫਿਰ ਜਦੋਂ ਬੰਦਾ ਮਰ ਜਾਂਦਾ ਹੈ ਫਿਰ ਨਹੀਂ ਪਤਾ ਲੱਗਦਾ ਵੀ ਹੁਣ ਪ੍ਰਾਣ ਕਿੱਥੇ ਚਲੇ ਗਏ। ਜਿੰਨਾ ਚਿਰ ਇਹ ਵਾਜਾ ਵੱਜ ਰਿਹਾ ਹੈ ਇਹਦੇ ਵਿੱਚੋਂ ਭਲੇ ਸੁਰ ਕੱਢ, ਇਸ ਦੇਹੀ ਨੂੰ ਰੱਬ ਦੀ ਭਜਨ ਬੰਦਗੀ ਵਾਲੇ ਬੰਨੇ ਲਾ, ਗੁਰੂ ਦੀ ਵਿਚਾਰ ਵਾਲੇ ਬੰਨੇ ਲਾ, ਇਸ ਮਨੁੱਖਾ ਜਨਮ ਨੂੰ ਚੰਗੀ ਤਰ੍ਹਾਂ ਸਵਾਰ ਜਿੰਨਾ ਚਿਰ ਇਹ ਵਾਜਾ ਵੱਜ ਰਿਹਾ ਹੈ। ਅਖੀਰਲਾ ਬਚਨ ਕਬੀਰ ਸਾਹਿਬ ਦਾ, ਹੰਸਾਂ ਸਰਵਰ ਕਾਲ ਸਰੀਰ। ਆਖਿਆ ਜਿਵੇਂ ਹੰਸਾਂ ਨੂੰ ਸਰੋਵਰ ਆ ਤੇ ਸਰੋਵਰ ਦੇ ਨੇੜੇ ਨੇੜੇ ਉੱਡਦੇ ਰਹਿੰਦੇ ਨੇ, ਤੇ ਤਿਵੇਂ ਸਰੀਰਾਂ ਲਈ ਮੌਤ ਹੈ, ਮੌਤ ਵੀ ਸਾਡੇ ਨੇੜੇ ਤੇੜੇ ਹੈ। ਹੰਸਾਂ ਸਰਵਰ ਕਾਲ ਸਰੀਰ, ਸਰੋਵਰ ਦੇ ਆਲੇ ਦੁਆਲੇ ਹੰਸ ਉੱਡ ਰਹੇ ਨੇ, ਮੇਰੇ ਸਰੀਰ ਦੇ ਆਲੇ ਦੁਆਲੇ ਮੌਤ ਹੈ, ਚੇਤਾ ਰੱਖ। ਬਾਬਾ ਕਬੀਰ ਸਾਹਿਬ ਫਿਰ ਕੀ ਕਰਿਆ ਕਰੀਏ, ਉਹਨਾਂ ਨੇ ਆਖਿਆ ਰਾਮ ਰਸਾਇਣ ਪੀਓ ਰੇ ਕਬੀਰ, ਰੱਬ ਦੇ ਨਾਮ ਦਾ ਰਸ ਪੀ ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਜਿਹੜਾ ਤੈਨੂੰ ਟਿਕਾ ਦੇਵੇਗਾ। ਦੁਨੀਆਂ ਦੇ ਰਸ ਵੀ ਹੁੰਦੇ ਨੇ, ਦੁਨੀਆਂ ਦੇ ਰਸ ਸਮਾਂ ਪਾ ਕੇ ਜ਼ਹਿਰ ਬਣਦੇ ਨੇ, ਰੱਬ ਦੇ ਨਾਮ ਦਾ ਰਸ ਜ਼ਹਿਰ ਨੂੰ ਵੀ ਅੰਮ੍ਰਿਤ ਕਰ ਦਿੰਦਾ, ਉਹਦਾ ਫਰਕ ਇਹ ਹੈ। ਸੋ ਕਬੀਰ ਸਾਹਿਬ ਨੇ ਇਸ ਸਮੁੱਚੇ ਸ਼ਬਦ ਵਿੱਚ ਇਹ ਆਖਿਆ ਵੀ ਰੱਬੀ ਨਾਮ ਉਹਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕੀਤੇ ਤੋਂ ਬਿਨਾਂ ਬੰਦੇ ਕੋਲ ਸਿਰਫ ਦੁੱਖ ਹੀ ਦੁੱਖ ਆ, ਇਹ ਮਾਇਆ ਸਰੀਰ ਇਹਨੇ ਕਿਤੇ ਸਾਥ ਨਹੀਂ ਦੇਣਾ। ਜੇ ਕੋਈ ਅਸਲੀ ਸਾਥੀ ਹੈ ਤੇ ਸੁੱਖਾਂ ਦਾ ਮੂਲ ਹੈ ਉਹ ਕੀ ਹੈ, ਰੱਬ ਦਾ ਨਾਂ। ਇਸ ਕਰਕੇ ਜੇ ਅੰਦਰ ਦਾ ਟਿਕਾ ਚਾਹੁੰਦਾ ਹੈ, ਅੰਦਰੋਂ ਸੁਖੀ ਹੋਣਾ ਚਾਹੁੰਦਾ ਹੈ, ਤੇ ਗੁਰੂ ਵੱਲੋਂ ਦਿੱਤੇ ਹੋਏ ਉਪਦੇਸ਼ ਦੇ ਨਾਲ ਸਾਂਝ ਬਣਾਉਣਾ ਆਰੰਭ ਕਰ ਦੇ। ਤੇ ਜੇ ਤੈਨੂੰ ਇਹ ਲੱਗਦਾ ਹੈ ਵੀ ਨਹੀਂ ਮੈਂ ਰਾਜਾ ਬਣ ਜਾਵਾਂ ਫਿਰ ਮੈਂ ਸੁਖੀ ਹੋਵਾਂਗਾ, ਫਲਾਨਾ ਰੁਤਬਾ ਆ ਜਾਵੇ ਉੱਥੋਂ ਤੱਕ ਪਹੁੰਚ ਕਰ ਲਵਾਂ, ਤੇ ਬਾਬੇ ਨੇ ਆਖਿਆ ਉਹ ਸੁੱਖ ਦਾ ਕਾਰਨ ਨਹੀਂ ਹੈ, ਉਹ ਸੁੱਖ ਦਾ ਮੂਲ ਨਹੀਂ ਹੈ। ਸੋ ਆਪਾਂ ਸਾਰੀਆਂ ਉਦਾਹਰਨਾਂ ਲੈ ਕੇ ਇਸ ਗੱਲ ਨੂੰ ਸਮਝਿਆ, ਜਿਹੜੀ ਗੱਲ ਸ਼ੁਰੂ ਵਿੱਚ ਵੀ ਮੈਂ ਪ੍ਰੰਭ ਵਿੱਚ ਵੀ ਇੱਕ ਆਖੀ ਸੀ ਤੁਹਾਨੂੰ ਵੀ ਇੱਥੇ ਰਾਮ ਵਰਗੇ ਵੀ ਦੁਖੀ ਨੇ, ਇੱਥੇ ਰਾਵਣ ਵਰਗੇ ਵੀ ਦੁਖੀ ਨੇ। ਰਾਮ ਨੂੰ ਵੀ ਵਿਛੋੜਾ ਚੱਲਣਾ ਪਿਆ, ਰਾਵਣ ਕੋਲ ਵੀ ਸਭ ਕੁਝ ਹੈ ਤਾਂ ਵੀ ਉਹਨੇ ਦੁੱਖ ਭੋਗਿਆ। ਤੇ ਬਾਬੇ ਨੇ ਨਿਤਾਰਾ ਇਹੋ ਹੀ ਕੀਤਾ ਹੈ ਵੀ ਸਾਨੂੰ ਕਈ ਵਾਰ ਲੱਗਦਾ ਹੈ ਵੀ ਫਲਾਂ ਚੀਜ਼ ਦੀ ਪ੍ਰਾਪਤੀ ਸੁੱਖ ਹੈ, ਅਸੀਂ ਦੂਜੇ ਦੇ ਘਰ ਵੱਲ ਝਾਤੀ ਮਾਰ ਕੇ ਕਹਿੰਦੇ ਹਾਂ ਵੀ ਉੱਧਰ ਸੁੱਖ ਹੈ, ਤੁਸੀਂ ਸ਼ਿਫਟ ਕਰਕੇ ਵੇਖ ਲਓ, ਚੇਂਜ ਕਰਕੇ ਵੇਖ ਲਓ, ਪਤਾ ਲੱਗ ਜਾਵੇਗਾ। ਤਾਂ ਹੀ ਤੇ ਮਹਾਰਾਜ ਨੇ ਕਿਹਾ ਨਾ ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ, ਆਖਿਆ ਮੈਂ ਜਾਣਿਆ
दुख मुझको अच्छा सारे बंदियां नूं ये लगता है भी भाई मेरे जिन्ना तो दुखी है ही कोई नहीं जानते विच सानू यो लगता है भी बाकी सारे सुखी ने ते मेरे नाल दा कोई दुखी है कोई नहीं। बाबे ने आख्या कदी अपने दुख तो उपर उठ के वेखते सही उच्चा चढ़ के वेखते सही मैं जानिया दुख मुझको। बाबे ने कहा दुख सबाया जग भाई नहीं ये सारा संसार ही दुखी है रबी नाम तो भी होना सारा संसार दुखी है। उच्चे चढ़ के देखिया तो घर घर यह अग हर घर नूं ही अग लगी हुई इत्थे। इस करके तो तेरी खेड तो इदां दी है भी जिवें गवांडी घर विच अग लगी होवे ते तैनूं दूरों लगे भी इधर बड़ी चमक दमक है तू अपने घर की छत तो उन्हां दे घरे छाल मारे तो उस अग विच सड़ के भी तू सवाह हो जाना। हालांकि जे अपने घर रहिंदा ते तैनूं पता लगी तो इत्थे भी है पर मैं थोड़ा बहुत पासे हो जाना जिहड़ी गवांडी दे घर लगी है उहदा थोड़ा पता लगना। सो गुरु कृपा करे धन्नवाद। आओ अगले समय लई भाई साहब उहनां दे जत्थे पासों भाई दिलबाग सिंह जी लुधियाणे वाले तिन्हां दे जत्थे पासों रब्बी बाणी दे कीर्तन श्रवण करो। वाहिगुरू जी का खालसा वाहिगुरू जी की

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਦਰਬਾਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਅਤੇ ਦਾ ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਦੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸਮੁੱਚਾ ਹੀ ਪ੍ਰੋਗਰਾਮ IPTV ਬੋਕਸ ਉੱਤੇ ਅਤੇ ਗੁਰਦੁਆਰਾ ਸਾਹਿਬ ਦੇ ਨਾਮ ਹੇਠ ਬਣੇ YouTube ਚੈਨਲ ਦੇ ਉੱਤੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਆਪ ਜੀ ਘਰ ਵਿੱਚ ਬੈਠ ਕੇ ਵੀ ਇਸ ਸਮੁੱਚੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਇਸ ਵੀਕਐਂਡ 'ਤੇ ਨਗਰ ਅਖਾੜਾ ਦੀਆਂ ਸੰਗਤਾਂ ਵੱਲੋਂ ਭਾਈ ਰਣਜੋਤ ਸਿੰਘ ਹੰਸ ਪਰਿਵਾਰ ਅਤੇ ਭਾਈ ਕੁਲਵੰਤ ਸਿੰਘ ਪਰਿਵਾਰ ਵੱਲੋਂ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ 3 ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ। ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕੇ ਲੰਗਰ ਤੁੱਟ ਵਰਤ ਰਹੇ ਨੇ, ਆਪ ਸੰਗਤਾਂ ਨੇ ਜਾਣ ਲੱਗੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਸਰਵਣ ਕਰਦੇ ਹਾਂ ਸਹਿਜ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮੇ ਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ ਦਾ, ਖਾਣੀ ਨਾ ਬਾਣੀ ਪੌਣ ਨਾ ਪਾਣੀ, ਉਪਤ ਖਪਤ ਨਾ ਆਵਣ ਜਾਣੀ, ਖੰਡ ਪਾਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਹਾਏ ਦਾ, ਨਾ ਤਦ ਸੁਰਗ ਮੱਛ ਪਿਆਲਾ, ਦੂਜਕ ਪਿਸਤ ਨਹੀਂ ਖਕਾਲਾ, ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏ ਦਾ, ਬ੍ਰਹਮਾ ਬਿਸਨ ਮਹੇਸ਼ ਨਾ ਕੋਈ, ਅਵਰਨਾ ਦੀਸਾ ਏਕੋ ਸੋਈ, ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁਖ ਪਾਏਂਦਾ, ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿਧਕ ਸਾਧਕ ਸੁਖ ਵਾਸੀ, ਜੋਗੀ ਜੰਗਮ ਭੇਖ ਨਾ ਕੋਈ, ਨਾ ਕੋ ਨਾਥ ਕਹਾਏਂਦਾ, ਜਪ ਤਪ ਸੰਜਮ ਨਾ ਵਰਤ ਪੂਜਾ, ਨਾ ਕੋ ਆਖ ਵਖਾਣਾ ਦੂਜਾ, ਆਪੇ ਆਪ ਉਪਾਏ ਵਿਗਸਾ, ਆਪੇ ਕੀਮਤ ਪਾਏਂਦਾ, ਨਾ ਸੁਚ ਸੰਜਮ ਤੁਲਸੀ ਮਾਲਾ, ਗੋਪੀ ਕਾਣ ਨਾ ਗਊ ਗਵਾਲਾ, ਤੰਤ ਮੰਤ ਪਾਖੰਡ ਨਾ ਕੋਈ, ਨਾ ਕੋ ਵੰਸ਼ ਵਜਾਏਂਦਾ, ਕਰਮ ਧਰਮ ਨਹੀਂ ਮਾਇਆ ਮਾਖੀ, ਜਾਤ ਜਨਮ ਨਹੀਂ ਦੀਸੈ ਆਖੀ, ਮਮਤਾ ਜਾਲ ਕਾਲ ਨਹੀਂ ਮੱਥ, ਨਾ ਕੋ ਕਿਸੈ ਧਿਆਏਂਦਾ, ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ, ਨਾ ਤਦ ਗੋਰਖ ਨਾਮਾ ਛਿੰਦੋ, ਨਾ ਤਦ ਗਿਆਨ ਧਿਆਨ ਕੋਲ ਉਪਤ, ਨਾ ਕੋ ਗਣਤ ਗਣਾਏਂਦਾ, ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ, ਦਿਓ ਨਾ ਦਿਓਰਾ ਗਊ ਗਾਇਤਰੀ, ਹੋਮ ਜਾਗਨੀ ਤੀਰਥ ਨਾਵਣ, ਨਾ ਕੋ ਪੂਜਾ ਲਾਏਂਦਾ, ਨਾ ਕੋ ਮੁੱਲਾ ਨਾ ਕੋ ਕਾਜੀ, ਨਾ ਕੋ ਸੇਖ ਮਸਾਏ ਕਹਾਜੀ, ਰੀਅਤ ਰਾਉ ਨਾ ਹੋਮੈ ਦੁਨੀਆ, ਨਾ ਕੋ ਹੋ ਕਹਿਣ ਕਹਾਏਂਦਾ, ਭਾਉ ਨਾ ਭਗਤੀ ਨਾ ਸਿਵ ਸਕਤੀ, ਸਾਜਨ ਮੀਤ ਬਿੰਦ ਨਹੀਂ ਰਖਤੀ, ਆਪੇ ਸਾਹੋ ਆਪੇ ਬਨਜਾਰਾ, ਸਾਚੇ ਇਹੋ ਭਾਏਂਦਾ, ਵੇਦ ਕਤੇਬ ਨਾ ਸਿਮਰਤ ਸਾਸਤ, ਪਾਠ ਪੁਰਾਣ ਉਦੈ ਨਹੀਂ ਆਸਤ, ਕਹਿਤਾ ਬਕਤਾ ਆਪੇ ਅਗੋਚਰ, ਆਪੇ ਅਲੱਖ ਲਖਾਏਂਦਾ, ਜਾ ਤਿਸ ਭਾਣਾ ਤਾ ਜਗਤ ਉਪਾਇਆ ਬਾਜ ਕਲਾ ਆਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਵਧਾਇੰਦਾ ਬਿਰਲੇ ਕਉ ਗੁਰ ਸ਼ਬਦ ਸੁਨਾਇਆ ਕਰ ਕਰ ਦੇਖਾ ਹੁਕਮ ਸਬਾਇਆ ਖੰਡ ਬ੍ਰਹਮੰਡ ਪਤਾਲ ਅਰੰਭੇ ਗੁਪਤੋ ਪ੍ਰਗਟਿਆ ਇੰਦਾ ਤਾਕਾ ਅੰਤ ਨ ਜਾਣ ਕੋਈ ਪੂਰੇ ਗੁਰ ਤੇ ਸੋਝੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇੰਦਾ ਮਾਰੂ ਮਹੱਲਾ ਪਹਿਲਾ ਆਪੇ ਆਪ ਉਪਾਏ ਨਿਰਾਲਾ ਸਾਚਾ ਥਾਨ ਕੀਓ ਦਇਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਇੰਦਾ ਨੌ ਕਰ ਥਾਪੇ ਥਾਪਨ ਹਾਰਾ ਦਸਵਾਂ ਬਾਸਾ ਲਾਖ ਅਪਾਰਾ ਸਾਇਰ ਸਪਤ ਭਰੇ ਜਲ ਨਿਰਮਲ ਗੁਰਮੁਖ ਮੈਲ ਨ ਲਾਇੰਦਾ ਰਸ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਵਡਿਆਈ ਜੋਤ ਸਰੂਪ ਸਦਾ ਦੁੱਖ ਸੁਖ ਦਾਤਾ ਸੱਚੇ ਸੋਭਾ ਪਾਇੰਦਾ ਗੜ ਮੈਂ ਹਾਟ ਪਟਨ ਬਾਪਾਰਾ ਪੂਰਾ ਤੁਲ ਤੋਲਾ ਬਨਜਾਰਾ ਆਪੇ ਰਤਨ ਵਿਸਾਹੇ ਲੇਵਾ ਆਪੇ ਕੀਮਤ ਪਾਇੰਦਾ ਕੀਮਤ ਪਾਈ ਪਾਵਨ ਹਾਰਾ ਬੇਪਰਵਾਹਾ ਪੂਰੇ ਭੰਡਾਰਾ ਸਰਬ ਕਲਾਲੇ ਆਪੇ ਰਹਿਆ ਗੁਰਮੁਖ ਕਿਸੈ ਬੁਝਾਇੰਦਾ ਨਦਰ ਕਰੇ ਪੂਰਾ ਗੁਰ ਭੇਟ ਜਮ ਜੰਧਾਰ ਨ ਮਾਰ ਫਿੱਟ ਜੋ ਜਲ ਅੰਤਰ ਕਮਲ ਬਿਗਾਸੀ ਆਪੇ ਬਿਗਸ ਧਿਆਇੰਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰਾ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਇੰਦਾ ਪ੍ਰੇਮ ਪਦਾਰਥ ਲਹ ਅਮੋਲੋ ਕਬਹੀ ਨਾ ਘੱਟ ਪੂਰਾ ਤੋਲੋ ਸੱਚੇ ਕਾ ਵਪਾਰੀ ਹੋਵੈ ਸੱਚੋ ਸੌਦਾ ਪਾਇੰਦਾ ਸੱਚਾ ਸੌਦਾ ਬਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੈ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੈ ਮਨ ਹੁਕਮ ਸਮਾਇੰਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸੈ ਜਗਤ ਉਪਾਇਆ ਹੁਕਮੇ ਸੁਰਗ ਮੱਚ ਪਿਆਲਾ ਹੁਕਮੇ ਕਲਾ ਰਹਾਇੰਦਾ ਹੁਕਮੇ ਧਰਤੀ ਧੌਲ ਸਿਰ ਪਾਰੰਗ ਹੁਕਮੇ ਪੌਣ ਪਾਣੀ ਗ ਨਾਰੰਗ ਹੁਕਮੇ ਸ਼ਿਵ ਸ਼ਕਤੀ ਕਰਵਾਸਾ ਹੁਕਮੇ ਖੇਲ ਖਿਲਾਇੰਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤ੍ਰਿਭਵਨ ਵਾਸੀ ਹੁਕਮੇ ਸਾਸ ਗ੍ਰਾਸ ਸਦਾ ਫੁਨ ਹੁਕਮੇ ਦੇਖ ਦਿਖਾਇੰਦਾ

0: ਹੁਕਮੇ ਜੁਗ ਛੱਤੀ ਗੁਦਾਰੇ, ਹੁਕਮੇ ਸੇ ਸਾਧਕ ਵਿਚਾਰੇ, ਆਪ ਨਾਥ ਨੱਥੀ ਸਭ ਜਾਕੀ, ਬਖਸ਼ੇ ਮੁਕਤ ਕਰਾਇੰਦਾ, ਕਾਇਆ ਕੋਟ ਗੜਮ
1: ਕੋਟ ਗੜਹਿਮ ਹੈ ਰਾਜਾ, ਨਹੀਂ ਵਿਖਵਾਉ ਸੁਪਲਾ ਦਰਵਾਜਾ। ਮਿਥਿਆ ਲੋਭ ਨਹੀਂ ਕਰ ਵਾਸਾ, ਲੱਭਾ ਪੁਛਤਾਏ ਦਾ। ਸਾਧ ਸੰਤੋਖ ਨਗਰ ਮੈਂ ਕਾਰੀ, ਜਾਤ ਸਤ ਸੰਜਮ ਸਰਨ ਮੁਰਾਰੀ। ਨਾਨਕ ਸਹਿਜ ਮਿਲੈ ਜਗ ਜੀਵਨ, ਗੁਰ ਸ਼ਬਦੀ ਪਤ ਪਾਇੰਦਾ। ਮਾਰੂ ਮਹੱਲਾ ਪਹਿਲਾ, ਸੂਨ ਕਲਾ ਪਰੰਪਰ ਧਾਰੀ, ਆਪ ਨਿਰਾਲ ਮ ਪਰ ਪਾਰੀ, ਆਪੇ ਕੁਦਰਤ ਕਰ ਕਰ ਦੇਖੋ, ਸੁਨਹਿ ਸੁਨ ਪਾਇੰਦਾ। ਪੌਣ ਪਾਣੀ ਸੁਨੇ ਤੇ ਸਾਜੇ, ਸਿਟੋ ਪਾਏ ਕਾਇਆ ਗੜ ਰਾਜੇ। ਅਗਨ ਪਾਣੀ ਜੋ ਜੋਤ ਤੁਮਾਰੀ, ਸੁਨੇ ਕਲਾ ਰਹਾਇੰਦਾ, ਸੁਨਹੋ ਬਰਮਾ ਵਿਸ਼ਨੁ ਮੇਸੁ ਪਾਈ। ਸੁਨੇ ਕਰਤੇ ਜਗ ਸਵਾਏ, ਪਦ ਵਿਚਾਰੇ ਸੁਜਨ ਪੂਰਾ, ਤਿਸ ਮਿਲਿਆ ਭਰਮ ਚੁਕਾਇੰਦਾ।

ਸੁਨੋ ਧਰਤ ਆਕਾਸ ਉਪਾਏ ਬਿਨ ਥੰਮੇ ਰਾਖੈ ਸਚ ਕਲ ਪਾਏ ਤੇ ਪੁਣ ਸਾਜ ਮੇ ਖਾਲੀ ਮਾਇਆ ਆਪ ਪਾਏ ਖਪੈਂਦਾ ਸੁਨੋ ਪਾਣੀ ਸੁਨੋ ਬਾਣੀ ਸੁਨੋ ਉਪਜੇ ਸੁਨ ਸਮਾਣੇ ਉਤਪੁਜ ਚਲਤ ਕਿਆ ਸਿਰ ਕਰਤੇ ਵਿਸਮਾਦ ਸ਼ਬਦ ਦਿਖਾਇਂਦਾ ਸੁਨੋ ਰਾਤ ਦਿਨਸ ਦੁਇ ਕੀਏ ਓਪਤ ਖਪਤ ਸਦਾ ਸੁਖ ਦੀਐ ਸੁਖ ਦੁਖ ਹੀ ਤੇ ਅਮਰ ਤੀਤਾ ਗੁਰਮੁਖ ਨਿਜ ਕਰ ਪਾਏਂਦਾ ਸ਼ਾਮ ਵੇਦ ਰਿਗ ਜਜੁਰ ਅਧਾਰਵਣ ਬ੍ਰਹਮ ਮੁਖ ਮਾਇਆ ਹੈ ਤ੍ਰੈਗੁਣ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਤਿਉ ਬੋਲੈ ਜੂ ਬੋਲੈਂਦਾ ਸੁਨੋ ਸੰਪਤ ਪਤਾਲ ਉਪਾਏ ਸੁਨੋ ਭਵਨ ਰਾਖੈ ਲਵਲਾਏ ਆਪੇ ਕਾਰਣ ਕੀਆ ਪਰੰਪਰ ਸਭ ਤੇਰੋ ਕੀਆ ਕਮਾਏਂਦਾ ਰਾਜ ਤਮ ਸਤ ਕਲ ਸਤ ਤੇਰੀ ਛਾਇਆ ਜਨਮ ਮਰਨ ਹੂੰ ਮੈਂ ਦੁਖ ਪਾਇਆ ਜਿਸਨੂੰ ਕਿਰਪਾ ਕਰੇ ਹਰ ਗੁਰਮੁਖ ਗੁਣ ਚੌਥੈ ਮੁਕਤ ਕਰਾਏਂਦਾ ਸੁਨੋ ਉਪਾਜੇ ਦਸ ਅਵਤਾਰਾ ਸਿਟੋ ਪਾਏ ਕਿਆ ਪਸਾਰਾ ਦੇਵਦਾਨ ਗਣਾ ਗੰਧਰਵ ਸਾਜੈ ਸਭ ਲਿਖਿਆ ਕਰਮ ਕਮਾਏਂਦਾ ਗੁਰਮੁਖ ਸਮਝੈ ਰੋਗ ਨ ਹੋਈ ਇਹ ਗੁਰ ਕੇ ਪੌੜੇ ਜਾਣੇ ਜਨ ਕੋਏ ਜੁਗੋ ਜੁਗੰਤਰ ਮੁਕਤ ਪਰਾਇਣ ਸੋ ਮੁਕਤ ਪਿਆ ਪਤ ਪਾਏਂਦਾ ਪੰਚ ਤਤ ਸੁਨੋ ਪਰਗਾਸਾ ਦੇਹ ਸੰਜੂਗੀ ਕਰਮ ਬਿਆਸਾ ਬੁਰਾ ਭੁਲਾ ਦੁਇ ਮਸਤਕ ਲਿਖੇ ਪਾਪ ਪੁੰਨ ਬਿਚਾਇਂਦਾ ਉੱਤਮ ਸਤਿਗੁਰ ਪੁਰਖ ਨਿਰਾਲੇ

ਨਿਹੁ ਕਨੀਰਾ। ਕੋਈ ਬੂਝੋ ਗਿਆਨੀ ਕ੍ਰੋਹ ਨਿਭੀਰਾ, ਆਸਾ ਮਨਸਾ ਹੁਮੈ ਸਹਸਾ ਨਰ ਲੋਭੀ ਕੂੜ ਕਮਾਏਦਾ। ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾ ਸੱਚ ਹੀ ਕਰਵਾਰਾ। ਨਾਨਕ ਨਿਰਮਲ ਨਾਦ ਸ਼ਬਦ ਤੁਨ, ਸੱਚ ਰਾਮੈ ਨਾਮ ਸਮਾਏਦਾ। ਮਾਰੂ ਮੱਲਾ ਪਹਿਲਾ, ਜੈ ਦੇਖਾ ਤੈ ਦੀਨ ਦਿਆਲਾ, ਆਏ ਨਾ ਜਾਏ ਪ੍ਰਭ ਕਿਰਪਾਲਾ। ਜੀਆ ਅੰਦਰ ਜੁਗਤ ਸਮਾਏ, ਰਹੂ ਨਿਰਾਲਮ ਰਾਇਆ। ਜਗ ਤਿਸ ਕੀ ਛਾਇਆ, ਤਿਸ ਬਾਪ ਨਾ ਮਾਇਆ, ਨਾ ਤਿਸ ਭੈਣ ਨਾ ਭਰਾਉ ਕਮਾਇਆ। ਨਾ ਤਿਸ ਉਪਤ ਖਪਤ ਕੁਲ ਜਾਤੀ, ਓ ਆਚਾਰਜ ਮਨ ਭਾਇਆ। ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ, ਤੂੰ ਪੁਰਖ ਅਲੀਕ ਗਮ ਨਿਰਾਲਾ। ਸਾਧ ਸੰਤੋਖ ਸ਼ਬਦ ਅਤ ਸੀਤਲ, ਸਹਿਜ ਪਏ ਲਿਵਲਾਇਆ। ਤ੍ਰੈ ਵਰਤਾਈ ਚੌਥੇ ਕਰਵਾਸਾ, ਕਾਲ ਵਿਕਾਲ ਕੀ ਹੈ ਗ੍ਰਾਸਾ। ਨਿਰਮਲ ਜੋਤ ਸਰਬ ਜਗ ਜੀਵਨ, ਗੁਰ ਅਨਹਦ ਸ਼ਬਦ ਦਿਖਾਇਆ। ਉੱਤਮ ਜਨ ਸੰਤ ਭਲੀ ਹਰ ਪਿਆਰੀ, ਹਰ ਰਸ ਮਾਤੇ ਪਾਰ ਉਤਾਰੀ। ਨਾਨਕ ਰੇਣ ਸੰਤ ਜਨ ਸੰਗਤ, ਹਰ ਗੁਰ ਪ੍ਰਸਾਦੀ ਪਾਇਆ। ਤੂੰ ਅੰਤਰ ਜਾਮੀ ਜੀ ਸਭ ਤੇਰੀ, ਤੂੰ ਦਾਤਾ ਹਮ ਸੇਵਕ ਤੇਰੇ। ਅੰਮ੍ਰਿਤ ਨਾਮ ਕਿਰਪਾ ਕਰ ਦੀਜੈ, ਗੁਰੂ ਗਿਆਨ ਰਤਨ ਦੀ ਪਾਇਆ। ਪੰਜ ਤਤ ਮਿਲੇ ਮਨ ਤਨ ਕੀਆ, ਆਤਮ ਰਾਮ ਪਾਏ ਸੁਖ ਦਿਆ। ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ। ਨਾ ਤਿਸ ਭੂਖ ਪਿਆਸ ਮਨ ਮਾਨਿਆ, ਸਰਵ ਨਿਰੰਜਨ ਘਟ ਘਟ ਜਾਣਿਆ। ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ, ਗੁਰਮਤ ਭਾਈ ਸੁਪਾਇਆ। ਅਧਿਆਤਮ ਕਰਮ ਕਰੇ ਦਿਨ ਰਾਤੀ, ਨਿਰਮਲ ਜੋਤ ਨਿਰੰਤਰ ਜਾਤੇ। ਸ਼ਬਦ ਰਸਾਲ ਰਸਾਲ ਰਸ ਰਸਨਾ, ਬਿਣ ਰਸਾਲ ਵਜਾਇਆ। ਬਿਣ ਰਸਾਲ ਵਜਾਵੈ ਸੋਈ, ਜਾਂ ਕੀਤਰੇ ਪੁਣ ਸੋਜੀ ਹੋਈ। ਨਾਨਕ ਬੂਝੋ ਇਹ ਵਿਦ ਗੁਰਮਤ, ਹਰ ਰਾਮ ਨਾਮ ਲਿਵਲਾਇਆ। ਐਸੈ ਜਨ ਵਿਰਲੈ ਸੰਸਾਰੀ, ਗੁਰਪ੍ਰਸਾਦ ਵਿਚਾਰ ਰਹਿ ਨਿਰਾਰੀ। ਆਪ ਤਰੈ ਸੰਗਤ ਕੁਲ ਤਾਰੈ, ਤਿਨ ਸਬਲ ਜਨਮ ਜਗ ਆਇਆ। ਘਰ ਦਰ ਮੰਦਰ ਜਾਣੈ ਸੋਈ, ਤਿਸ ਪੂਰੈ ਗੁਰ ਤੇ ਸੋਜੀ ਹੋਈ। ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਸੱਚ ਸਾਚਾ ਤਖਤ ਰਚਾਇਆ। ਚਤੁਰਦਾਸ ਹਟ ਦੀ ਵੈ ਦੁਇ ਥਪ ਸਾਖੀ, ਸੇਵਕ ਪੰਚ ਨਾਹੀ ਵਿਕ ਚਾਖੀ। ਅੰਤਰਵਸਤ ਅਨੂਪ ਨਰਮੋਲਕ, ਗੁਰ ਮਿਲੀਐ ਹਰ ਤਨ ਪਾਇਆ। ਤਖਤ ਵੈ ਤਖਤ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ। ਆਦ ਜੁਗਾਦੀ ਹੈ ਪੀ ਹੋਸੀ, ਸਹਿਸਾ ਪਰਮ ਚੁਕਾਇਆ। ਤਖਤ ਸਲਾਮ ਹੋਵੇ ਦਿਨ ਰਾਤੀ, ਏ ਸੱਚ ਵੜੇ ਆਈ ਗੁਰਮਤ ਲਿਵ ਜਾਤੀ। ਨਾਨਕ ਰਾਮ ਜਪੋ ਤੁਰ ਤਾਰੀ, ਹਰ ਅੰਤ ਸਖਾਈ ਪਾਇਆ। ਮਾਰੂ ਮਹਲਾ ਪਹਿਲਾ, ਹਰ ਤਨ ਸੰਚੋਰੇ ਜਨ ਭਾਏ, ਸਤਿਗੁਰੂ ਸੇਵ ਕਰਹੂ ਰਹੂ ਸਰਣਾਏ। ਤਸਕਰ ਚੋਰ ਨਾ ਲਾਗੈ ਤਾਂ ਕੋ, ਧਨ ਉਪਜੈ ਸ਼ਬਦ ਜਗਾਇਆ। ਤੂੰ ਏਕੰਕਾਰ ਨਿਰਾਲਮ ਰਾਜਾ, ਤੂੰ ਆਪ ਸਵਾਰੈ ਜਨ ਕੀ ਕਾਜਾ। ਅਮਰ ਡੋਲ ਪਾਰ ਮੋਲਕ, ਹਰ ਅਸਤਿਰ ਦਾਨ ਸੁਹਾਇਆ। ਦੇਹੀ ਨਗਰੀ ਉੱਤਮ ਧਾਨਾ, ਪੰਚ ਲੋਕ ਵਸੈ ਪ੍ਰਧਾਨਾ। ਉਪਰ ਏਕੰਕਾਰ ਨਿਰਾਲਮ, ਸੁਨ ਸਮਾਦ ਲਗਾਇਆ। ਦੇਹੀ ਨਗਰੀ ਨੌ ਦਰਵਾਜੇ, ਸਿਰ ਸਿਰ ਕਰਨੇ ਹਾਰੇ ਸਾਜੇ। ਦਸਵੇਂ ਪੁਰਖ ਅਤੀਤ ਨਿਰਾਲਾ,
ਆਪੇ ਅਲਖ ਲਿਖਾਇਆ ਪੁਰਖ ਲੇਖ ਸੱਚੇ ਦੀਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਹੋ ਕਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਖਾਨਾ ਅਦਲ ਕਰੈ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੀ ਹੁਣ ਮੈਂ ਲੋਭ ਚੁਕਾਇਆ ਸਾਚੈ ਥਾਨ ਵਸੇ ਨਿਰੰਕਾਰਾ ਆਪ ਪਛਾਣੈ ਸ਼ਬਦ ਵਿਚਾਰਾ ਸਾਚੈ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚਲੈ ਨਾ ਪੌਣ ਉਡਾਵੈ ਜੋਗੀ ਸ਼ਬਦ ਅਨਹਦ ਵਾਵੈ ਪੰਚ ਸ਼ਬਦ ਚੁਣ ਕਾਰ ਨਿਰਾਲਮ ਪ੍ਰਭ ਆਪੇ ਵਾਏ ਸੁਣਾਇਆ ਭਉ ਬੈ ਰਾਗਾ ਸਹਿ ਸਮਾਤਾ ਹੁਣ ਮੈਂ ਤਿਆਗੀ ਅਨਹਦ ਰਾਤਾ ਅੰਜਨ ਸਾਨ ਨਿਰੰਜਨ ਜਾਣੈ ਸਰਬ ਨਿਰੰਜਨ ਰਾਇਆ ਦੁਖ ਪੈ ਭੰਜਨ ਪ੍ਰਭ ਅਵਨਾਸੀ ਰੋ ਕਾਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਭੰਜਨ ਗੁਰ ਮਿਲੀਐ ਹਰ ਪ੍ਰਭ ਪਾਇਆ ਕਾਲੈ ਕਵਲ ਨਿਰੰਜਨ ਜਾਣੈ ਬੂਜੈ ਕਰਮ ਸੋ ਸ਼ਬਦ ਪਛਾਣੈ ਆਪ ਜਾਣੈ ਆਪ ਪਛਾਣੈ ਸਭ ਤਿਸਕਾ ਚੂਜ ਸਵਾਇਆ ਆਪੀ ਸਾ ਆਪੀ ਵਣਜਾਰਾ ਆਪੈ ਪਰਖੈ ਪਰਖਣਹਾਰਾ ਆਪੈ ਕਸ ਕਸ ਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਲ ਦਿਆ ਪ੍ਰਭ ਤਾਰੀ ਘਟ ਘਟ ਰਵ ਰਿਹਾ ਬਨਵਾਰੀ ਪੁਰਖਾ ਤੀਤ ਵਸੈ ਨੈ ਕੇਵਲ ਗੁਰਪੁਰਖੈ ਪੁਰਖ ਮੇਲਾਇਆ ਪ੍ਰਭ ਦਾਨਾ ਬੀਨਾ ਗਰਭ ਗਵਾਏ ਦੂਜਾ ਮਿਟੈ ਏਕ ਦੇ

ਗੁਰਬੋਇਤ ਗੁਰ ਬੇੜੀ ਤੋਲਾਹਾ, ਮਨ ਹਰ ਜਪ ਪਾਰ ਲੰਘਾਇਆ। ਉਮੈ ਮਮਤਾ ਲੋਭ ਬਿਨਾਸਨ, ਨੌ ਦਰ ਮੁਕਤੈ ਦਸਮੈ ਆਸਨ। ਉਪਰ ਪਰੈ ਪਰੈ ਪਰੰਪਰ, ਜਿਨੇ ਆਪੇ ਆਪ ਉਪਾਇਆ। ਗੁਰਮਤ ਲੇਵੋ ਹਰ ਲਿਵ ਤਰੀਐ, ਅਗਲ ਗਾਈ ਜਮ ਤੇ ਕਿਆ ਡਰੀਐ। ਜਤ ਜਤ ਦੇਖੋ ਤਤ ਤਤ ਤੁਮਹੀ, ਔਰ ਨੰਦ ਧੀਆ ਗਾਇਆ। ਸੱਚ ਹਰ ਨਾਮ ਸੱਚ ਹੈ ਸਰਣਾ, ਸੱਚ ਗੁਰ ਸ਼ਬਦ ਜਿਤੈ ਲਗ ਤਰਣਾ। ਕਦ ਕਥਾ ਦੇਖੈ ਪਰਮਪੁਰ, ਤੁਨ ਗਰਭ ਨਾ ਜੋਨੀ ਜਾਇਆ। ਸਾਚ ਬਿਨ ਸਤ ਸੰਤੋਖ ਨਾ ਪਾਵੈ,

ਪਾਇਆ ਸਾਚ ਮਿਨੁ ਭਵਜਲ ਜਾਏ ਨ ਤਰਿਆ ਏਹੋ ਸਮੁੰਦ ਤਾ ਮਹਿ ਬਿਖ ਭਰਿਆ ਰਹਿ ਅਤੀਤ ਗੁਰਮਤ ਲੈ ਉਪਰ ਹਰ ਨਿਰਭਉ ਕੈ ਕਰ ਪਾਇਆ ਝੂਠੀ ਜਗ ਕੀ ਹਿਤ ਕੀ ਚਤੁਰਾਈ ਬਿਲਮ ਨ ਲਾਗੈ ਆਵੈ ਜਾਏ ਨਾਮ ਵਿਸਾਰ ਚਲੈ ਅਭਿਮਾਨੀ ਉਪਜੈ ਬਿਨ ਸੁਖ ਪਾਇਆ ਉਪਜੈ ਬਿਨ ਸਹਿ ਬੰਧਨ ਬੰਦੀ ਹੁਮੈ ਮਾਇਆ ਕਹਿ ਗਲ ਫੰਦੀ ਜਿਸ ਰਾਮ ਨਾਮ ਨਹੀਂ ਮਤ ਗੁਰਮਤ ਸੋ ਜੰਪੁਰ ਬੰਦ ਚਲਾਇਆ ਗੁਰਬਿਨ ਮੋਗ ਮੁਕਤ ਕਿਉਂ ਪਾਈਐ ਬਿਨ ਗੁਰੂ ਰਾਮ ਨਾਮ ਕਿਉਂ ਧਿਆਈਐ ਗੁਰਮਤ ਲਿਓ ਉਤਰ ਹੋ ਪਵ ਦੁਤਰ ਮੁਕਤ ਭਈ ਸੁਖ ਪਾਇਆ ਗੁਰਮਤ ਕ੍ਰਿਸ਼ਨ ਗੁਰੂ ਵਰਤਨ ਤਾਰੀ ਗੁਰਮਤ ਸਾਇਰ ਪਾਹਣ ਤਾਰੀ ਗੁਰਮਤ ਲਿਓ ਪਰਮ ਪਦ ਪਾਈਐ ਨਾਨਕ ਗੁਰ ਭਰਮ ਚੁਕਾਇਆ ਗੁਰਮਤ ਲਿਓ ਤਰੋ ਸਚ ਤਾਰੀ ਆਤਮ ਚਿੰਦੋ ਹਿਰਦੈ ਮੁਰਾਰੀ ਜਮਕੈ ਫਾਹੈ ਕਾਟੈ ਹਰੇ ਆਪ ਆਕੁਲ ਨਿਰੰਜਨ ਪਾਇਆ ਗੁਰਮਤ ਪੰਚ ਸਖੇ ਗੁਰ ਭਾਈ ਗੁਰਮਤ ਅਗਨ ਨਿਵਾਰ ਸਮਾਈ ਮਨਮੁਖ ਨਾਮ ਜਪੋ ਜਗ ਜੀਵਨ ਹਿਰਦੇ ਅੰਤਰ ਅਲਖ ਲਖਾਇਆ ਗੁਰਮੁਖ ਬੂਜੈ ਸ਼ਬਦ ਪਤੀਜੈ ਉਸਤਤ ਨਿੰਦਾ ਕਿਸ ਕੀ ਜੈ ਚੀਨੋ ਆਪ ਜਪੋ ਜਗਦੀਸ਼ਰ ਹਰ ਜਗਨਨਾਥ ਮਨ ਪਾਇਆ ਜੋ ਬ੍ਰਹਿਮੰਡ ਖੰਡ ਸੂ ਜਾਣੋ ਗੁਰਮੁਖ ਬੂਜੋ ਸ਼ਬਦ ਪਛਾਣੋ ਘਟ ਘਟ ਭੁਗੈ ਭੁਗਣ ਹਾਰਾ ਰਹਿ ਤੀਤ ਸਵਾਇਆ ਗੁਰਮਤ ਬੋਲੋ ਹਰ ਜਸ ਸੂਚਾ ਗੁਰਮਤਿ ਆਖੀ ਦੇਖੋ ਉਚਾ ਸਰਣੀ ਨਾਮ ਸੁਣੈ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮਹਲਾ ਪਹਿਲਾ ਕਾਮ ਕ੍ਰੋਧ ਪਰਹੁ ਪਰਨਿੰਦਾ ਲਾਭ ਲੋਭ ਤਜ ਹੋਏ ਨਚਿੰਦਾ ਭਰਮ ਕਾ ਸਗਲ ਤੋੜ ਨਿਰਾਲਾ ਹਰ ਅੰਤਰ ਹਰ ਰਸ ਪਾਇਆ ਨਿਸਦਾਮਨ ਜਿਉ ਚਮਕ ਚੰਦਾਇਣ ਦੇਖੈ ਐ ਨਿਸ ਜੋਤ ਨਿਰੰਤਰ ਪੀਖੈ ਆਨੰਦ ਰੂਪ ਅਨੂਪ ਸਰੂਪਾ ਗੁਰਪੂਰੇ ਤੇ ਦੇਖਾਇਆ ਸਤਿਗੁਰ ਮਿਲੋ ਆਪੇ ਪ੍ਰਵਤਾਰੀ ਸਸ ਕਰ ਸੂਰ ਦੀਪ ਗਾਣਾਰੀ ਦੇਖ ਦ੍ਰਿਸ਼ਟ ਰਹੋ ਲਿਵ ਲਾਗੇ ਸਭ ਤ੍ਰਿਪੁਣ ਬਰਮ ਸਵਾਇਆ ਅੰਮ੍ਰਿਤ ਰਸ ਪਾਏ ਤਿਸਨਾ ਭਉ ਜਾਈ ਅਨਪੋ ਪਦ ਪਾਵੈ ਆਪ ਗਵਾਈ ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ ਅਦ੍ਰਿਸ਼ਟ ਗੋਚਰ ਨਾਮ ਅਪਾਰਾ ਹਤ ਰਸ ਮਿੱਠਾ ਨਾਮ

ਸਹਿ ਸੋਏ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹਲਾ ਪਹਿਲਾ ਕੁਦਰਤ ਕਰਨੇ ਹਾਰ ਅਪਾਰਾ ਕੀਤਾ ਤਾਂ ਕਾ ਨਾਹੀ ਏ ਚਾਰਾ ਜੀਉ ਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਿਹਾ ਭਰਪੂਰੇ ਕਿਸ ਨੇੜੇ ਕਿਸ ਆਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸਵਾਇਆ ਜਿਸਕੋ ਮੇਲੈ ਸੁਰਤ ਸਮਾਏ ਗੁਰ ਸ਼ਬਦੇ ਹਰ ਨਾਮ ਤੇ ਆਏ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਪਰਮ ਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਿਖਾਏ ਚੱਲਣ ਹਾਰਾ ਮੋ ਪਸਾਰ ਨਾਹੀ ਸੰਗ ਵੇਲੇ ਬਿਨਹਾਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮਲਾਏ ਗੁਰਮਤ ਸੂਰਾ ਨਾਨਕ ਗੁਰ ਕੈ ਚਰਨ ਸਰੇਵੋ ਜਿਨ ਭੁੱਲਾ ਮਾਰਗ ਪਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਗੁਰਮਤ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੈ ਦਰ ਹਰ ਕੈ ਹਰ ਦਰ ਗੈ ਜਸ ਗਾਇਆ ਸਤਿਗੁਰੂ ਮਿਲੇ ਤਾਂ ਮਹਿਲੂ ਬੁਲਾਈ ਸਾਚੀ ਦਰ ਗੈ ਗਤ ਪਤ ਪਾਈ ਸਾਕਤ ਟੋਰ ਨਾਈ ਹਰ ਮੰਦਰ ਜਨਮ ਮਰੇ ਦੁਖ ਪਾਇਆ ਸੇਵੋ ਸਤਿਗੁਰ ਸਮੁੰਦ ਦਾ ਪਾਵਨਾ ਮਰਤਨ ਤਨ ਲਾਹ ਬਿਖਿਆ ਮਲ ਜਾਏ ਅੰਮ੍ਰਿਤ ਸਰਨਾਵੋ ਗੁਰਸਰ ਸੰਤੋਖ ਪਾਇਆ ਸਤਿਗੁਰੂ ਸੇਵੋ ਸੰਕ ਨਾ ਕੀਜੈ

0: पुराना एबे सुने सुनावे काना। आजगर कपट करो को खोला बिन सतगुरु तत न बाया। रह बभूत लावे बस मैं आंतर क्रोध चंडाल सोह मैं। पाखंड किने जोग न पाई बिन सतगुरु अलख न पाया। तीर्थ वर्त नेम करह उदयाना जासा संजम कथे गयाना। राम नाम बिन को सुख पाई है बिन सतगुरु भरम ना जाया। नौली कर्म पयंगम पाठे रेचक कुंभक पुरक मन हाटे। खांड तरम प्रेत नहीं हरस्यों गुर शब्द महारस पाया। कुदरत देख रहे मन मानिया गुर प्रसादे सब परम पछानिया। नानक आत्म राम सबाया गुर सतगुर अलख लखाया। मारू सोहेले महला तीजा एक ओंकार सतगुर प्रसाद। हुक्मे साजे सृष्टु पाई
1: ਮੇਰਿਆ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਝੈ ਕੋ ਵਿਚਾਰਾ। ਆਪੇ ਨਜ਼ਰ ਕਰੇ ਸੋ ਪਾਈ ਆਪੇ ਮੇਲ ਮਿਲਾਈ ਹੈ ਆਪੇ ਮੇਲੇ ਦੀ ਵਡਿਆਈ ਗੁਰਪ੍ਰਸਾਦੀ ਕੀਮਤ ਪਾਈ। ਮਨ ਮੁਖ ਬੋਧ ਫਿਰੈ ਬਿਲਲਾਦੀ ਦੂਜੇ ਭਾਈ ਖੁਆਈ ਹੈ। ਹੋਮੈ ਮਾਇਆ ਵਿੱਚ ਪਾਈ ਮਨਮੁਖ ਭੂਲੇ ਪਤ ਗਵਾਈ। ਗੁਰਮੁਖ ਹੋਵੇ ਸੋ ਨਾ ਰਾਚੈ ਸਾਚੇ ਰਹਿਆ ਸਮਾਈ ਹੈ। ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਏ ਸਮਾਇਆ। ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ। ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ। ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣ ਆਈ ਹੈ। ਦੁੱਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ। ਜਿਸ ਨੂੰ ਲਾਏ ਸੋਈ ਬੁਝੈ ਭਉ ਪਰਮ ਸਰੀਰੋਂ ਜਾਈ ਹੈ। ਆਪੇ ਗੁਰਮੁਖ ਆਪੇ ਦੇਵੈ ਸੱਚੈ ਸ਼ਬਦ ਸਤਿਗੁਰੁ ਸੇਵੈ। ਜਰਾ ਜਮ ਤਿਸ ਜੋਹੇ ਨਾ ਸਾਕੈ ਸਾਚੇ ਸਿਉ ਬਣ ਆਈ ਹੈ। ਤ੍ਰਿਸ਼ਨਾ ਅਗਨ ਜਲੈ ਸੰਸਾਰ ਜਲ ਜਲ ਖਪੈ ਬਹੁਤ ਵਿਕਾਰਾ। ਮਨਮੁਖ ਠੋਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੈ। ਸਤਿਗੁਰ ਸੇਵਨ ਸੇਵਡ ਭਾਗੀ ਸੱਚੈ ਸਾਚੈ ਨਾਮ ਸਦਾ ਲਿਵ ਲਾਗੀ। ਅੰਤਰ ਨਾਮ ਰਵਿਆ ਨਹਿ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੈ ਕਿਨੈ ਪਛਾਣੀ। ਸੱਚੈ ਸ਼ਬਦ ਰਤੇ ਬੈਰਾਗੀ ਆਵਣ ਜਾਣ ਰਹਾਈ ਹੈ। ਸ਼ਬਦ ਬੁਝੈ ਸੋ ਮੈਲ ਚੁਕਾਈ ਨਿਰਮਲ ਨਾਮ ਵਸੈ ਮਨ ਆਈ। ਸਤਿਗੁਰ ਆਪਣਾ ਸਦ ਹੀ ਸੇਵੈ ਹੋਂ ਮੈਂ ਵਿੱਚ ਹੋਂ ਜਾਈ ਹੈ। ਗੁਰ ਤੇ ਬੁਝੈ ਤਾਂ ਦਰ ਸੂਜੈ ਨਾਮ ਵਿਹੂਣਾ ਕਥ ਕਥ ਲੂਜੈ। ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸ਼ਨਾ ਭੂਗ ਗਵਾਈ ਹੈ। ਆਪੇ ਆ ਮਿਲੈ ਤਾਂ ਬੁਝੈ ਗਿਆਨ ਵਿਹੂਣਾ ਕਿਸ਼ੂ ਨਾ ਸੂਜੈ। ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ। ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮਿਟੈ ਤੁਰ ਫੁਰ ਮਾਇਆ। ਸਤ ਸੰਗਤ ਮੈਂ ਤਿਨ ਹੀ ਵਸ ਜਿਨ ਕੋ ਧੁਰ ਲਿਖ ਪਾਈ ਹੈ। ਆਪਣੀ ਨਦਰ ਕਰੇ ਸੋ ਪਾਈ ਸੱਚੈ ਸ਼ਬਦ ਤਾੜੀ ਚਿਤ ਲਾਏ। ਨਾਨਕ ਦਾਸ ਕਹਿ ਬੇਨੰਤੀ, ਭਿਖਿਆ ਨਾਮ ਦਰ ਪਾਈ ਹੈ। ਮਾਰੂ ਮਹੱਲਾ ਤੀਜਾ, ਏਕੋ ਏਕ ਵਰਤੈ ਸਭ ਸੋਈ, ਗੁਰਮੁਖ ਬਿਰਲਾ ਬੂਝੈ ਕੋਈ, ਏਕੋ ਰਵ ਰਹਿਆ ਸਭ ਅੰਤਰ, ਤਿਸ ਬਿਨ ਅਵਰ ਨਾ ਕੋਈ ਹੈ। ਲੱਖ 84 ਜੀ ਉਪਾਏ, ਗਿਆਨੀ ਧਿਆਨੀ ਆਖ ਸੁਣਾਏ, ਸਭਨਾ ਰਿਜਕ ਸਮਾਹੇ ਆਪੇ, ਕੀਮਤ ਹੋਰ ਨਾ ਹੋਈ ਹੈ। ਮਾਇਆ ਮੋਹ ਅੰਧ ਅੰਧਾਰਾ, ਹੋਮੈ ਮੇਰਾ ਪਸਰਿਆ ਪਸਾਰਾ, ਅਨ ਦਿਨ ਜਲ ਤਰਹਿ ਦਿਨ ਰਾਤੀ, ਗੁਰ ਬਿਨ ਸ਼ਾਂਤ ਨਾ ਹੋਈ ਹੈ। ਆਪੇ ਜੋੜ ਵਿਛੋੜੇ ਆਪੇ, ਆਪੇ ਥਾਪੂ ਥਾਪੇ ਆਪੇ, ਸੱਚਾ ਹੁਕਮ ਸੱਚਾ ਪਸਾਰਾ, ਹੋਰ ਨ ਹੁਕਮ ਨਾ ਹੋਈ ਹੈ। ਆਪੇ ਲਾਏ ਲਏ ਸੋ ਲਾਗੈ, ਗੁਰ ਪ੍ਰਸਾਦੀ ਜਮ ਕਾ ਭਉ ਭਾਗੈ, ਅੰਤਰ ਸ਼ਬਦ ਸਦਾ ਸੁਖਦਾਤਾ, ਗੁਰਮੁਖ ਬੂਝੈ ਕੋਈ ਹੈ। ਆਪੇ ਮੇਲੇ ਮੇਲ ਮਿਲਾਏ, ਪੁਰਬ ਲਿਖਿਆ ਸੋ ਮੇਟਣਾ ਨਾ ਜਾਏ, ਆਨ ਦਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆਏ ਮਿਲਿਆ ਸਭਨਾ ਕਾ ਦਾਤਾ, ਹੋ ਮੈਂ ਮਾਰ ਤ੍ਰਿਸ਼ਨਾ ਅਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨਾ ਬੂਝੈ, ਗੁਰਮੁਖ ਹੋਵੈ ਤਾਂ ਆਖੀ ਸੂਝੈ, ਅਨ ਦਿਨ ਨਾਮ ਰਵੈ ਦਿਨ ਰਾਤੀ, ਮਿਲ ਪ੍ਰੀਤਮ ਸੁਖ ਹੋਈ ਹੈ। ਮਨ ਮੁਖ ਧਾਤ ਦੂਜੈ ਹੈ ਲਾਗਾ, ਜਨਮ ਤਕੀਓ ਨਮੂ ਅਭਾਗਾ, ਆਵਤ ਜਾਤ ਬਿਰਥਾ ਜਨਮ ਗਵਾਇਆ, ਬਿਨ ਗੁਰਮੁਕਤ ਨਾ ਹੋਈ ਹੈ। ਕਾਇਆ ਕਸੁੱਧ ਹੋਮੈ ਮਲ ਲਾਈ, ਜੇ ਸੋ ਧੋਵੈ ਤਾਂ ਮੈਲ ਨਾ ਜਾਈ, ਸ਼ਬਦ ਧੋਪੈ ਤਾਂ ਹੱਛੀ ਹੋਵੈ, ਫਿਰ ਮੈਲੀ ਮੂਲ ਨਾ ਹੋਈ ਹੈ। ਪੰਚ ਦੂਤ ਕਾਇਆ ਸੰਘਾਰੈ, ਮਰ ਮਰ ਜਨਮ ਹੈ ਸ਼ਬਦ ਨਾ ਵਿਚਾਰ ਹੈ, ਅੰਤਰ ਮਾਇਆ ਮੋਹ ਗੁਬਾਰਾ, ਜਿਉ ਸੁਪਨੈ ਸੁਧ ਨਾ ਹੋਈ ਹੈ। ਇੱਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਿਗੁਰ ਆਏ ਮਿਲਿਆ ਵਡਭਾਗੀ, ਅੰਤਰ ਸਾਚ ਰਵੈ ਰੰਗ ਰਾਤੀ, ਸਹਿਜ ਸਮਾਵੈ ਸੋਈ ਹੈ। ਗੁਰ ਕੀ ਚਾਲ ਗੁਰੂ ਤੇ ਜਾਪੈ, ਪੂਰਾ ਸੇਵਕ ਸ਼ਬਦ ਸਿਆਪੈ, ਸਦਾ ਸ਼ਬਦ ਰਵੈ ਕਟ ਅੰਤਰ, ਰਸਨਾ ਰਸ ਚਾਖੈ ਸਚ ਸੋਈ ਹੈ। ਹੋਮੈ ਮਾਰੇ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਉਰ ਧਾਰੀ, ਏਕ ਸਬਿਨ ਹੋ ਹੋਰ ਨਾ ਜਾਣਾ, ਸਹਿਜੇ ਹੋਏ ਸੋ ਹੋਈ ਹੈ। ਬਿਨ ਸਤਿਗੁਰ ਸਹਿਜ ਕਿਨੈ ਨਹੀਂ ਪਾਇਆ, ਗੁਰਮੁਖ ਬੂਝੈ ਸੱਚ ਸਮਾਇਆ, ਸੱਚਾ ਸੇਵ ਸਬਦ ਸਜ ਰਾਤੀ, ਹੋਮੈ ਸ਼ਬਦੇ ਖੋਈ ਹੈ। ਆਪੇ ਗੁਣਦਾਤਾ ਵਿਚਾਰੀ, ਗੁਰਮੁਖ ਦੇਵੈ ਪੱਕੀ ਸਾਰੀ, ਨਾਨਕ ਨਾਮ ਸਮਾਵੈ ਸੱਚੈ, ਸੱਚੇ ਤੇ ਪਤ ਹੋਈ ਹੈ। ਮਾਰੂ ਮਹੱਲਾ ਤੀਜਾ, ਜਗ ਜੀਵਨ ਸਾਚਾ ਏਕੋ ਦਾਤਾ, ਗੁਰ ਸੇਵਾ ਤੇ ਸ਼ਬਦ ਪਛਾਤਾ, ਏਕੋ ਅਮਰ ਏਕਾ ਪਾਤਸ਼ਾਹੀ, ਜੁਗ ਜੁਗ ਸਿਰਕਾਰ ਬਣਾਈ ਹੈ। ਸੋ ਜਨ ਨਿਰਮਲ ਜਨਿਆ ਪਛਾਤਾ, ਆਪੇ ਆਏ ਮਿਲਿਆ ਸੁਖਦਾਤਾ, ਰਸਨਾ ਸ਼ਬਦ ਰਤੀ ਗੁਣ ਗਾਵੈ, ਦਰ ਸੱਚੈ ਪਤ ਪਾਈ ਹੈ। ਗੁਰਮੁਖ ਨਾਮ ਮਿਲੈ ਵਡਿਆਈ, ਮਨਮੁਖ ਨਿੰਦਕ ਪਤ ਗਵਾਈ, ਨਾਮ ਰਤੇ ਪਰਮਹੰਸ ਬੈਰਾਗੀ, ਨਿਜ ਕਰ ਤਾੜੀ ਲਾਈ ਹੈ।

मन पीवे भाई सुपाई है। पढ़ पंडित अवरा समझाए, घर जलते की खबर न पाए। बिन सतगुरु से वे नाम न ना पाईए, पढ़ थाके शांत न आई है। एक भस्म लगाए फिरे पेख तारी, बिन शब्द हों मैं किन मारी। आन दिन जलतर है दिन राती, परम पेख परमाई है। एक ग्रे कुटम में सदा उदासी, शब्द मुए हर नाम निवासी। आनंदन सदा रहे रंग राती, भय पाए भगत जित लाई है। मन मुख निंदा कर कर विगुता, अंतर लोभ भौंके जिस कुत्ता। जम काल तिस कदे न छोड़े, अंत गया पछताई है। सच्चे शब्द सच्ची प्रत हुई, बिन नावे मुक्त ना पावे कोई। बिन सतगुरु को नाव ना पाई, प्रभ ऐसी बनत बनाई है। एक सिद्ध साधक बोध विचारी, एक ऐनस नाम रते निरंकारी। जिसनु आप मिलाए सुबूझे, भगत पाई पो जाई है। इस्नान दान करे नहीं बूझे, एक मनुआ मार मने स्यों लूझे। साचे शब्द रते एक रंगी, साचे शब्द में लाई है। आपे सिर जे दे वड्याई, आपे भाणे दे मिलाई। आपे नदर करे मन वस्या, मेरे प्रभ यों फुरमाई है। सतगुरु सेवै से जन साचे, मन मुख सेव न जान न काचे। आपे करता कर कर वेखे, ज्यों भावै त्यों लाई है। जुग जुग साचा एको दाता, पूरे भागुर शब्द पछाता। शब्द मिले से विछुड़े नाही, नदरी सहज मिलाई है। हम मैं माया मैल कमाया, मर मर जमै दूजा भाया। बिन सतगुरु से वे मुक्त ना होई, मन देखो लिव लाई है। जो तिस भावे सोई कर से, आपो हुआ ना किश होसी। नानक नाम लै वड्याई, दर साचे पद पाई है। मारू महला दीजा, जो आया सो सब को जासी। दूजे भाए बादा जम फासी, सतगुरु राखे से जने उबरे। साचे साच समाई है। आपे करता कर कर वेखे, जिसनु नदर करे सोई जन लेखे। गुरमुख ज्ञान ते सबके सूजे, अज्ञानी अंध कमाई है। मन मुख सहसा बूझ न पाई, मर मर जमै जन्म गवाई। गुरमुख नाम रते सुख पाया, सहजे साज समाई है। धंधे धावत मन भया मनूरा, फिर होवे कंचन भेटे गुरपूरा। आपे बख्श लए सुख पाए, पूरे शब्द में लाई है। दुर्मत झूठी बुरी बुरियार, औगण यारी औगण यार। कच्ची मत फीका मुख बोले, दुर्मत नाम ना पाई है। औगण यारी कंत न भावे, मन की झूठी झूठ कमावे। फिर का साउ न जाने मूर्ख, बिन गुर बूझ न पाई है। दुर्मत खोटी खोट कमावे, सिगार करे फिर खसम न भावे। गुणवंते सदा फिर रावे, सदगुर मेल में लाई है। आपे हुक्म करे सब वेखे, एक ना बख्श लए तुर लेखे। आनंदन नाम रते सज पाया, आपे मेल में लाई है। होमै धात मोरस लाई, गुरमुख लिव साची सहज समाई। आपे मिले आपे कर वेखे, बिन सतगुरु बूझ न पाई है। एक शब्द विचार सदा जन जागे, एक माया मोहि सोई रहे अभागे। आपे करे कराए आपे, होर करना किशु न जाई है। काल मार गुर शब्द ने बारे, हर का नाम रखे उर धारे।
ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕੈ ਨਾਮ ਸਮਾਈ ਹੈ। ਦੂਜੇ ਭਾਏ ਫਿਰੈ ਦੀਵਾਨੀ, ਮਾਇਆ ਮੋਹ ਦੁਖ ਮਾਏ ਸਮਾਨੀ। ਬਹੁਤੇ ਭੇ ਕਰੈ ਨਹਿ ਪਾਈ, ਬਿਨ ਸਤਿਗੁਰ ਸੁਖ ਨ ਪਾਈ ਹੈ। ਕਿਸ ਨੂੰ ਕਹੀਏ ਜੈ ਆਪ ਕਰਾਏ, ਜਿਤ ਭਾਵੈ ਤਿਤ ਰਾਹੇ ਚਲਾਏ। ਆਪੇ ਮਿਹਰਬਾਨ ਸੁਖਦਾਤਾ, ਜਿਉ ਭਾਵੈ ਤਿਵੈ ਚਲਾਈ ਹੈ। ਆਪੇ ਕਰਤਾ ਆਪੇ ਭੁਗਤਾ, ਆਪੇ ਸੰਜਮ ਆਪੇ ਜੁਗਤਾ। ਆਪੇ ਨਿਰਮਲ ਮਿਹਰਬਾਨ ਮਧਸੂਦਨ, ਜਿਸ ਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵਡ ਭਾਗੀ ਜਿਨੀ ਏਕੋ ਜਾਤਾ, ਘਟ ਘਟ ਵਸ ਰਹਿਆ ਜਗ ਜੀਵਨ ਦਾਤਾ। ਇਕ ਥੈ ਗੁਪਤ ਪ੍ਰਗਟ ਹੈ ਆਪੇ, ਗੁਰਮੁਖ ਭਰਮ ਭਉ ਜਾਈ ਹੈ। ਗੁਰਮੁਖ ਹਰ ਜਿਉ ਏਕੋ ਜਾਤਾ, ਅੰਤਰ ਨਾਮ ਸ਼ਬਦ ਪਛਾਤਾ। ਜਿਸ ਤੂੰ ਦੇ ਸੋਏ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਲਾਹੀ ਗਹਿਰ ਗੰਭੀਰੈ, ਸਭ ਜਗ ਹੈ ਤਿਸ ਹੀ ਕੈ ਚੀਰੈ। ਸਭ ਕਟ ਭੋਗਵੈ ਸਦਾ ਦਿਨ ਰਾਤੀ, ਆਪੇ ਸੂਖ ਨਿਵਾਸੀ ਹੈ। ਸੱਚਾ ਸਾਹਿਬ ਸੱਚੇ ਨਾਏ, ਗੁਰ ਪ੍ਰਸਾਦੀ ਮਨ ਵਸਾਈ। ਆਪੇ ਆਏ ਵਸਿਆ ਕਟ ਅੰਤਰ, ਟੂਟੇ ਜਮ ਕੀ ਫਾਸੀ ਹੈ। ਕਿ ਸੇਵੀ ਤੈ ਕਿਸਾ ਲਾਹੀ, ਸਤਿਗੁਰ ਸੇਵੀ ਸ਼ਬਦ ਸਲਾਹੀ। ਸੱਚੈ ਸ਼ਬਦ ਸਦਾ ਮਤ ਉਤਮ, ਅੰਤਰ ਕਮਲ ਪ੍ਰਗਾਸੀ ਹੈ। ਦੇਹੀ ਕਾਚੀ ਕਾਗਦ ਮਿਕਦਾਰਾ, ਬੂੰਦ ਪਵੈ ਬਿਨਸੈ ਢੈਤ ਨ ਲਾਗੈ ਬਾਰਾ। ਕੰਚਨ ਕਾਇਆ ਗੁਰਮੁਖ ਬੂਜੈ, ਜਿਸ ਅੰਤਰ ਨਾਮ ਨਿਵਾਸੀ ਹੈ। ਸੱਚਾ ਚੋਕਾ ਸੁਰਤ ਕੀ ਕਾਰਾ, ਹਰ ਨਾਮ ਭੋਜਨ ਸੱਚ ਆਧਾਰਾ। ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਕਟ ਹਰ ਨਾਮ ਨਿਵਾਸੀ ਹੈ। ਹਉ ਤਿੰਨ ਬਲਿਹਾਰੇ ਜੋ ਸੱਚੈ ਲਾਗੇ, ਹਰ ਗੁਣ ਗਾਵੈ ਅਨਦਿਨ ਜਾਗੇ। ਸਾਚਾ ਸੂਖ ਸਦਾ ਦਿਨ ਅੰਤਰ, ਰਸਨਾ ਹਰ ਰਸ ਰਾਸੀ ਹੈ। ਹਰ ਨਾਮ ਚੇਤਾ ਅਵਰ ਨ ਪੂਜਾ, ਇੱਕੋ ਸੇਵੀ ਅਵਰ ਨ ਦੂਜਾ। ਪੂਰੈ ਗੁਰਸਭ ਸੱਚ ਦਿਖਾਇਆ, ਸੱਚੈ ਨਾਮ ਨਿਵਾਸੀ ਹੈ। ਭ੍ਰਮ ਭ੍ਰਮ ਜੋਨੀ ਫਿਰ ਫਿਰੇ ਆਇਆ, ਆ ਭੁਲਾ ਜਾਂ ਖਸਮ ਭੁਲਾਇਆ। ਹਰ ਜਿਉ ਮਿਲੈ ਤਾਂ ਗੁਰਮੁਖ ਬੂਜੈ, ਚੀਨੈ ਸ਼ਬਦ ਅਵਿਨਾਸੀ ਹੈ। ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੂੰਹ ਲੈ ਬੁੱਲ ਹੈ ਨਾ ਹਮ ਗੁਣ ਨਾ ਸੇਵਾ ਸਾਦੀ। ਡੁੱਬਦੇ ਪਾਥਰ ਮੈਲ ਲਹਿਓ ਤੁਮ ਆਪੇ, ਸਾਚ ਨਾਮ ਅਵਿਨਾਸੀ ਹੈ। ਨਾ ਕੋਈ ਕਰੈ ਨਾ ਕਰਨੈ ਜੋਗਾ, ਆਪੇ ਕਰੈ ਕਰਾਵ ਹੈ ਸੋ ਹੋਏਗਾ। ਆਪੇ ਬਖਸ਼ ਲਹਿ ਸੁਖ ਪਾਏ, ਸਦ ਹੀ ਨਾਮ ਨਿਵਾਸੀ ਹੈ। ਇਹੋ ਤਨ ਧਰਤੀ ਸ਼ਬਦ ਬੀਜ ਅਪਾਰਾ, ਹਰ ਸਾਚੇ ਸੇਤੀ ਵਣਜ ਵਪਾਰਾ। ਸੱਚ ਧਨ ਜੰਮਿਆ ਤੋੜ ਨ ਆਵੈ, ਅੰਤਰ ਨਾਮ ਨਿਵਾਸੀ ਹੈ। ਹਰ ਜੀਵ ਅਵਗਣ ਆਰੇ ਨੋ ਗੁਣ ਕੀ ਜੈ, ਆਪੇ ਬਖਸ਼ ਲਹਿ ਨਾਮ ਦੀ ਜੈ। ਗੁਰਮੁਖ ਹੋਵੈ ਸੋ ਪਤ ਪਾਏ, ਇਕਤ ਨਾਮ ਨਿਵਾਸੀ ਹੈ। ਅੰਤਰ ਹਰ ਤਨ ਸਮਝ ਨ ਹੋਏ, ਗੁਰਪ੍ਰਸਾਦੇ ਬੂਜੈ ਕੋਈ। ਗੁਰਮੁਖ ਹੋਵੈ ਸੋ ਤਨ ਪਾਏ, ਸਦ ਹੀ ਨਾਮ ਨਿਵਾਸੀ ਹੈ। ਅਨਲ ਵਾਉ ਭਰਮ ਬੁਲਾਈ, ਮਾਇਆ ਮੋਹ ਸੁਧ ਨ ਕਾਈ। ਮਨਮੁਖ ਅੰਦੇ ਕਿਸ਼ੂ ਨ ਸੂਜੈ, ਗੁਰਮਤ ਨਾਮ ਪ੍ਰਗਾਸੀ ਹੈ। ਮਨਮੁਖ ਹੋਮੈ ਮਾਇਆ ਸੂਤੇ, ਆਪਣਾ ਘਰ ਨਾ ਸੰਭਾਲ ਹੈ ਅੰਤ ਵਿਗੂਤੇ। ਪਰ ਨਿੰਦਾ ਕਰੈ ਵੋ ਚਿੰਤਾ ਜਲੈ, ਦੁਖੇ ਦੁਖ ਨਿਵਾਸੀ ਹੈ।

ਏਕੋ ਸੇਵੀ ਸਦਾ ਥਿਰ ਸਾਚਾ, ਦੂਜੈ ਲਾਗਾ ਸਭ ਜਗ ਕਾਚਾ। ਗੁਰਮਤੀ ਸਦਾ ਸੱਚ ਸਲਾਹੀ, ਸੱਚ ਹੀ ਸੱਚ ਭਤੀਜੈ ਹੀ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ, ਆਪੇ ਲਾਏ ਲਈ ਜਗ ਜੀਵਨ ਦਾਤਾ।

ਮਾਰੀ ਸਹਿਜੇ ਗੁਣ ਗਾਵੈ ਰੰਗ ਰਾਤਾ ਰਸਨਾ ਰਾਮ ਰਵੀਜੈ ਹੀ ਮੇਰੀ ਮੇਰੀ ਕਰਤ ਵਿਹਾਣੀ ਮਨਮੁਖ ਨ ਬੂਝੈ ਫਿਰੈ ਇਆਣੀ ਜਮਕਾਲ ਘੜੀ ਮੋਤ ਨਿਹਾਲੀ ਅੰਦਿਨ ਆਰਜਾ ਸ਼ੀਜੈ ਹੀ ਅੰਤਰ ਲੋਭ ਕਰੈ ਨਹੀਂ ਬੂਝੈ ਸਿਰ ਉਪਰ ਜਮਕਾਲ ਨ ਸੂਜੈ ਐਥੈ ਕਮਾਣੈ ਸੋਗੈ ਆਇਆ ਅੰਤਕਾਲ ਕਹਿ ਕੀ ਜਹੀ ਜੋ ਸਚ ਲਾਗੇ ਤਿਨ ਸਾਚੀ ਸੋਈ ਦੂਜੈ ਲਾਗੇ ਮਨਮੁਖ ਰੋਈ ਦੋਹਾਂ ਸਿਰਿਆਂ ਕਾ ਖਸਮੈ ਆਪੀ ਆਪੇ ਗੁਣ ਮੈਂ ਭੀਜੈ ਹੀ ਗੁਰ ਕੈ ਸ਼ਬਦ ਸਦਾ ਜਨ ਸੋਹੈ ਨਾਮ ਰਸਾਇਣ ਇਉ ਮਨ ਮੋਹੈ ਮਾਇਆ ਮੋਹ ਮੈਲ ਪਤੰਗ ਨ ਲਾਗੈ ਗੁਰਮਤੀ ਹਰ ਨਾਮ ਭੀਜੈ ਹੀ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹੋਮੈ ਮਾਰ ਸਦਾ ਸੁਖ ਪਾਇਆ ਨਾਇ ਸਾਚੈ ਅੰਮ੍ਰਿਤ ਪੀਜੈ ਹੀ ਕਿਲਵਿਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਕਿਛ ਆਪੇ ਆਪ ਵਰਤੈ ਗੁਰਮੁਖ ਤਨ ਮਨ ਪੀਜੈ ਹੀ ਮਾਇਆ ਅਗਨ ਜਲੈ ਸੰਸਾਰੀ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੀ ਇੰਦਰ ਇੰਦਰ ਆਸਨ ਬੈਠੇ ਜਮ ਕਾ ਭਉ ਪਾਵੈ ਜਮ ਨਾ ਛੋਡੈ ਬੋ ਕਰਮ ਕਮਾਵੈ ਸਤਿਗੁਰ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਬੀਜੈ ਹੀ ਮਨਮੁਖ ਅੰਤਰ ਭਗਤ ਨ ਹੋਈ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਬੀਜੈ ਹੀ ਬ੍ਰਹਮ ਵਿਸ਼ਨ ਮਹੇਸ਼ ਵਿਚਾਰੀ ਤ੍ਰੈ ਗੁਣ ਬਦਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨੰਦਨ ਨਾਮ ਰਵੀਜੈ ਹੀ ਵੇਦ ਪੜੈ ਹਰ ਨਾਮ ਨ ਬੂਜੈ ਮਾਇਆ ਕਾਰਨ ਪੜ ਪੜ ਲੂਜੈ ਅੰਤਰ ਮੈਲ ਅਗਿਆਨੀ ਅੰਧਾ ਕਿਉਂ ਕਰ ਦੁਤਰ ਤਰੀ ਜਹੀ ਵੇਦ ਬਾਦ ਸਭ ਆਖ ਵਖਾਣੈ ਨਾ ਅੰਤਰ ਭੀਜੈ ਨਾ ਸ਼ਬਦ ਪਛਾਣੈ

ਨਾਨਕ ਨਾਮ ਰਤੇ ਮਨ ਸਾਚਾ, ਸਚੋ ਸਚਿ ਰਵਿਜਹੀ, ਮਾਰੂ ਮਹੱਲਾ ਤੀਜਾ। ਸੱਚੈ ਸੱਚਾ ਤਖ਼ਤ ਰਚਾਇਆ, ਨਿਜ ਘਰ ਵਸਿਆ ਤਿੱਥੈ ਮੋਹ ਨ ਮਾਇਆ। ਸਦ ਹੀ ਸਾਚ ਵਸਿਆ ਘਟ ਅੰਤਰ, ਗੁਰਮੁਖ ਕਰਣੀ ਸਾਰੀ ਹੈ। ਸੱਚਾ ਸੌਦਾ ਸੱਚ ਵਪਾਰਾ, ਨਾ ਤਿੱਥੈ ਭਰਮ ਨਾ ਦੂਜਾ ਪਸਾਰਾ। ਸੱਚਾ ਧਨ ਖੱਟਿਆਂ ਕਦੇ ਤੋਟ ਨ ਆਵੈ, ਬੂਜੈ ਕੋ ਵਿਚਾਰੀ ਹੈ। ਸੱਚੈ ਲਾਏ ਸੇ ਜਨ ਲਾਗੇ, ਅੰਤਰ ਸ਼ਬਦ ਮਸਤਕ ਵਡ ਭਾਗੇ। ਸੱਚੈ ਸ਼ਬਦ ਸਦਾ ਗੁਣ ਗਾਵੈ, ਸ਼ਬਦ ਰਤੇ ਵਿਚਾਰੀ ਹੈ। ਸੱਚੋ ਸੱਚਾ ਸੱਚ ਸਲਾਹੀ, ਇੱਕੋ ਵੇਖਾ ਦੂਜਾ ਨਾਹੀ। ਗੁਰਮਤ ਉੱਚੋ ਉੱਚੀ ਪੌੜੀ, ਗਿਆਨ ਰਤਨ ਹੋਮੈ ਮਾਰੀ ਹੈ। ਮਾਇਆ ਮੋਹ ਸ਼ਬਦ ਜਲਾਇਆ, ਸਜਮਨ ਵਸਿਆ ਜਾਂਦ ਦਭਾਇਆ। ਸੱਚੇ ਕੀ ਸਭ ਸੱਚੀ ਕਰਨੀ, ਹੋਮੈ ਤਿਖਾ ਨਿਵਾਰੀ ਹੈ। ਮਾਇਆ ਮੋਹ ਸਭ ਆਪੇ ਕੀਨਾ, ਗੁਰਮੁਖ ਵਿਰਲੈ ਕਿਨਹੀ ਚੀਨਾ। ਗੁਰਮੁਖ ਹੋਵੈ ਸੋ ਸੱਚ ਕਮਾਵੈ, ਸਾਚੀ ਕਰਨੀ ਸਾਰੀ ਹੈ। ਕਾਰ ਕਮਾਈ ਜੋ ਮੇਰੇ ਪ੍ਰਭਾਈ, ਹੋਮੈ ਤ੍ਰਿਸ਼ਨਾ ਸ਼ਬਦ ਬੁਝਾਈ। ਗੁਰਮਤ ਸਦ ਹੀ ਅੰਤਰ ਸ਼ੀਤਲ, ਹੋਮੈ ਮਾਰ ਨਿਵਾਰੀ ਹੈ। ਸੱਚ ਲੱਗੇ ਤਿਨ ਸਭ ਕਿਛ ਭਾਵੈ, ਸੱਚੈ ਸ਼ਬਦੇ ਸੱਚ ਸੁਹਾਵੈ। ਐਥੈ ਸਾਚੇ ਸੇ ਦਰ ਸਾਚੇ, ਨਦਰੇ ਨਦਰ ਸਵਾਰੀ ਹੈ। ਬਿਨ ਸਾਚੇ ਕੋ ਦੂਜੈ ਲਾਇਆ, ਮਾਇਆ ਮੋਹ ਦੁੱਖ ਸਵਾਇਆ। ਬਿਨ ਗੁਰ ਦੁੱਖ ਸੁਖ ਜਾਪੈ ਨਾਈ, ਮਾਇਆ ਮੋਹ ਦੁੱਖ ਭਾਰੀ ਹੈ। ਸਾਚਾ ਸ਼ਬਦ ਜਿਨਾ ਮਨ ਭਾਇਆ, ਪੂਰਬ ਲਿਖਿਆ ਤਿਨੀ ਕਮਾਇਆ। ਸੱਚੋ ਸੇਵੈ ਸੱਚ ਧਿਆਵੈ, ਸੱਚ ਰਤੇ ਵਿਚਾਰੀ ਹੈ। ਗੁਰ ਕੀ ਸੇਵਾ ਮਿੱਠੀ ਲਾਗੀ, ਅੰਦਰ ਸੂਖ ਸਹਿਜ ਸਮਾਧੀ। ਹਰ ਹਰ ਕਰਤਿਆਂ ਮਨ ਨਿਰਮਲ ਹੋਆ, ਗੁਰ ਕੀ ਸੇਵ ਪਿਆਰੀ ਹੈ। ਸੇ ਜਨ ਸੁਖੀਏ ਸਤਿਗੁਰ ਸੱਚੈ ਲਾਏ, ਆਪੇ ਭਾਣੇ ਆ ਮਿਲਾਏ। ਸਤਿਗੁਰ ਰਾਖੇ ਸੇ ਜਨ ਉਬਰੇ, ਹੋਰ ਮਾਇਆ ਮੋਹ ਖੁਆਰੀ ਹੈ। ਗੁਰਮੁਖ ਸਾਚਾ ਸ਼ਬਦ ਪਛਾਤਾ, ਨਾ ਤਿਸ ਕੁਟੰਬ ਨਾ ਤਿਸ ਮਾਤਾ। ਏਕੋ ਏਕ ਰਵਿਆ ਸਭਯੰਤਰ, ਸਭਨਾ ਜੀਆਂ ਕਾ ਆਧਾਰੀ ਹੈ। ਹਉ ਮੈਂ ਮੇਰਾ ਦੂਜਾ ਪਾਇਆ, ਕਿਛ ਨਾ ਚੱਲੈ ਤੁਰ ਖਸਮ ਲਿਖ ਪਾਇਆ। ਗੁਰ ਸਾਚੇ ਤੇ ਸਾਚ ਕਮਾਵੈ, ਸਾਚੈ ਦੁੱਖ ਨਿਵਾਰੀ ਹੈ। ਜਾ ਤੂੰ ਦੇ ਸਦਾ ਸੁਖ ਪਾਏ, ਸਾਚੈ ਸ਼ਬਦੇ ਸਾਚ ਕਮਾਏ। ਅੰਦਰ ਸਾਚਾ ਮਨ ਤਨ ਸਾਚਾ, ਭਗਤ ਭਰੇ ਭੰਡਾਰੀ ਹੈ। ਆਪੇ ਵੇਖੈ ਹੁਕਮ ਚਲਾਏ, ਆਪਣਾ ਭਾਣਾ ਆਪ ਕਰਾਏ। ਨਾਨਕ ਨਾਮ ਰਤੇ ਬੈਰਾਗੇ, ਮਨ ਤਨ ਰਸਨਾ ਨਾਮ ਸਵਾਰੀ ਹੈ। ਮਾਰੂ ਮਹੱਲਾ ਤੀਜਾ, ਆਪੇ ਆਪ ਉਪਾਏ ਉਪੰਨਾ, ਸਭ ਮੈਂ ਵਰਤੈ ਏਕ ਪ੍ਰਸ਼ੰਨਾ। ਸਭਨਾ ਸਾਰ ਕਰੇ ਜਗ ਜੀਵਨ, ਜਿਨ ਆਪਣਾ ਆਪ ਛਾਤਾ ਹੈ। ਜਿਨ ਬ੍ਰਹਮਾ ਬਿਸਨ ਮਹੇਸ਼ ਉਪਾਏ, ਸਿਰ ਸਿਰ ਧੰਦੈ ਆਪੈ ਲਾਏ। ਜਿਸ ਭਾਵੈ ਤਿਸ

ਬਿਕਾਰਾ ਥਿਰ ਸਾਚਾ ਸਾ ਲਾਹੀ ਸਦਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੀ ਇੱਕ ਮੂਲ ਲੱਗੇ ਉਨੀ ਸੁਖ ਪਾਇਆ ਡਾਲੀ ਲਾਗੇ ਤਿਨੀ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕੋ ਲਾਗੇ ਜੋ ਬੋਲੇ ਅੰਮ੍ਰਿਤ ਬਾਤਾ ਹੀ ਹਮ ਗੁਣ ਨਾਹੀ ਕਿਆ ਬੋਲੇ ਬੋਲ ਤੂੰ ਸਭਨਾ ਦੇਖੈ ਤੁਲ ਹੈ ਤੋਲ ਜਿਉਂ ਭਾਵੈ ਤੂੰ ਰਾਖੈ ਰਹਿਣਾ ਗੁਰਮੁਖ ਏਕੋ ਜਾਤਾ ਹੀ ਜਾਂ ਤਦ ਭਾਣਾ ਤਾਂ ਸੱਚੇ ਕਾਰੈ ਲਾਏ ਅਵਗਣ ਛੋੜ ਗੁਣ ਮਾਹੇ ਸਮਾਏ

ਏਕ ਸਮੈ ਪ੍ਰਭ ਏਕ ਸਮਾਣਾ, ਆਪਣੇ ਰੰਗ ਸਦ ਰਾਤਾ ਹੀ। ਕਾਇਆ ਕਮਲ ਹੈ ਕੁਮਲਣਾ, ਮਨਮੁਖ ਸ਼ਬਦ ਨਾ ਬੂਝੈ ਏ ਆਣਾ। ਗੁਰ ਪ੍ਰਸਾਦੇ ਕਾਇਆ ਖੋਜੇ, ਪਾਏ ਜਗ ਜੀਵਨ ਦਾਤਾ ਹੀ। ਕੋਟ ਗਹੀ ਕੇ ਪਾਪ ਨਿਵਾਰੇ, ਸਦਾ ਹਰ ਜੀਉ ਰਾਖੈ ਉਰਧਾਰੇ। ਜੋ ਇੱਛੇ ਸੋਈ ਫਲ ਪਾਏ, ਜਿਉ ਰੰਗ ਮਜੀਠੈ ਰਾਤਾ ਹੀ। ਮਨ ਮੁਖ ਗਿਆਨ ਕਥੇ ਨਾ ਹੋਈ, ਫਿਰ ਫਿਰ ਆਵੈ ਠੌਰ ਨਾ ਕੋਈ। ਗੁਰਮੁਖ ਗਿਆਨ ਸਦਾ ਸਲਾਹੇ, ਜੁਗ ਜੁਗ ਏਕੋ ਜਾਤਾ ਹੀ। ਮਨ ਮੁਕਾਰ ਕਰੇ ਸਭ ਦੁੱਖ ਸਬਾਏ, ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ। ਗੁਰਮੁਖ ਸ਼ਬਦ ਵਸੈ ਮਨ ਸਾਚਾ, ਸਦ ਸੇਵੇ ਸੁਖ ਦਾਤਾ ਹੀ। ਜੈ ਦੇਖਾਂ ਤੂੰ ਸਭਨੀ ਥਾਈ, ਪੂਰੇ ਗੁਰ ਸਭ ਸੋਜੀ ਪਾਈ। ਨਾਮੋ ਨਾਮ ਧਿਆਈਐ ਸਦਾ ਸਦ, ਇਹ ਮਨ ਨਾਮੇ ਰਾਤਾ ਹੀ। ਨਾਮੇ ਰਾਤਾ ਪਵਿੱਤ ਸਰੀਰਾ, ਬਿਨ ਨਾਵੈ ਡੂਬ ਮੋਏ ਬਿਨ ਨੀਰਾ। ਆਵੈ ਜਾਵੈ ਨਾਮ ਨਹੀਂ ਬੂਝੈ, ਇੱਕ ਨਾ ਗੁਰਮੁਖ ਸ਼ਬਦ ਪਛਾਤਾ ਹੀ। ਪੂਰੇ ਸਤਿਗੁਰ ਬੂਝ ਬੁਝਾਈ, ਬਿਨ ਨਾਵੈ ਮੁਕਤ ਕਿਨੈ ਨਾ ਪਾਈ। ਨਾਮੇ ਨਾਮ ਮਿਲੈ ਵਡਿਆਈ, ਸਹਿਜ ਰਹੇ ਰੰਗ ਰਾਤਾ ਹੀ। ਕਾਇਆ ਨਗਰ ਟਹਿ ਟਹਿ ਟੇਰੀ, ਬਿਨ ਸ਼ਬਦੈ ਚੁੱਕੈ ਨਹੀਂ ਫੇਰੀ। ਸਾਚ ਸਲਾਹੇ ਸਾਚ ਸਮਾਵੈ, ਜਿਨ ਗੁਰਮੁਖ ਏਕੋ ਜਾਤਾ ਹੀ। ਜਿਸਨੂੰ ਨਦਰ ਕਰੇ ਸੋ ਪਾਏ, ਸਾਚਾ ਸ਼ਬਦ ਵਸੈ ਮਨ ਆਏ। ਨਾਨਕ ਨਾਮ ਰਤੇ ਨਿਰੰਕਾਰੀ, ਦਰ ਸਾਚੈ ਸਾਚ ਪਛਾਤਾ ਹੀ। ਮਾਰੂ ਸੋਲਹਿ ਮਹੱਲਾ ਤੀਜਾ, ਆਪੇ ਕਰਤਾ ਸਭ ਜਿਸ ਕਰਨਾ, ਜੇ ਜਨ ਸਭ ਤੇਰੀ ਸਰਣਾ। ਆਪੇ ਗੁਪਤ ਵਰਤੈ ਸਭ ਅੰਤਰ, ਗੁਰ ਕੈ ਸ਼ਬਦ ਪਛਾਤਾ ਹੀ। ਹਰ ਕੇ ਭਗਤ ਭਰੇ ਭੰਡਾਰਾ, ਆਪੇ ਬਖਸ਼ੇ ਸ਼ਬਦ ਵਿਚਾਰਾ। ਜੋਤ ਦੁਪ

0: जी जंत सब शरण तुम्हारी, कर कृपा आप छाता ही। जिसनो नदर होवे तुर तेरी, मरै न जमे चूकै फेरी। साचे गुण गावे दिन राती, जुग जुग एको जाता ही। माया मोह सब जगतो पाया, ब्रह्मा विष्णु देव समाया। जो तुद भाणे से नाम लागे, ज्ञान मती पाशाता है। पाप पुन वरतै संसारा, हरख सोग सब दुख है भारा। गुरमुख होवै सो सुख पाए, जिन गुरमुख नाम पछाता है। किरतना कोई मेटन हारा, गुर कै शब्दे मोख द्वारा। पूर्व लिखिया सो फल पाया, जिन आप मार पछाता है। माया वो हर स्यो चेतना लागे, दूजे भाए कणा दुख आगे। मन मुख भरम भुले भेख तारे, अंतकाल पछुताता है। हर कै भाणे हर गुण गाए, सब किलव काटे दुख सबाए। हर निर्मल निर्मल है बाणी, हर सेती मन राता है। जिसनो नदर करे सो गुण निद पाए, हो मैं मेरा ठाक रहाए। गुण अवगुण का एको दाता, गुरमुख विरली जाता है। मेरा प्रभ निर्मल आता पारा, आपे मिले गुर शब्द विचारा। आपे बक्से सच दृढ़ाए, मन तन सच है राता है। मन तन मैला विच जोत अपारा, गुरमत बूझै कर विचारा। हो मैं मार सदा मन निर्मल, रसना सेव सुखदाता है। गढ़ काया अंदर वो हट बजारा, तिस च नाम है अत अपारा। गुर कै शब्द सदा दरसो है, हो मैं मार पछाता है। रतन अमोलक अगम पारा, कीमत कवन करे विचारा। गुर कै शब्दे तोल तो लाए, अंतर शब्द पछाता है।
1: जे गुरमुख विरले जाता है। आपे करता करे कराए, सच्ची बाणी सच दृढ़ाए। नानक नाम मिले वडियाई, जो जुग एको जाता है। मारू महला तीजा, सो सच सेव्यो सृजनहारा, सबदे दुख निवारण हारा। अगम अगोचर कीमत नहीं पाई, आपे अगम अधाहा है। आपे सच्चा सच वरताए, एक जन साचे आपे लाए। साचो सेवे साच कमावे, नामे सच समाहा है। तुर भगता मेले आप मिलाए, सच्ची भगती आपे लाए। साची बाणी सदा गुण गावे, इस जन्मे काला है। गुरमुख वणज करे पर आप पछाणे, एकस बिन को अवर ना जाने। सच्चा साव सच्चे वणजारे, पूंजी नाम विसाहा है। आपे साजे शिष्ट उपाय, विरले को गुर शब्द बुझाए। सतगुर सेवे से जन साचे, काटे जमका फाहा है। पन्ने कड़े सवारे साजे, माया मोहे दूजे जंत पाजे। मनु फिरे सदा अंध कमावे, जमका जेवड़ा गल फाहा है। आपे बख्शे गुर सेवा लाए, गुरमति नाम मन वसाए। अंधे नाम त्याए, साचा ए जग में नामो लाहा है। आपे सच्चा सची नाई, गुरमुख देवै मन वसाए। जिस मन वस्या से जन सोए, तिन सिर चुका कहा है। अगम गोचर कीमत नहीं पाई, गुर प्रसादी मन वसाए। सदा शब्द सलाही गुणदाता, लेखा कोई ना मंगै ताहा है। ब्रह्मा विष्णुदर तिसकी सेवा, अंत न पावे अलख पेवा। जिनको नदर करे तू अपनी, गुरमुख अलख लखाहा है। पूरा सदगुर सो जी पाई, एको नाम मन वसाई। ना जपीते नाम त्याई, महल पाए गुण गाहा है। सेवक सेवे मन हुक्म पारा, मन हुक्म ना जाने सारा। हुक्मे मने हुक्मे वडियाई, हुक्मे वे प्रवाहा है। गुर प्रसादी हुक्म पछाणे, तावत राखे इक त कर आने। नामे राता सदा बिरागी, नाम रतन मनता है। ਸਭ ਜਗ ਮੈਂ ਵਰਤੈ ਏਕੋ, ਸੋਈ ਗੁਰ ਪ੍ਰਸਾਦਿ ਪ੍ਰਗਟ ਹੋਈ, ਸਬਦ ਸਲਾਹਿ ਸੇ ਜਨ ਨਿਰਮਲ ਨਿਜ ਕਰ ਵਾਸਾ ਤਾਹਾ ਹੈ। ਸਦਾ ਭਗਤ ਤੇਰੀ ਸਰਨਾਈ, ਅਗਮ ਗੋਚਰ ਕੀਮਤ ਨਹੀਂ ਪਾਈ, ਜਿਉ ਤੁਧ ਭਾਵੈ ਤਿਉ ਤੂੰ ਰਾਖੈ, ਗੁਰਮੁਖ ਨਾਮ ਤਿਆਹਾ ਹੈ। ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਪਾਵਾ, ਨਾਨਕ ਸਾਚ ਕਹਿ ਬੇਨੰਤੀ, ਸੱਚ ਦੇਵੋ ਸੱਚ ਸਮਾਹਾ ਹੈ। ਮਾਰੂ ਮਹੱਲਾ ਤੀਜਾ, ਸਤਿਗੁਰ ਸੇਵਨ ਸੇ ਵਡਪਾਗੀ, ਅੰਧੇ ਸਾਚ ਨਾਮ ਲਿਉ ਲਾਗੀ, ਸਦਾ ਸੁਖਦਾਤਾ ਰਵਿਆ ਕਟੰਤਰ, ਸ਼ਬਦ ਸਚੈ ਉਮਾਹਾ ਹੈ। ਨਦਰ ਕ੍ਰੇਤਾ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ, ਹਰ ਮਨ ਵਸਿਆ ਸਦਾ ਸੁਖਦਾਤਾ, ਸਬਦੇ ਮਨ ਉਮਾਹਾ ਹੈ। ਕਿਰਪਾ ਕ੍ਰੇਤਾ ਮੇਲੀ ਮਿਲਾਏ, ਹੁਮੈ ਮਮਤਾ ਸ਼ਬਦ ਜਲਾਏ, ਸਦਾ ਮੁਕਤ ਰਹੈ ਇੱਕ ਰੰਗੀ, ਨਾਹੀ ਕਿਸੈ ਨਾਲ ਕਾਹਾ ਹੈ। ਬਿਨ ਸਤਿਗੁਰ ਸੇਵੇ ਕੋਰ ਅੰਧਾਰਾ, ਬਿਨ ਸਬਦੈ ਕੋਈ ਨਾ ਭਾਵੈ ਪਾਰਾ, ਜੋ ਸ਼ਬਦ ਰਾਤੇ ਮਹਾਂ ਵਿਰਾਗੀ, ਸੋ ਸੱਚ ਸਬਦੇ ਲਾਹਾ ਹੈ। ਦੁਖ ਸੁਖ ਕਰਤੈ ਤੁਰ ਲਿਖ ਪਾਇਆ, ਦੂਜਾ ਭਾਉ ਸ਼ਬਦ ਰਾਤੇ ਮਹਾਂ ਵਿਰਾਗੀ, ਸੋ ਸਬਦੇ ਲਾਹਾ ਹੈ। ਦੁਖ ਸੁਖ ਕਰਤੈ ਤੁਰ ਲਿਖ ਪਾਇਆ, ਦੂਜਾ ਭਾਉ ਆ ਵਰਤਾਇਆ, ਗੁਰਮੁਖ ਹੋਵੈ ਸੋ ਅਲਿਪਤੋ ਵਰਤੈ, ਮਨਮੁਖ ਕਾ ਕਿਆ ਵਿਸਾਹਾ ਹੈ। ਸੇ ਮਨਮੁਖ ਜੋ ਸ਼ਬਦ ਨਾ ਪਛਾਣੈ, ਗੁਰ ਕੇ ਭੈ ਕੀ ਸਾਰ ਨਾ ਜਾਣੈ, ਭੈ ਬਿਨ ਕਿਉ ਨਿਰਭਉ ਸਚ ਪਾਈਐ, ਜਮ ਕਾ ਡਲੇਗਾ ਸਾਹਾ ਹੈ। ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦੇ ਨੇੜ ਨਾ ਆਈ, ਸ਼ਬਦ ਸੁਣੇ ਤਾਂ ਦੁਰ ਉਪਾਗੈ, ਮਤ ਮਾਰੇ ਹਰ ਜੀਉ ਵੇ ਪਰਵਾਹਾ ਹੈ। ਹਰ ਜੀਉ ਕੀ ਹੈ ਸਭ ਸਿਰਕਾਰਾ, ਇਹੋ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੈ, ਹੁਕਮੇ ਕਟਦਾ ਸਾਹਾ ਹੈ। ਗੁਰਮੁਖ ਸਾਚੈ ਕੀਆ ਅਕਾਰਾ, ਗੁਰਮੁਖ ਪਸਰਿਆ ਸਭ ਪਾਸਾਰਾ, ਗੁਰਮੁਖ ਹੋਵੈ ਸੋ ਸਚ ਬੂਜੈ, ਸ਼ਬਦ ਸਚੈ ਸੁਖ ਤਾਹਾ ਹੈ। ਗੁਰਮੁਖ ਜਾਤਾ ਕਰਮ ਬਿਤਾਤਾ, ਜੁਗ ਚਾਰੇ ਗੁਰ ਸ਼ਬਦ ਪਛਾਤਾ, ਗੁਰਮੁਖ ਮਰੈ ਨਾ ਜਨਮੈ, ਗੁਰਮੁਖ ਗੁਰਮੁਖ ਸ਼ਬਦ ਸਮਾਹਾ ਹੈ। ਗੁਰਮੁਖ ਨਾਮ ਸ਼ਬਦ ਸਲਾਹੇ, ਅਗਮ ਅਗੋਚਰ ਵੇ ਪ੍ਰਵਾਹੇ, ਏਕ ਨਾਮ ਜੁਗ ਚਾਰ ਉਦਾਰੇ, ਸ਼ਬਦੇ ਨਾਮ ਵਿਸਾਹਾ ਹੈ। ਗੁਰਮੁਖ ਸਾਂ ਸਦਾ ਸੁਖ ਪਾਏ, ਗੁਰਮੁਖ ਹਿਰਦੈ ਨਾਮ ਵਸਾਏ, ਗੁਰਮੁਖ ਹੋਵੈ ਸੋ ਨਾਮ ਬੂਜੈ, ਕਾਟੇ ਦੁਰਮਤ ਫਾਹਾ ਹੈ। ਗੁਰਮੁਖ ਉਪਜੈ ਸਾਚ ਸਮਾਵੈ, ਨਾਮ ਮਰ ਜੰਮੈ ਨਾ ਜੂਨੀ ਪਾਵੈ, ਗੁਰਮੁਖ ਸਦਾ ਰਹੇ ਰੰਗ ਰਾਤੇ, ਅੰਧਨ ਲੈਂਦੇ ਲਾਹਾ ਹੈ। ਗੁਰਮੁਖ ਭਗਤ ਸੋਹੇ ਦਰਬਾਰੇ, ਸੱਚੀ ਬਾਣੀ ਸ਼ਬਦ ਸਵਾਰੇ, ਅੰਧਨ ਗੁਣ ਗਾਵੈ ਦਿਨ ਰਾਤੀ, ਸਹਿਜ ਸੇਤੀ ਕਰ ਜਾਹਾ ਹੈ। ਸਤਿਗੁਰ ਪੂਰਾ ਸ਼ਬਦ ਸੁਣਾਏ, ਅੰਦਿਨ ਭਗਤ ਕਰੋ ਲਿਵ ਲਾਏ, ਹਰ ਗੁਣ ਗਾਵੈ ਸਦ ਹੀ ਨਿਰਮਲ, ਨਿਰਮਲ ਗੁਣ ਪਾਤਸ਼ਾਹ ਹੈ। ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲਾ ਬੂਜੈ ਕੋਈ, ਨਾਨਕ ਜਨ ਨਾਮ ਸਲਾਹੇ, ਬਿਗਸੈ ਸੋ ਨਾਮ ਬੇਪਰਵਾਹ ਹੈ। ਮਾਰੂ ਮਹੱਲਾ ਤੀਜਾ, ਹਰ ਜੀਓ ਸੇਵੋ ਅਗਮ ਅਪਾਰਾ, ਤਿਸ ਦਾਂਤ ਨਾ ਪਾਈਐ ਪਾਰਾ ਵਾਰਾ, ਗੁਰ ਪ੍ਰਸਾਰ ਵਿਆ ਕਟਨੰਤਰ, ਤਿਤ ਕਟ ਮਤ ਅਗਾਹਾ ਹੈ। ਸਮੈ ਵਰਤੈ ਏਕੋ, ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ, ਸਭਨਾ ਪ੍ਰਪਾਲ ਕਰੇ ਜਗ ਜੀਵਨ ਦੇਂਦਾ ਰਿਕ ਸੰਭਾਹਾ ਹੈ। ਪੂਰੈ ਸਤਿਗੁਰ ਬੂਜ ਬੁਜਾਇਆ, ਹੁਕਮੇ ਹੀ ਸਭ ਜਗ ਤੂੰ ਪਾਇਆ, ਹੁਕਮ ਮੰਨੇ ਸੋਈ ਸੁਖ ਪਾਏ, ਹੁਕਮ ਸਿਰ ਸਾਹਾ ਪਾਤਸ਼ਾਹ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੈ ਸ਼ਬਦ ਨਿਸਤਰੈ ਸੰਸਾਰਾ, ਆਪੇ ਕਰਤਾ ਕਰ ਕਰ ਵੇਖਾ, ਦੇਂਦਾ ਸਾਸ ਗਿਰਾਹਾ ਹੈ। ਕੋਟ ਮਦੇ ਕਿਸੇ ਬੁਝਾਏ, ਗੁਰ ਕੈ ਸ਼ਬਦ ਰਤੇ ਰੰਗ ਲਾਏ, ਹਰ ਸਲਾਹੇ ਸਦਾ ਸੁਖਦਾਤਾ, ਹਰਸ਼ ਬਖਸੇ ਭਗਤ ਸਲਾਹਾ ਹੈ। ਸਤਿਗੁਰ ਸੇਵੇ ਸੇ ਜਨ ਸਾਚੇ, ਜੋ ਮਰ ਜੰਮੇ ਕਾਚਨ ਕਾਚੇ, ਅਗਮ ਗੋਚਰ ਵੇ ਪ੍ਰਵਾਹ, ਭਗਤ ਵਛਲ ਅਥਾਹਾ ਹੈ। ਸਤਿਗੁਰ ਪੂਰਾ ਸਾਜ ਦਰੜਾਏ, ਸੱਚੇ ਸ਼ਬਦ ਸਦਾ ਗੁਣ ਗਾਏ, ਗੁਣਦਾਤਾ ਵਰਤੈ ਸਭ ਅੰਤਰ, ਸਿਰ ਸਿਰ ਲਿਖਦਾ ਸ਼ਾਹਾ ਹੈ। ਸਦਾ ਹਜੂਰ ਗੁਰਮੁਖ ਜਾਪੈ, ਸ਼ਬਦੇ ਸੇਵੈ ਸੋ ਜੰਤਰਾਪੈ, ਅੰਧਨ ਸੇਵੇ ਸੱਚੀ ਬਾਣੀ, ਸ਼ਬਦ ਸੱਚੈ ਉਮਾਹਾ ਹੈ। ਅਗਿਆਨੀ ਅੰਧਾ ਬਹੁ ਕਰਮ ਦਰੜਾਏ, ਮਨਹਟ ਕਰਮ ਫਿਰ ਜੋ ਨੀ ਪਾਏ, ਵਿਖਿਆ ਕਾਣ ਲਭ ਲੋਭ ਕਮਾਵੈ, ਦੁਰਮਤ ਕਾ ਦੁਰਾਹਾ ਹੈ। ਪੂਰਾ ਸਤਿਗੁਰ ਭਗਤ ਦ੍ਰਿੜਾਏ, ਗੁਰਕੈ ਸ਼ਬਦ ਹਰ ਨਾਮ ਚਿੱਤ ਲਾਏ, ਮੰਤਨ ਹਰ ਵਿਆਹ ਕਟੰਤਰ, ਮਨ ਪੀਨੈ ਭਗਤ ਸਲਾਹਾ ਹੈ। ਮੇਰਾ ਪ੍ਰਭ ਸਾਚਾ ਸੁਰ ਸੰਗਾਰਣ, ਗੁਰਕੈ ਸ਼ਬਦ ਭਗਤ ਨਿਸਤਾਰਣ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਸਿਰ ਸਾਹਾ ਪਾਤਸ਼ਾਹ ਹੈ। ਸੇ ਭਗਤ ਸੱਚੇ ਤੇਰੇ ਮਨ ਪਾਏ, ਦਰ ਕੀਰਤਨ ਕਰੇ ਗੁਰ ਸ਼ਬਦ ਸੁਹਾਏ, ਸਾਚੀ ਬਾਣੀ ਅੰਧਨ ਗਾਵੈ, ਨਿਰਤਨ ਕਾ ਨਾਮ ਵਿਸਾਹਾ ਹੈ। ਜਿਨ ਆਪੇ ਮੇਲ ਵਿਛੋੜੇ, ਨਾਹੀ ਗੁਰ ਕੈ ਸ਼ਬਦ ਸਦਾ ਸਲਾਹੇ, ਸਭਨਾ ਸਿਰ ਤੂੰ ਏਕੋ ਸਾਹਿਬ ਸਬਦੇ ਨਾਮ ਸਲਾਹਾ ਹੈ। ਬਿਨ ਸ਼ਬਦੈ ਤੁਨੋ ਕੋਈ ਨਾ ਜਾਣੀ, ਤੁਦ ਆਪੇ ਕਥੀ ਅਕਥ ਕਹਾਣੀ, ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਭਾਹਾ ਹੈ। ਤੂੰ ਆਪੇ ਕਰਤਾ ਸਿਰਜਣਹਾਰਾ, ਤੇਰਾ ਲਿਖਿਆ ਕੋਈ ਨਾ ਮੇਟਣ ਹਾਰਾ, ਗੁਰਮੁਖ ਨਾਮ ਦੇਵੇ ਤੂੰ ਆਪੇ ਸਸਾ ਗਣਤ ਨਾਤਾ ਹੈ। ਭਗਤ ਸੱਚੇ ਤੇਰੇ ਦਰਬਾਰੇ, ਸਬਦੇ ਸੇਵਨ ਪਾਏ ਪਿਆਰੇ, ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੁਹਾਹੇ। ਮਾਰੂ ਮਹੱਲਾ ਤੀਜਾ। ਮੇਰੇ ਪ੍ਰਭ ਸਾਚਾ ਇੱਕ ਖੇਲ ਰਚਾਇਆ, ਕੋਈ ਨਾ ਕਿਸੀ ਜਿਹਾ ਉਪਾਇਆ, ਆਪੇ ਫਰਕ ਕਰੇ ਵੇਖ ਵਿਕਸੈ, ਸਭ ਰਸ ਦੇਹੀ ਮਹਾਹੇ। ਵਾਜੈ ਪੌਣ ਤੈ ਆਪ ਵਜਾਏ, ਸਿਵ ਸ਼ਕਤੀ ਦੇਹੀ ਮਹਿ ਪਾਏ, ਗੁਰ ਪ੍ਰਸਾਦੀ ਉਲਟੀ ਹੋਵੇ, ਗਿਆਨ ਰਤਨ ਸ਼ਬਦ ਤਾਹਾ ਹੈ। ਅੰਧੇਰਾ ਚਾਨਣ ਆਪੇ ਕੀਆ, ਏਕੋ ਵਰਤੈ ਅਵਰ ਨਾ ਬੀਆ, ਗੁਰ ਪ੍ਰਸਾਦੀ ਆਪ ਛਾਣੈ, ਕਮਲ ਬਿਕਸੈ ਬੁੱਧ ਤਾਹਾ ਹੈ। ਆਪਣੀ ਗਹਿਣ ਗਤ ਆਪੇ ਜਾਣੈ, ਹੋਰ ਲੋਕ ਸੁਣ ਸੁਣ ਆਖ ਵਖਾਣੈ, ਗਿਆਨੀ ਹੋਵੈ ਸੋ ਗੁਰਮੁਖ ਬੂਜੈ, ਸਾਚੀ ਸਿਫਤ ਸਲਾਹਾ ਹੈ। ਦੇਹੀ ਅੰਦਰ ਵਸਤ ਪਾਰਾ, ਆਪੇ ਕਪਟ ਖੁਲਾਵਣ ਹਾਰਾ, ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤ੍ਰਿਸ਼ਨਾ ਅਗਨ ਬੁਝਾਹਾ ਹੈ। ਸਬਰਸ ਦੇਈ ਅੰਦਰ ਪਾਏ, ਵਿਰਲੇ ਕੋਗਰ ਸ਼ਬਦ ਬੁਝਾਏ, ਅੰਦਰ ਖੋਜੇ ਸ਼ਬਦ ਸਲਾਏ, ਬਾਹਰ ਕਾਹੇ ਜਾਹਾ ਹੈ। ਵਿਣਚ ਆਖੇ ਸਾਧ ਕਿਸੈ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ, ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸਤਾਹਾ ਹੈ। ਆਪ ਛਾਣੈ ਸੋ ਸਭ ਗੁਣ ਜਾਣੈ, ਗੁਰ ਕੈ ਸ਼ਬਦ ਹਰ ਨਾਮ ਵਖਾਣੈ, ਅੰਧੇ ਨਾਵਰਤਾ ਦਿਨ ਰਾਤੀ ਮਾਇਆ ਮੋਹ ਚੁਕਾਹਾ ਹੈ। ਗੁਰ ਸੇਵਾ ਤੇ ਸਭ ਕਿਛ ਪਾਏ, ਹਉਮੈ ਮੇਰਾ ਆਪ ਗਵਾਏ, ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੈ ਸ਼ਬਦੇ ਸੁਹਾਹੇ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਧੇ ਹਰ ਕਾ ਨਾਮ ਵਖਾਣੀ, ਹਰ ਹਰ ਸੱਚਾ ਵਸੈ ਕਟੰਤਰ, ਸੋ ਕਟ ਨਿਰਮਲਤਾ ਹੈ। ਸੇਵਕ ਸੇਵੇ ਸ਼ਬਦ ਸਲਾਹੇ, ਸਦਾ ਰੰਗ ਰਾਤੇ ਹਰ ਗੁਣ ਗਾਵੇ, ਆਪੇ ਬਖਸੇ ਸ਼ਬਦ ਮਿਲਾਏ, ਪਰਮਲ ਵਾਸ ਮਨਤਾ ਹੈ। ਸਬਦੇ ਕਥ ਕਥੇ ਸਲਾਹੇ, ਮੇਰੇ ਪ੍ਰਭ ਸਾਚੇ ਵੇ ਪ੍ਰਵਾਹੇ, ਆਪੇ ਗੁਣਦਾਤਾ ਸ਼ਬਦ ਮਿਲਾਏ, ਸਬਦੇ ਕਾਰ ਸਤਾ ਹੈ। ਮਨਮੁਖ ਭੂਲਾ ਠੋਰ ਨਾ ਪਾਏ, ਜੋ ਤੁਰ ਲਿਖਿਆ ਸੋ ਕਰਮ ਕਮਾਏ, ਬਿਖਿਆ ਰਾਤੇ ਬਿਖਿਆ ਖੋਜੈ, ਮਰਜਨ ਮੈਂ ਦੁਖਤਾ ਹੈ। ਆਪੇ ਆਪ ਆਪ ਸਲਾਹੇ, ਤੇਰੇ ਗੁਣ ਪ੍ਰਭ ਤੁਝੀ ਮਾਹੇ, ਤੂੰ ਆਪ ਸੱਚਾ ਤੇਰੀ ਬਾਣੀ, ਸੱਚੀ ਆਪੇ ਅਲਖ ਅਥਾਹਾ ਹੈ। ਬਿਨ ਗੁਰਦਾਤੇ ਕੋਈ ਨਾ ਪਾਏ, ਲਖ ਕੋਟੀ ਜੇ ਕਰਮ ਕਮਾਏ, ਗੁਰ ਕਿਰਪਾ ਤੇ ਘਟੰਤਰ ਵਸਿਆ, ਸਬਦੇ ਸੱਚ ਸਲਾਹਾ ਹੈ। ਸੇ ਜਨ ਮਿਲੇ ਤੁਰ ਆਪ ਮਿਲਾਏ, ਸਾਚੀ ਬਾਣੀ ਸਬਦ ਸੁਹਾਏ, ਨਾਨਕ ਜਨ ਗੁਣ ਗਾਵੈ ਨਿਤ ਸਾਚੇ, ਗੁਣ ਗਾਵੋ ਗੁਣੀ ਸਮਾਹਾ ਹੈ। ਮਾਰੂ ਮਹੱਲਾ ਤੀਜਾ। ਨੇਚਲ ਏਕ ਸਦਾ ਸਚ ਸੋਈ, ਪੂਰੇ ਗੁਰ ਤੇ ਸੋ ਜੀ ਹੋਈ, ਹਰਸ ਭੀਨੇ ਸਦਾ ਧਿਆਨ, ਗੁਰ ਮਤ ਸੀਲ ਸਲਾਹਾ ਹੈ। ਅੰਦਰ ਅੰਗ ਸਦਾ ਸਚਿਆਰਾ, ਗੁਰ ਕੈ ਸ਼ਬਦ ਹਰ ਨਾਮ ਪਿਆਰਾ, ਨੋ ਨਿਧ ਨਾ ਵਸਿਆ ਕਟੰਤਰ, ਛੋਡਿਆ ਮਾਇਆ ਕਾਲਾ ਹੈ। ਰਈਅਤ ਰਾਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨਾ ਹੋਈ, ਏਕ ਧਿਆਨ ਸਦਾ ਸੁਖ ਪਾਇਨ, ਨਿਹਚਲ ਰਾਜ ਤਿਨਾ ਹੈ। ਆਵਣ ਜਾਣਾ ਰੱਖੈ ਨਾ ਕੋਈ, ਜਮਣ ਮਰਨ ਤਿਸੈ ਤੇ ਹੋਈ, ਗੁਰਮੁਖ ਸਾਚਾ ਸਦਾ ਤਿਆਵੋ, ਗਤ ਮੁਕਤ ਤਿਸੈ ਤੇ ਪਾਹਾ ਹੈ। ਸਚ ਸੰਜਮ ਸਤਿਗੁਰੂ ਦੁਆਰੇ, ਹਉਮੈ ਕ੍ਰੋਧ ਸ਼ਬਦ ਨਿਵਾਰੈ, ਸਤਿਗੁਰ ਸੇਵ ਸਦਾ ਸੁਖ ਪਾਈਐ, ਸੀਰ ਸੰਤੋਖ ਸਭ ਤਾਹਾ ਹੈ। ਹਉਮੈ ਮੋਹ ਉਪਜੈ ਸੰਸਾਰਾ, ਸਭ ਜਗ ਬਿਨਸੈ ਨਾਮ ਵਿਸਾਰਾ, ਬਿਨ ਸਤਿਗੁਰ ਸੇਵੇ ਨਾ ਨਾ ਪਾਈਐ, ਨਾਮ ਸੱਚਾ ਜਗ ਲਾਹਾ ਹੈ। ਸੱਚਾ ਅਮਰ ਸ਼ਬਦ ਸੁਹਾਇਆ, ਪੰਜ ਸ਼ਬਦ ਮਿਲ ਵਾਜਾ ਵਾਇਆ, ਸਦਾ ਕਾਲ ਸਚ ਨਾਮ ਸੋਹਿਲਾ, ਬਿਨ ਸਬਦੈ ਕਾਰਜ ਕਿਹਾ ਹੈ। ਖਿਨ ਮੈਂ ਹਸੈ ਖਿਨ ਮੈਂ ਰੋਵੈ, ਦੂਜੀ ਦੁਰਮਤ ਕਾਰਜ ਨਾ ਹੋਵੈ, ਸੰਜੋਗ ਵਿਜੋਗ ਕਰਤੈ ਲਿਖ ਪਾਏ, ਕਿਰਤ ਨਾ ਚੱਲੈ ਚਲਾਹਾ ਹੈ। ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸਿਓ ਸਦ ਹੀ ਰਹਿ ਸਮਾਏ, ਗੁਰ ਕਿਰਪਾ ਤੈ ਮਿਲੈ ਵਡਿਆਈ, ਹੋਂ ਮੈਂ ਰੋਗ ਨਾ ਤਾਹਾ ਹੈ। ਰਸਕਸ ਖਾਏ ਪਿੰਡ ਵਧਾਏ, ਪੇ ਕਰੈ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਹਾ ਦੁਖ ਪਾਰੀ, ਬਿਸਤਾ ਮਾਏ ਸਮਾਹਾ ਹੈ। ਬੇਦ ਪੜੇ ਪੜ ਬਾਦ ਵਖਾਣੈ, ਕਟਮੈ ਬ੍ਰਹਮ ਤੇ ਸ਼ਬਦ ਨਾ ਪਛਾਣੈ, ਗੁਰਮੁਖ ਹੋਵੈ ਸੁਤਤ ਵਿਛੋਵੈ, ਰਸਨਾ ਹਰਸਤਾ ਹੈ। ਕਰਵਤ ਛੋਡੇ ਬਾਹਰ ਤਾਵੇ, ਮਨਮੁਖ ਅੰਦੇ ਸਾਹ ਨਾ ਪਾਵੇ, ਅਰਸ ਰਾਤੀ ਰਸ ਨਾ ਪੀ ਕੀ ਬੋਲੇ, ਹਰਸ ਮੂਲ ਨਾ ਤਾਹਾ ਹੈ। ਮਨਮੁਖ ਦੇਹੀ ਭਰਮ ਪਤਾਰੋ ਦੁਰਮਤ ਮਰੈ ਨਿਤ ਹੋਏ ਖੁਆਰੋ ਕਾਮ ਕ੍ਰੋਧ ਮੰਦੂ ਜੈ ਲਾਇਆ ਸੁਪਨੈ ਸੁਖਨਾਤਾ ਹਾਹੇ ਕੰਚਨ ਦੇਈ ਸ਼ਬਦ ਪਤਾਰੋ ਅੰਦਿਨ ਭੋਗ ਭੋਗੇ ਹਰਸਿਓ ਪਿਆਰੋ ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਬੁਝ ਸਮਾਹੇ ਆਪੇ ਦੇਵੈ ਦੇਵਣ ਹਾਰਾ ਤਿਸ ਸਾਗੈ ਨਹੀਂ ਕਿਸੇ ਕਾ ਚਾਰਾ ਆਪੇ ਬਖਸ਼ੇ ਸ਼ਬਦ ਮਿਲਾਏ ਤਿਸ ਦਾ ਸ਼ਬਦ ਅਥਾਹੇ ਜਿਉ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹੇ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੇ ਪ੍ਰਭ ਪਾਵੈ ਗੁਰਮੁਖ ਪੂਰਾ ਪਾਇਦਾ ਗੁਰਮੁਖ ਮਨੁਆ ਉਲਟ ਪੁਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਗੁਰਮੁਖ ਸਚਰ ਤੇ ਬੈਰਾਗੀ ਨਿਜ ਕਰਵਾਸਾ ਪਾਇਦਾ ਗੁਰ ਕੀ ਸਾਖੀ ਅੰਮ੍ਰਿਤ ਪਾਖੀ ਸੱਚੈ ਸਬਦੇ ਸਸੁ ਪਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਇਦਾ ਗੁਰਮੁਖ ਮਨ ਨਿਰਮਲ ਸਤ ਸਰ ਨਾਵੈ ਮੈਲ ਨਾ ਲਾਗੈ ਸੱਚ ਸਮਾਵੈ ਸੱਚੋ ਸੱਚ ਕਮਾਵੈ ਸਦਹੀ ਸੱਚੀ ਭਗਤ ਦ੍ਰਿੜਾਇਦਾ ਗੁਰਮੁਖ ਸੱਚ ਪੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਨੀ ਸਦਹੀ ਸੱਚ ਕਹਿ ਦਿਨ ਰਾਤੀ ਅਵਰਾ ਸੱਚ ਕਹਾਏਦਾ ਗੁਰਮੁਖ ਸੱਚੀ ਉੱਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦੀ ਸੇਵੇ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਏਦਾ ਗੁਰਮੁਖ ਹੋਵੈ ਸੋ ਸੋ ਜੀ ਪਾਏ ਹੁਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉੱਤਮ ਉੱਚੀ ਦਰ ਸੱਚੈ ਹਰ ਗੁਣ ਗਾਏਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੁਖ ਦੁਆਰ ਪਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏਦਾ ਗੁਰਮੁਖ ਹੋਵੈ ਮਨ ਖੋਜ ਸੁਣਾਏ ਸੱਚੇ ਨਾਮ ਸਦਾ ਲਿਵ ਲਾਏ ਜੋ ਤਿਸ ਭਾਵੈ ਸੋਈ ਕਰਸੀ ਜੋ ਸੱਚੇ ਮਨ ਪਾਏਦਾ ਜਾ ਤਿਸ ਭਾਵੈ ਸਤਿਗੁਰੂ ਮਿਲਾਏ ਜਾ ਤਿਸ ਭਾਵੈ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੈ ਮਨ ਵਸਾਏਦਾ ਮਨ ਹਟ ਕਰਮ ਕਰੇ ਸੋ ਛਿਜੈ ਬੋਤੇ ਪੇ ਕਰੇ ਨਹੀਂ ਪੀਜੈ ਵਿਖਿਆ ਰਾਤੈ ਦੁੱਖ ਕਮਾਵੈ ਦੁਖੇ ਦੁੱਖ ਸਮਾਏਦਾ ਗੁਰਮੁਖ ਹੋਵੈ ਸੋ ਸੁਖ ਕਮਾਏ ਮਰਨ ਜੀਵਨ ਕੀ ਸੋ ਜੀ ਪਾਏ ਮਰਨ ਜੀਵਨ ਜੋ ਸਮ ਕਰ ਜਾਣੈ ਸੋ ਮੇਰੇ ਪ੍ਰਭ ਪਾਏਦਾ ਗੁਰਮੁਖ ਮਰੇ ਸੋਹੇ ਪਰਵਾਨ ਆਵਣ ਜਾਣਾ ਸ਼ਬਦ ਪਛਾਣ ਮਰੈ ਨਾ ਜੰਮੈ ਨਾ ਦੁੱਖ ਪਾਏ ਮਨਹੀ ਮਨਹੇ ਸਮਾਏਦਾ ਸੇਵਟ ਭਾਗੀ ਜਿਨੀ ਸਤਿਗੁਰ ਪਾਇਆ ਹੁਮੈ ਵਿਛੋਂ ਮੋਹ ਚੁਕਾਇਆ ਮਨ ਨਿਰਮਲ ਫਿਰ ਮੈ ਨਾ ਲਾਗੈ ਦਰ ਸੱਚੈ ਸੋਭਾ ਪਾਏਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੈ ਥਾਪ ਥਾਪੇ ਗੁਰਮੁਖ ਸੇਵਾ ਮੇਰੇ ਪ੍ਰਭਾਵੈ ਸੱਚ ਸੁਣ ਲਿਖੈ ਪਾਏਦਾ ਗੁਰਮੁਖ ਸੱਚੋ ਸੱਚ ਕਮਾਵੈ ਗੁਰਮੁਖ ਨਿਰਮਲ ਮੈਲ ਨਾ ਲਾਵੈ ਨਾਨਕ ਨਾਮ ਰਤੇ ਵਿਚਾਰੀ ਨਾਮੈ ਨਾਮ ਸਮਾਏਦਾ ਮਾਰੂ ਮਹੱਲਾ ਤੀਜਾ ਆਪੇ ਸਿਸ਼ਟ ਹੁਕਮ ਸਭ ਸਾਜੀ ਆਪੇ ਥਾਪ ਉਥਾਪ ਨਿਵਾਜੀ ਆਪੇ ਨਿਆਵ ਕਰੇ ਸਭ ਸਾਚਾ ਸਾਚੇ ਸਾਚ ਮਿਲਾਏਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋਹ ਪਸਰਿਆ ਭਾ ਸਾਰਾ ਬਿਨ ਸ਼ਬਦੈ ਪਸਮੈ ਕੀ ਟੇਰੀ ਖੇਹੂੰ ਖੇਹਰ ਲਾਏਦਾ ਕਾਇਆ ਕੰਚਨ ਕੋਟ ਅਪਾਰਾ ਜਿਸ ਵਿੱਚ ਰਵਿਆ ਸ਼ਬਦ ਅਪਾਰਾ ਗੁਰਮੁਖ ਗਾਵੈ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਏਦਾ ਕਾਇਆ ਹਰ ਮੰਦਰ ਹਰ ਆਪ ਸਵਾਰੇ ਤਿਸ ਵਿੱਚ ਹਰ ਜੀਓ ਵਸੈ ਮੁਰਾਰੇ ਗੁਰ ਕੈ ਸ਼ਬਦ ਵਣਜਨ ਵਪਾਰੀ ਨਦਰੀ ਆਪ ਮਿਲਾਏਦਾ ਸੋ ਸੁਚਾ ਜੇ ਕ੍ਰੋਧ ਨਿਵਾਰੇ ਸ਼ਬਦੇ ਬੂਜੈ ਆਪ ਸਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਦਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਧੋਵੇ ਸ਼ਬਦ ਵਿਚਾਰੀ ਅੰਧੇ ਸਦਾ ਰਹਿ ਰੰਗ ਰਾਤਾ ਕਰ

ਵਿਰਲਾ ਬੁਝੈ ਕੋਈ। ਨਾਮ ਨਿਧਾਂ ਵਸਿਆ ਕਰ ਤੰਤਰ, ਰਸਨਾ ਨਾਮ ਧਿਆਏ ਦਾ। ਦਿਸੰਤਰ ਪਵੈ ਅੰਤਰ ਨਹੀਂ, ਪਾਲੇ ਮਾਇਆ ਮੋਹਿਬਤਾ ਜਮਕਾਲੇ। ਜਮਕੀ ਫਾਸੀ ਕਭੂ ਨਾ ਟੁੱਟੈ, ਦੂਜੇ ਪਾਏ ਪਰਮਾਏ ਦਾ। ਜਬ ਤੋ ਸੰਜਮ ਹੋਰ ਕੋਈ ਨਾਹੀ, ਜਬਲਕ ਗੁਰ ਕਾ ਸ਼ਬਦ ਨਾ ਕਮਾਹੀ। ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏ ਦਾ। ਕਾਮ ਕ੍ਰੋਧ ਸਬਲ ਸੰਸਾਰਾ, ਬੋ ਕਰਮ ਕਮਾਵੈ ਸਭ ਦੁੱਖ ਕਾ ਪਸਾਰਾ। ਸਤਿਗੁਰ ਸੇਵੇ ਸੇ ਸੁਖ ਪਾਵੈ, ਸੱਚੈ ਸ਼ਬਦ ਮਿਲਾਏ ਦਾ। ਪੌਣ ਪਾਣੀ ਹੈ ਬੇਸੰਤਰ, ਮਾਇਆ ਮੋਹ ਵਰਤੈ ਸਭ ਅੰਤਰ। ਜਿਨ ਕੀਤੇ ਜਾ ਤਿਸੈ ਪਛਾਣੈ, ਮਾਇਆ ਮੋਹ ਚੁਕਾਏ ਦਾ। ਇੱਕ ਮਾਇਆ ਮੋਹੇ ਗਰਭ ਵਿਆਪੈ, ਹੁਮੈ ਹੋਏ ਰਹੈ ਹੈ ਆਪੇ। ਜਮਕਾਲੈ ਕੀ ਖਬਰ ਨਾ ਪਾਈ, ਅੰਤ ਗਿਆ ਪਛੁਤਾਏ ਦਾ। ਜਿਨ ਪਾਏ ਸੋ ਬਿਦ ਜਾਣੈ, ਗੁਰਮੁਖ ਦੇਵੈ ਸ਼ਬਦ ਪਛਾਣੈ। ਨਾਨਕ ਦਾਸ ਕਹਿ ਬੇਨੰਤੀ, ਸਚ ਨਾਮ ਚਿਤ ਲਾਏ ਦਾ। ਮਾਰੂ ਮਹੱਲਾ ਤੀਜਾ। ਆਦ ਜੁਗਾਦ ਦਿਆਪਤ ਦਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ। ਤੁਧਨੋ ਸੇਵੇ ਸੇ ਤੁਝੇ ਸਮਾਵੇ, ਤੂੰ ਆਪੇ ਮੇਲ ਮਿਲਾਏ ਦਾ। ਅਗਮ ਅਗੋਚਰ ਕੀਮਤ ਨਹੀਂ ਪਾਈ, ਜੀ ਜਨ ਤੇਰੀ ਸਰਣਾਈ। ਜਿਉ ਤੁਧ ਭਾਵੈ ਤਿਵੈ ਚਲਾਵੈ, ਤੂੰ ਆਪੇ ਮਾਰਗ ਪਾਏ ਦਾ। ਹੈ ਵੀ ਸਾਚਾ ਹੋਸੀ ਸੋਈ, ਆਪੇ ਸਾਜੇ ਅਵਰਨਾ ਕੋਈ। ਸਭਨਾ ਸਾਰ ਕਰੇ ਸੁਖਦਾਤਾ, ਆਪੇ ਰਿਜਕ ਪਹੁੰਚਾਏ ਦਾ। ਅਗਮ ਅਗੋਚਰ ਅਲਖ ਪਾਰਾ, ਕੋਈ ਨਾ ਜਾਣੈ ਤੇਰਾ ਪਰਵਾਰਾ। ਆਪਣਾ ਆਪ ਪਛਾਣੈ ਆਪੇ, ਗੁਰਮਤੀ ਆਪ ਬੁਝਾਏ ਦਾ। ਪਤਾਲ ਪੁਰੀਆ ਲੋ ਆਕਾਰਾ, ਤਿਸ ਵਿੱਚ ਵਰਤੈ ਹੁਕਮ ਕਰਾਰਾ। ਹੁਕਮੇ ਸਾਜੇ ਹੁਕਮੇ ਟਾਏ, ਹੁਕਮੇ ਮੇਲ ਮਿਲਾਏ ਦਾ। ਹੁਕਮੈ ਬੁਝੈ ਸੋ ਹੁਕਮ ਸਲਾਏ, ਅਗਮ ਅਗੋਚਰ ਵੇ ਪਰਵਾਹੇ। ਜੇਹੀ ਮਤ ਦੇਹੇ ਸੋ ਹੋਵੈ, ਤੂੰ ਆਪੇ ਸ਼ਬਦ ਬੁਝਾਏ ਦਾ। ਅਨਦਿਨ ਆਰਜਾ ਛਿਜਦੀ ਜਾਏ, ਰਹਿਣ ਦਿਨ ਸਦੋਏ ਸਾਖੀ ਆਏ। ਮਨਮੁਖ ਅੰਧ ਨਾ ਚੇਤੈ ਮੂੜਾ, ਸਿਰ ਉੱਪਰ ਕਾਲ ਰੁਆਏ ਦਾ। ਮਨ ਤਾਂ ਸੀਤਲ ਗੁਰਚਰਣੀ ਲਾਗਾ, ਅੰਤਰ ਭਰਮ ਗਿਆ ਪਉ ਪਾਗਾ। ਸਦਾ ਆਨੰਦ ਸੱਚੇ ਗੁਣ ਗਾਵੈ, ਸੱਚ ਬਾਣੀ ਬੋਲਾਏ ਦਾ। ਜਿਨ ਤੂੰ ਜਾਤਾ ਕਰਮ ਵਿਦਾਤਾ, ਪੂਰੇ ਪਾ ਗੁਰ ਸ਼ਬਦ ਪਛਾਤਾ। ਜਤ ਪਤ ਸੱਚ ਸੱਚਾ ਸੱਚ, ਸੋਈ ਹੁਮੈ ਮਾਰ ਮਿਲਾਏ ਦਾ। ਮਨ ਕਠੋਰ ਦੂਜੈ ਪਾਏ ਲਾਗਾ, ਪਰਮੇ ਪੂਲਾ ਫਿਰੈ ਅਪਾਗਾ। ਕਰਮ ਹੋਵੇ ਤਾਂ ਸਤਿਗੁਰ ਸੇਵੇ, ਸੇਜੇ ਹੀ ਸੁਖ ਪਾਏ ਦਾ। ਲਖ ਚੌਰਾਸੀ ਆਪ ਪਾਏ, ਮਾਨਸ ਜਨਮ ਗੁਰ ਭਗਤ ਦ੍ਰਿੜਾਏ। ਬਿਨ ਭਗਤੀ ਬਿਸ਼ਟਾ ਵਿੱਚ ਵਾਸਾ, ਬਿਸ਼ਟਾ ਵਿੱਚ ਫਿਰ ਪਾਏ ਦਾ। ਕਰਮ ਹੋਵੈ ਗੁਰ ਭਗਤ ਦ੍ਰਿੜਾਏ, ਬਿਨ ਕਰਮਾ ਕਿਉਂ ਪਾਇਆ ਜਾਏ। ਆਪੇ ਕਰੇ ਕਰਾਏ ਕਰਤਾ, ਜਿਉਂ ਭਾਵੈ ਤਿਵੈ ਚਲਾਏ ਦਾ। ਸਿਮਰਤ ਸਾਸਤ ਅੰਤ ਨਾ ਜਾਣੈ, ਮੂਰਖ ਅੰਧਾ ਤਤ ਨਾ ਪਛਾਣੈ। ਆਪੇ ਕਰੇ ਕਰਾਏ ਕਰਤਾ, ਆਪੇ ਪਰਮ ਭੁਲਾਏ ਦਾ। ਸਭ ਕਿਛ ਆਪੇ ਆਪ ਕਰਾਏ, ਆਪੇ ਸਿਰ ਸਿਰ ਧੰਦੈ ਲਾਏ। ਆਪੇ ਥਾਪ ਉਥਾਪੇ ਵੇਖੈ, ਗੁਰਮੁਖ ਆਪ ਬੁਝਾਏ ਦਾ। ਸੱਚਾ ਸਾਹਿਬ ਗੈਰ ਗੰਭੀਰਾ, ਸਦਾ ਸਲਾਈ ਤਾ ਮੰਤੀਰਾ। ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰਮੁਖ ਮਨ ਵਸਾਏ ਦਾ। ਆਪ ਨਿਰਾਲਮ ਹੋਰ ਧੰਦੈ ਲੋਈ, ਗੁਰ ਪ੍ਰਸਾਦੀ ਬੁਝੈ ਕੋਈ। ਨਾਨਕ ਨਾਮ ਵਸੈ ਕਟੰਤਰ, ਗੁਰਮਤੀ ਮੇਲ ਮਿਲਾਏ ਦਾ। ਮਾਰੂ ਮਹੱਲਾ ਤੀਜਾ। ਜੁਗ ਛੱਤੀ ਕੀਓ ਗੁਬਾਰਾ, ਤੂੰ ਆਪੇ ਜਾਣੈ ਸਿਰਜਣ ਹਾਰਾ। ਹੋਰ ਕਿਆ ਕੋ ਕਹਿ ਕੇ ਆਖ ਵਖਾਣੈ, ਤੂੰ ਆਪੇ ਕੀਮਤ ਪਾਏ ਦਾ। ਓਅੰਕਾਰ ਸਭ ਸ੍ਰਿਸ਼ਟ ਉਪਾਏ, ਸਭ ਖੇਲ ਤਮਾਸਾ ਤੇਰੀ ਵਡਿਆਈ। ਆਪੇ ਵੇਖ ਕਰੇ ਸਭ ਸਾਚਾ, ਆਪੇ ਪੰਨ ਕੜਾਏ ਦਾ। ਬਾਜੀ ਗਰ ਇੱਕ ਬਾਜੀ ਪਾਈ, ਪੂਰੇ ਗੁਰ ਤੇ ਨਦਰੀ ਆਈ। ਸਦਾ ਲਿਪਤ ਰਹਿ ਗੁਰ ਸਬਦੀ, ਸਾਚੇ ਸਿਉ ਚਿਤ ਲਾਏ ਦਾ। ਬਾਜੇ ਬਾਜੇ ਤੁਨ ਆਕਾਰਾ, ਆ ਵਜਾਏ ਵਜਾਵਣ ਹਾਰਾ। ਘਟ ਘਟ ਪਾਉਣ ਵਹਿ ਇੱਕ ਰੰਗੀ, ਮਿਲ ਪਵਣੈ ਸਭ ਵਜਾਏ ਦਾ। ਕਰਤਾ ਕਰੇ ਸੋ ਨਿਚੋ ਹੋਵੈ, ਗੁਰ ਕੈ ਸ਼ਬਦੇ ਹੁਮੈ ਖੋਵੈ। ਗੁਰ ਪ੍ਰਸਾਦੀ ਕਿਸੈ ਦੇ ਵਡਿਆਈ, ਨਾਮੋ ਨਾਮ ਧਿਆਏ ਦਾ। ਗੁਰ ਸੇਵੇ ਜੇਵਡ ਹੋਰ ਲਾਹਾ ਨਾਹੀ, ਨਾਮ ਮਨ ਵਸੈ ਨਾਮੋ ਸਲਾਹੀ। ਨਾਮੋ ਨਾਮ ਸਦਾ ਸੁਖ ਦਾਤਾ, ਨਾਮੋ ਲਾਹਾ ਪਾਇ।

ਦਾ ਬਿਨ ਨਾਵੈ ਸਭ ਦੁੱਖ ਸੰਸਾਰਾ ਬੋ ਕਰਮ ਕਮਾਵੈ ਵਧੇ ਵਿਕਾਰਾ ਨਾਮ ਨਾਸੇ ਵੇ ਕਿਉਂ ਸੁਖ ਪਾਈਐ ਬਿਨ ਨਾਵੈ ਦੁੱਖ ਪਾਏ ਦਾ ਆਪ ਕਰੇ ਤੈ ਆਪ ਕਰਾਏ ਗੁਰ ਪ੍ਰਸਾਦੀ ਕਿਸੈ ਬੁਝਾਏ ਗੁਰਮੁਖ ਹੋਵੈ ਸੇ ਬੰਧਨ ਤੋੜੇ ਮੁਕਤੀ ਕਹਿ ਕਰ ਪਾਏ ਦਾ ਗਣਤ ਗਣੈ ਸੋ ਚਲੈ ਸੰਸਾਰਾ ਸੋ ਸਾਮੂ ਨਾ ਚੁਕੈ ਵਿਕਾਰਾ ਗੁਰਮੁਖ ਹੋਵੈ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਤਾਂ ਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਪ ਤਪ ਸੰਜਮ ਨਾਮ ਪਿਆਰਾ ਕਿਲਵੀ ਕਾਟੇ ਕਾਟਣ ਹਾਰਾ ਹਰ ਕੈ ਨਾਮ ਤਨ ਮਨ ਸੀਤਲ ਹੋਆ ਸਹਿਜੇ ਸਹਿਜ ਸਮਾਏ ਦਾ ਅੰਤ ਲੋ ਮਨ ਮੈਲੇ ਮਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਾ ਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੋ ਮਨ ਵਸਾਏ ਗੁਰ ਪ੍ਰਸਾਦੀ ਸਹਿਸਾ ਜਾਏ ਗੁਰ ਕੈ ਭਾਣੇ ਚਲੈ ਦਿਨ ਰਾਤੀ ਨਾਮ ਚੇ ਸੁਖ ਪਾਏ ਦਾ ਆਪ ਸਿਰਿੰਦਾ ਸੱਚਾ ਸੋਈ ਆਪ ਪਾਏ ਖਪਾਏ ਸੋਈ ਗੁਰਮੁਖ ਹੋਵੈ ਸੋ ਸਦਾ ਸਲਾਏ ਮਿਲ ਸਾਚੇ ਸੁਖ ਪਾਏ ਦਾ ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਗੋ ਸਿਵੇ ਮਨ ਵਸ ਆਵੈ ਮਨ ਮਾਰੈ ਮਨ ਹੇ ਸਮਾਏ ਦਾ ਮੇਰਾ ਤੇਰਾ ਤੁਦ ਆਪੇ ਕੀਆ ਸਭ ਤੇਰੇ ਜੰਤ ਤੇਰੇ ਸਭ ਜੀਆ ਨਾਨਕ ਨਾਮ ਸਮਾਲ ਸਦਾ ਤੂੰ ਗੁਰਮਤੀ ਮਨ ਵਸਾਏ ਦਾ ਮਾਰੂ ਮਹਲਾ ਤੀਜਾ ਹਰ ਜੀਉ ਦਾਤਾ ਅਗਮ ਅਥਾਹ ਉਸ ਤਿਲ ਨਾ ਤਮਾਏ ਵੇ ਪ੍ਰਵਾਹ ਤਿਸਨੋ ਅਪੜ ਨਾ ਸਕੈ ਕੋਈ ਆਪੇ ਮੇਲ ਮਿਲਾਏ ਦਾ ਜੋ ਕਿਛ ਕਰੈ ਸੋਨੇ ਚੋ ਹੋਈ ਤਿਸ ਬਿਨ ਦਾਤਾ ਅਵਰ ਨਾ ਕੋਈ ਜਿਸਨੋ ਨਾਮ ਦਾਨ ਕਰੇ ਸੋ ਪਾਏ ਗੁਰਸਬਦੀ ਮੇਲਾਏ ਦਾ ਚੋਧੈ ਪਵਣ ਤੇਰੇ ਹਟ ਨਾਲੇ ਸਤਿਗੁਰ ਦਿਖਾਏ ਅੰਤਰ ਨਾਲੇ ਨਾਵੈ ਕਾਵਾ ਭਾਰੀ ਹੋਵੈ ਗੁਰਸਬਦੀ ਕੋ ਪਾਏ ਦਾ ਸਤਿਗੁਰ ਸੇਵੈ ਸਹਿਜ ਅਨੰਦਾ ਹਿਰਦੇ ਆਏ ਬੁੱਠਾ ਗੋਬਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏ ਦਾ ਸਤਿਗੁਰ ਤੇ ਵਿਛੋੜੇ ਤਿਨੀ ਦੁੱਖ ਪਾਇਆ ਅੰਦਿਨ ਮਾਰੀਏ ਦੁੱਖ ਸਬਾਇਆ ਮੱਥੇ ਕਾਲੇ ਮਹਿਲ ਨਾ ਪਾਵੈ ਦੁਖੀ ਵਿੱਚ ਦੁੱਖ ਪਾਏ ਦਾ ਸਤਿਗੁਰ ਸੇਵੇ ਸੇਵਡ ਪਾਗੀ ਸਹਿਜ ਪਾਏ ਸੱਚੀ ਲਿਵ ਲਾਗੀ ਸੱਚੋ ਸੱਚ ਕਮਾਵੈ ਸਦਹੀ ਸੱਚੈ ਮੇਲ ਮਿਲਾਏ ਦਾ ਜਿਸਨੋ ਸੱਚਾ ਦੇ ਸੋ ਪਾਏ ਅੰਤਰ ਸਾਚ ਭਰਮ ਚੁਕਾਏ ਸੋ ਸੱਚੈ ਕਾ ਆਪੇ ਦਾਤਾ ਜਿਤ ਦੇਵੈ ਸੋ ਸੱਚ ਪਾਏ ਦਾ ਆਪੇ ਕਰਤਾ ਸਭਨਾ ਕਾ ਸੋਈ ਜਿਸਨੋ ਆਪ ਬੁਝਾਏ ਬੁਝੈ ਕੋਈ ਆਪੇ ਬਖਸੇ ਦੇ ਵਡਿਆਈ ਆਪੇ ਮੇਲ ਮਿਲਾਏ ਦਾ ਹਉ ਮੈਂ ਕਰਦਿਆਂ ਜਨਮ ਗਵਾਇਆ ਆਗੈ ਮੋਹਨਾ ਝੁਕੈ ਮਾਇਆ ਅੱਗੈ ਜਮਕਾ ਲਿਖਾ ਲੇਵੈ ਜਿਉ ਤਿਲ ਕਾੜੀ ਪੀੜਾਏ ਦਾ ਪੂਰੇ ਭਾਗ ਗੁਰ ਸੇਵਾ ਹੋਈ ਨਦਰ ਕ੍ਰੇਤਾ ਸੇਵੇ ਕੋਈ ਜਮਕਾਲ ਤਿਸ ਨੇੜ ਨਾ ਆਵੈ ਮਿਲ ਸੱਚੈ ਸੁਖ ਪਾਏ ਦਾ ਤਿਨ ਸੁਖ ਪਾਇਆ ਜੋ ਤੁਧ ਪਾਏ ਪੂਰੇ ਭਾਗ ਗੁਰ ਸੇਵਾ ਲਾਏ ਤੇਰੇ ਹੱਥ ਹੈ ਸਭ ਵਡਿਆਏ ਜਿਸ ਦੇਵੇ ਸੁਖ ਪਾਏ ਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਤਨ ਸਦਾਕਟ ਚਾਨਣ ਅਗਿਆਨ ਅੰਧੇਰ ਗਵਾਏ ਦਾ ਅਗਿਆਨੀ ਅੰਧੇ ਦੂਜੇ ਲਾਗੇ ਬਿਨ ਪਾਣੀ ਡੁਬਮੂਏ ਪਾਗੇ ਚਲਦਿਆਂ ਕਰਦਰ ਨਦਰ ਨ ਆਵੈ ਜਮਦਰ ਬਾਦਾ ਦੁੱਖ ਪਾਏ ਦਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛ ਕੋਈ ਸਤਿਗੁਰ ਸੇਵੇ ਤਿਸ ਮਿਲੈ ਵਡਿਆਈ ਦਰ ਸੱਚੈ ਸੋਭਾ ਪਾਏ ਦਾ ਸਤਿਗੁਰ ਨੋ ਸੇਵੇ ਤਿਸ ਆਪ ਮਿਲਾਏ ਮਮਤਾ ਕਾਟ ਸੱਚ ਲਿਵ ਲਾਏ ਸਦਾ ਸੱਚ ਵਣਜੇ ਵਪਾਰੀ ਨਾਮੋ ਲਾਹਾ ਪਾਏ ਦਾ ਆਪੇ ਕਰੇ ਕਰਾਏ ਕਰਤਾ ਸਬਦ ਮਰੈ ਸੋਈ ਜਨ ਮੁਕਤਾ ਨਾਨਕ ਨਾਮ ਸੈ ਮਨ ਅੰਤਰ ਨਾਮੋ ਨਾਮ ਧਿਆਏ ਦਾ ਮਾਰੂ ਮਹਲਾ ਤੀਜਾ ਜੋ ਤੁਦ ਕਰਣਾ ਸੋ ਕਿਰਪਾਇਆ ਪਾਣੇ ਵਿੱਚ ਕੋ ਵਿਰਲਾ ਆਇਆ ਪਾਣਾ ਮੰਨੇ ਸੋ ਸੁਖ ਪਾਏ ਪਾਣੇ ਵਿੱਚ ਸੁਖ ਪਾਏ ਦਾ ਗੁਰਮੁਖ ਤੇਰਾ ਪਾਣਾ ਪਾਵੈ ਸਹਿਜੇ ਹੀ ਸੁਖ ਸੱਚ ਕਮਾਵੈ ਪਾਣੇ ਨੂੰ ਲੋਚੈ ਬਹੁ ਤੇਰੀ ਆਪਣਾ ਪਾਣਾ ਆਪ ਮਨਾਏ ਦਾ ਤੇਰਾ ਪਾਣਾ ਮੰਨੇ ਸੋ ਮਿਲੈ ਤੁਧ ਆਏ ਜਿਸ ਪਾਣਾ ਪਾਵੈ ਸੋ ਤੁਝੇ ਸਮਾਏ ਪਾਣੇ ਵਿੱਚ ਵੱਡੀ ਵਡਿਆਈ ਪਾਣਾ ਕਿਸੇ ਕਰਾਏ ਦਾ ਜਾ ਤਿਸ ਭਾਵੈ ਤਾ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਤੁਦ ਆਪਣੇ ਭਾਣੇ ਸਭ ਸ੍ਰਿਸ਼ਟ ਉਪਾਏ ਜਿਸਨੋ ਭਾਣਾ ਦੇ ਤਿਸ ਪਾਏ ਦਾ
ਮਨਮੁਖ ਅੰਧ ਕਰੇ ਚਤੁਰਾਈ, ਪਾਣਾ ਨਾਮ ਨੇ ਬੋ ਦੁਖ

ਸੁਹਾਵਾ ਗੁਰਬਾਣੀ ਚੁਹ ਕੁੰਡੀ ਸੁਣੀਐ ਸਾਚੇ ਨਾਮ ਸਮਾਏ ਦਾ ਸੋ ਜਨ ਸਾਚਾ ਜੇ ਅੰਤਰ ਪਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਰ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏ ਦਾ ਵੱਡੇ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦੈ ਸਭ ਅੰਧ ਅੰਧੇਰਾ ਗੁਰਮੁਖ ਕਿਸੈ ਬੁਝਾਏ ਦਾ ਏਕਿਤ ਆਏ ਜਨਮ ਗਵਾਏ ਮਨਮੁਖ ਲਾਗੇ ਦੂਜੈ ਪਾਏ ਇਹੋ ਵੇਲਾ ਫਿਰ ਹੱਥ ਨਾ ਆਵੈ ਪੱਗ ਖਿਸੀਐ ਪਛਤਾਏ ਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸਚ ਗੁਣੀ ਗਹੀਰਾ ਸਚੋ ਸਚ ਵੇਖੈ ਸਭ ਥਾਈ ਸਚ ਸੁਣ ਮਨ ਵਸਾਏ ਦਾ ਹੋਮੈ ਗਣਤ ਗੁਰ ਸ਼ਬਦ ਨਿਵਾਰੇ ਹਰ ਜੀਓ ਹਿਰਦੈ ਰੱਖੋ ਉਰ ਤਾਰੇ ਗੁਰ ਕੈ ਸ਼ਬਦ ਸਦਾ ਸਲਾਹੇ ਮਿਲ ਸਾਚੇ ਸੁਖ ਪਾਏ ਦਾ ਸੋ ਚੇਤੇ ਜਿਸ ਆਪ ਚਿਤਾਏ ਗੁਰ ਕੈ ਸ਼ਬਦ ਵਸੈ ਮਨ ਆਏ ਆਪੇ ਵੇਖੇ ਆਪੇ ਬੂਝੈ ਆਪੇ ਆਪ ਸਮਾਏ ਦਾ ਜਿਨ ਮਨ ਵਿੱਚ ਵਥ ਪਾਈ ਸੋਈ ਜਾਣੈ ਗੁਰ ਕੈ ਸ਼ਬਦ ਆਪ ਪਛਾਣੈ ਆਪ ਪਛਾਣੈ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਏ ਦਾ ਇਹੋ ਕਾਇਆ ਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤੈ ਗੁਣੀ ਗਹੀਰ ਆਂਦਣ ਗੁਣ ਗਾਵੈ ਰੰਗ ਰਾਤਾ ਗੁਣ ਕਹੇ ਗੁਣੀ ਸਮਾਏ ਦਾ ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੇ ਪਾਏ ਭਰਮ ਭੁਲਾਇਆ ਹਰ ਨਾ ਚੇਤੈ ਸਦਾ ਦੁੱਖ ਪਾਏ ਬਿਨ ਹਰ ਚੇਤੇ ਦੁੱਖ ਪਾਏ ਦਾ ਜੇ ਸਤਿਗੁਰ ਸੇਵੇ ਸੋ ਪ੍ਰਵਾਨ ਕਾਇਆ ਹੰਸ ਨਿਰਮਲ ਦਰ ਸੱਚੈ ਜਾਣ ਹਰ ਸੇਵੇ ਹਰ ਮਨ ਵਸਾਏ ਸੋ ਹੈ ਹਰ ਗੁਣ ਗਾਏ ਦਾ ਬਿਨ ਭਾਗਾਂ ਗੁਰ ਸੇਵਿਆ ਨਾ ਜਾਏ ਮਨਮੁਖ ਭੁੱਲੇ ਮੂਏ ਬਿਲ ਲਾਏ ਜਿਨ ਕੋ ਨਦਰ ਹੋਵੈ ਗੁਰ ਕੇਰੀ ਹਰ ਜੀਓ ਆਪ ਮਿਲਾਏ ਦਾ ਕਾਇਆ ਕੋਟ ਪੱਕੇ ਹਟ ਨਾਲੇ ਗੁਰਮੁਖ ਲੇਵੈ ਵਸਤ ਸਮਾਲੇ ਹਰ ਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਏ ਦਾ ਆਪੇ ਸੱਚਾ ਹੈ ਸੁਖਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਪਾਗ ਕੋ ਪਾਏ ਦਾ ਮਾਰੂ ਮਹਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏ ਦਾ ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜੇ ਮਾਇਆ ਚਾਰੇ ਬੇ ਬ੍ਰਹਮੈ ਨੋ ਫਰਮਾਇਆ ਵਰੈ ਮਾ ਵਾਰ ਥਿਤੀ ਕਰ ਇਹ ਜਗ ਮੈਂ ਸੋਜੀ ਪਾਏ ਦਾ ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰਾਖੋ ਉਰ ਤਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏ ਦਾ ਵੇਦ ਪੜੈ ਅੰਦਨ ਵਾਦ ਸਮਾਲੇ ਨਾਮ ਨਾ ਚੇਤੇ ਬਦਾ ਜਮਕਾਲੇ ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਪਰਮ ਭੁਲਾਏ ਦਾ ਗੁਰਮੁਖ ਇੱਕ ਸਿਉ ਲਿਵ ਲਾਏ ਤ੍ਰਿਬਦ ਮਨਸਾ ਮਨਹੇ ਸਮਾਏ ਸਾਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏ ਦਾ ਜੋ ਤੁਰਾਤੇ ਸੇ ਹੁਣ ਰਾਤੇ ਗੁਰਪ੍ਰਸਾਦੀ ਸੇ ਜੇ ਮਾਤੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ ਆਪੇ ਆਪ ਮਿਲਾਏ ਦਾ ਮਾਇਆ ਮੋਹੇ ਭਰਮ ਨਾ ਪਾਏ ਦੂਜੇ ਪਾਏ ਲਗਾ ਦੁੱਖ ਪਾਏ ਸੁਹਾ ਰੰਗ ਦਿਨ ਥੋੜੇ ਹੋਵੇ ਇਸ ਜਾਤੇ ਬਿਲਮ ਨਾ ਲਾਏ ਦਾ ਇਹੋ ਮਨ ਪੈ ਪਾਏ ਰੰਗਾਏ ਇਤ ਰੰਗ ਸਾਚੇ ਮਾਹੇ ਸਮਾਏ ਪੂਰੇ ਭਾਗ ਕੋ ਇਹੋ ਰੰਗ ਪਾਏ ਗੁਰਮਤੀ ਰੰਗ ਚੜਾਏ ਦਾ ਮਨੋ ਬੋਤ ਕਰੇ ਅਭੇ ਮਾਨ ਦੁਰਗੈ ਕਭੀ ਨਾ ਪਾਵੈ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਜੇ ਦੁੱਖ ਪਾਏ ਦਾ ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰਪ੍ਰਸਾਦੀ ਹਰ ਮਿਲੇ ਮਿਲਾਇਆ ਸੱਚਾ ਪ੍ਰਭ ਸੱਚਾ ਵਾ ਪਾਰਾ ਨਾਮ ਅਮੋਲਕ ਪਾਏ ਦਾ ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ ਮੇਰੇ ਠਾਕੁਰ ਇਹੋ ਬਣਤ ਬਣਾਈ ਗੁਰਮੁਖ ਹੋਵੈ ਸੋ ਕਾਇਆ ਸੋਦੈ ਆਪੇ ਆਪ ਮਿਲਾਏ ਦਾ ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ ਗੁਰਮੁਖ ਹੋ ਜੇ ਵੇ ਪ੍ਰਵਾਹਾ ਗੁਰਮੁਖ ਵਣ ਜਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏ ਦਾ ਸੱਚਾ ਮੈਲ ਸੱਚੇ ਭੰਡਾਰਾ ਆਪੇ ਦੇਵੈ ਦੇਵਣਹਾਰਾ ਗੁਰਮੁਖ ਸਲਾਹੇ ਸੁਖਦਾ ਤੈ ਮਨ ਮੇਲੇ ਕੀਮਤ ਪਾਏ ਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਹਦਾ ਹੱਟ ਸੋਈ ਵਥ ਜਾਣੈ ਗੁਰਮੁਖ ਦੇ ਨਾ ਪਛੁਤਾਏ ਦਾ ਹਰ ਜੀਓ ਸਮੇ ਰਹਿਆ ਸਮਾਏ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਬਦੇ ਸਹਿਜ ਸਮਾਏ ਦਾ ਆਪੇ ਸੱਚਾ ਸ਼ਬਦ ਮਿਲਾਏ ਸਬਦੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਮਿਲੈ ਵਡਿਆਈ ਨਾਮੇ ਸੁਖ ਪਾਏ ਦਾ

0: अगम अगोचर वे प्रवाहे आपे मेहरवान अगम अथाहे अपड़ कोई ना सकै तिसनो गुर शब्दी मेलायदा तुदनो सेवे जो तुद पावे गुर कै शब्दे सच समावै अंदन गुण रवे दिन राति रसना हरस पायदा सब मरे से मरण सवारे हर के गुण हृदय उरतारे जन्म सफल हर चरणी लागे दूजा पाऊ चुकाया हर जियो मेले आ मिलाए गुर कै शब्दे आप गवाए अंधे सदा हर भगती राते ई जग महला हा पाया तेरे गुण कहा मैं कहन ना जाई अंत ना पारा कीमत नहीं पाई आपे दया करे सुखदाता गुण में गुणी समाया ए जग में मोह है पासारा मनमुख ज्ञानी अंध अंधारा तंदे तावत जन्म गवाया बिन नावै दुख पाया करम होवे ता सतगुर पाए होमे मैल शब्द जलाए मन निर्मल ज्ञान रतन चानन अज्ञान अंधेर गवाया तेरे नाम ने कीमत नहीं पाई सच नाम हर हृदय वसाई कीमत कौन करे प्रभ तेरी तू आपे सहज समाया ना मुलक अगम पारा नाको हुआ तोलन हारा आपे तोले तोल तोलाए गुर शब्दी मेल तोलाया सेवक सेवे करे अरदास तू आपे मेल बहाले पास सबना जिया का सुखदाता पूरे क्रम त्याया जत सत संजम जे सच कमावे एह मन निर्मल जे हर गुण गावे इस बिख में अमृत प्राप्त होवे हर जियो मेरे पाया जिसनो बुझाए सोई बुझे हर गुण गावे अंदर सूजे होमै मेरा ठाक रहाय सहजे ही सच पाया बिन कर्मा होर फिर कनेरी मरमर जमै चुकै ना फेरी बिका राता बिक मावै सुख ना कबहू पाया भूते पे करे पेख तारी बिन शब्द होमै किनै ना मारी जीवत मरै ता मुक्त पाए सच्चे ना ए समाया अज्ञान तृष्णा इस तनहे जलाए तिसदी बुझै जे गुर शब्द कमाए तन्मा शीतल क्रोध निवारे होमै मार समाया सच्चा साहिब सच्ची वड्याई गुर प्रसादी विरलै पाई नान एक है बिनंती नामे नाम समाया मारू महला तीजा नदरी भगतां लिहु मिलाए भगत सलां सदा लिव लाए तो सुनाई उभरे करते आपे मेल मिलाया पूरे शब्द भगत स्वाई अंदर सुख तिरे मन पाई मन ता सच्ची भगती राता सच्चे स्यों चित लाया होमै विच सद जलै शरीरा क्रम होवै पेटे गुर पूरा अंतर ज्ञान शब्द बुझाए सदगुर ते सुख पाया मनमुख अंधा अंध कमाए बहु संकट जोनी परमाए जमका जेवड़ा कदे ना काटे अंते बहु दुख पाया आवन जाना शब्द निवारे सच नाम रखै उर तारे गुर कै शब्द मरै मन मारे होमै जाए समाया आवन जाणै परज विगोई बिन सतगुर थिर कोई ना होई अंतर जो शब्द सुख वसया ज्योति ज्योत मिलाया पंच दूत चितवे विकारा माया मोह का एहो पसारा सतगुर सेवे ता मुक्त होवै पंच दूत वस आया बाज गुरु है मोह गुबारा फिर डुबै वारो वारा सतगुर पेटे सच दृढ़ाए सच नाम मन पाया साचा दर साचा दरबारा सच्चे सेवे शब्द प्यारा सच्चे तुन सच्चे गुण गावा सच्चे माहे समाया करै अंदर को कर पाए गुर कै शब्दे से सुबाए उथै सोग विजोग ना व्यापै सहजे सहज समाया दूजे पाए दुष्टा का वासा पौधे फिरे बहु मोह प्यासा कुसंगत बे सदा दुख पावहे दुखो दुख कमाया सतगुर बाजो संगत ना होई बिन शब्दे पार ना पाए कोई सेजे गुण रवे दिन राती ज्योति ज्योत मिलाया काया बिरख पंखी विच वासा अमृत चुगे गुर शब्द निवासा उडे ना मुले ना आवे ना जाही निज कर वासा पाया काया सोदे शब्द विचारे मोठ गुरी परम निवारे आपे कृपा करे सुखदाता आपे मेल मिलाया ਸਦ ਹੀ ਨੇੜੈ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜੀਕ ਪਛਾਣੋ। ਬਿਗਸੈ ਕਮਲ ਕਿਰਨ ਪ੍ਰਗਾਸੈ ਪ੍ਰਗਟ, ਕਰ ਦੇਖਾ ਆਇਆ। ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਜੀਵਾਲੈ ਅਵਰ ਨਾ ਕੋਈ। ਨਾਨਕ ਨਾਮ ਮਿਲੈ ਵਡਿਆਈ, ਆਪ ਗਵਾਏ ਸੁਖ ਪਾਇਆ। ਮਾਰੂ ਸੋਲਹੇ ਮਹੱਲਾ ਚੌਥਾ, ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਸੱਚਾ ਆਪ ਸਵਾਰਣ ਹਾਰਾ, ਅਵਨਾ ਸੂਜਸ ਬੀਜੀ ਕਾਰਾ। ਗੁਰਮੁਖ ਸਚ ਵਸੈ ਕਟ ਅੰਤਰ, ਸਹਿਜੇ ਸਚ ਸਮਾਈ ਹੈ। ਸਭਨਾ ਸਚ ਵਸੈ ਮਨ ਮਾਹੀ, ਗੁਰ ਪ੍ਰਸਾਦੀ ਸਹਿਜ ਸਮਾਈ। ਗੁਰ ਗੁਰ ਕਰਤ ਸਦਾ ਸੁਪਾ, ਗੁਰ ਚਰਨੀ ਚਿਤ ਲਾਈ ਹੈ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਆਵੈ ਜਾਹੇ ਭ੍ਰਮ ਰਹਿ, ਸਤਿਗੁਰ ਤੇ ਨਾਮ ਰਤਨ ਤਨ ਪਾਇਆ। ਸਤਿਗੁਰ ਕੀ ਸੇਵਾ ਭਾਈ ਹੈ, ਬਿਨ ਸਤਿਗੁਰ ਜੋ ਦੂਜਾ ਲਾਗੇ। ਆਵਹਿ ਜਾਵਹਿ ਭ੍ਰਮ ਰਹਿ ਭਾਗੇ, ਨਾਨਕ ਤਿਨ ਕੀ ਫਿਰ ਗਤ ਹੋਵੈ। ਹੇ ਜੇ ਗੁਰਮੁਖ ਰਹਿ ਸਰਨਾਈ ਹੈ, ਸਤ ਗੁਰਮੁਖ ਪ੍ਰੀ ਸਦਾ ਹੈ ਸਾਚੀ। ਸਤਿਗੁਰ ਤੇ ਮੰਗੋ ਨਾਮ ਅਜਾਚੀ, ਉਹ ਦਇਆਲ ਕਿਰਪਾ ਕਰ ਹਰ ਜੀਓ। ਰੱਖ ਲੇਵੋ ਗੁਰ ਸਰਨਾਈ ਹੈ, ਸਤਿਗੁਰ ਅੰਮ੍ਰਿਤ ਰਸ ਸਤਿਗੁਰੂ ਚੁਆਇਆ। ਦਸਵਾਂ ਦੁਆਰ ਪ੍ਰਗਟ ਹੋਇਆ ਆ, ਤਹ ਅਣਹਦ ਸ਼ਬਦ ਵਜੈ ਤੁਨ ਬਾਣੀ। ਸਿਜ ਸਹਿਜ ਸਮਾਈ ਹੈ, ਜਿਨ ਕੋ ਕਰਤਾ ਤੁਰ ਲਿਖ ਪਾਈ। ਅਣਦਿਨ ਗੁਰ ਗੁਰ ਕਰਤ ਵਿਹਾਈ, ਬਿਨ ਸਤਿਗੁਰ ਕੋ ਸੀਜੈ ਨਾਹੀ। ਗੁਰ ਚਰਨੀ ਚਿਤ ਲਾਈ ਹੈ, ਜਿਸ ਭਾਵੈ ਤਸਾਪੇ ਦੇ। ਗੁਰਮੁਖ ਨਾਮ ਪਦਾਰਥ ਲੇ, ਆਪੇ ਕਿਰਪਾ ਕਰੇ ਨਾਮ ਦੇਵੈ। ਨਾਨਕ ਨਾਮ ਸਮਾਈ ਹੈ, ਗਿਆਨ ਰਤਨ ਮਨ ਪ੍ਰਗਟ ਪਿਆ। ਨਾਮ ਪਦਾਰਥ ਸਿਜਿਲਿਆ, ਇਹ ਵਡਿਆਈ ਗੁਰ ਤੇ ਪਾਈ। ਸਤਿਗੁਰ ਕੋ ਸਦਬਲ ਜਾਈ ਹੈ, ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ। ਅਗਿਆਨ ਮਿਟਿਆ ਗੁਰ ਰਤਨ ਅਪਾਰਾ, ਸਤਿਗੁਰ ਗਿਆਨ ਰਤਨ ਅਤਪਾਰੀ। ਕਰਮ ਮਿਲੈ ਸੁਖ ਪਾਈ ਹੈ, ਗੁਰਮੁਖ ਨਾਮ ਪ੍ਰਗਟੀ ਹੈ ਸੋਏ। ਚੋ ਜੁਗ ਨਿਰਮਲ ਹੱਛਾ ਲੋਏ, ਨਾਮ ਨਾਮੇ ਨਾਮ ਰਤੇ ਸੁਖ ਪਾਇਆ। ਨਾਮ ਰਹਿਆ ਲਿਵ ਲਾਈ ਹੈ, ਗੁਰਮੁਖ ਨਾਮ ਪ੍ਰਾਪਤ ਹੋਵੈ। ਸਿਜ ਜਗ ਸਿਜ ਸੋਵੈ, ਗੁਰਮੁਖ ਨਾਮ ਸਮਾਏ ਸਮਾਵੈ। ਨਾਨਕ ਨਾਮ ਧਿਆਈ ਹੈ, ਭਗਤਾਂ ਮੁਖ ਅੰਮ੍ਰਿਤ ਹੈ ਬਾਣੀ। ਗੁਰਮੁਖ ਹਰ ਨਾਮ ਆਖ ਵਖਾਣੀ, ਹਰ ਹਰ ਕਰ ਸਦਾ ਮਨ ਬਿਗਸਾ। ਚਰਨੀ ਮਨ ਲਾਈ ਹੈ, ਹਮ ਮੂਰਖ ਅਗਿਆਨ ਗਿਆਨ ਕੇਸ਼ ਨਾਹੀ। ਸਤਿਗੁਰ ਤੇ ਸਮਝ ਪੜੀ ਮਨ ਮਾਹੀ, ਉਹ ਦਇਆਲ ਕਿਰਪਾ ਕਰ ਹਰ ਜੀਓ। ਸਤਿਗੁਰ ਕੀ ਸੇਵਾ ਲਾਈ ਹੈ, ਜਿਨ ਸਤਿਗੁਰ ਜਾਤਾ ਤਿਨੇਕ ਪਛਾਤਾ। ਸਰਬੇ ਰਵ ਰਹਿਆ ਸੁਖ ਦਾਤਾ, ਆਤਮ ਚੀਨ ਪਰਮ ਪਦ ਪਾਇਆ। ਸੇਵਾ ਸੁਰਤ ਸਮਾਈ ਹੈ, ਜਿਨ ਕੋ ਆਦਿ ਮਿਲੀ ਵਡਿਆਈ। ਸਤਿਗੁਰੂ ਮਨ ਵਸਿਆ ਲਿਵ ਲਾਈ, ਆਪ ਮਿਲਿਆ ਜਗ ਜੀਵਨ ਦਾਤਾ। ਨਾਨਕ ਅੰਕ ਸਮਾਈ ਹੈ, ਮਾਰੂ ਮਹੱਲਾ ਚੌਥਾ। ਹਰ ਅਗਮਹਿ ਗੋਚਰ ਸਦਾ ਅਵਿਨਾਸੀ, ਸਰਬੇ ਰਵ ਰਹਿਆ ਕਟਵਾਸੀ। ਤਿਸ ਬਿਨ ਵਰਨਾ ਕੋਈ ਦਾਤਾ, ਹਰ ਤਿਸੈ ਸਰੀ ਬਹੁ ਪ੍ਰਾਣੀ ਹੈ। ਜਾ ਕੋ ਰੱਖ ਹਰ ਰੱਖ ਨਹਾਰਾ, ਤਾ ਕੋਈ ਨ ਸਾਕਸ ਮਾਰਾ। ਸੋ ਐਸਾ ਹਰ ਸੇਵੋ ਸੰਤੋ, ਜਾ ਕੀ ਉੱਤਮ ਬਾਣੀ ਹੈ। ਜਾ ਜਾਪਾ ਕਿਛ ਕਥਾਉ ਨਾਹੀ, ਤਾ ਕਰਤਾ ਭਰਪੂਰ ਸਮਾਹੀ। ਸੂਕੇ ਤੇ ਫਨ ਹਰਿਆ ਕੀ ਤੋਣ, ਹਰ ਧਿਆਵੋ ਚੋਜ ਵਡਾਣੀ ਹੈ। ਜੋ ਜੀਆਂ ਕੀ ਬੇਦਨ ਜਾਣਾ, ਤੇ ਸਾਹਿਬ ਕਾ ਹਉ ਕੁਰਬਾਣਾ। ਤੇ ਸਾਗਰ ਜਨ ਕਰ ਬੇਨੰਤੀ, ਜੋ ਸਰਬ ਸੁਖਾਂ ਕਾ ਦਾਣੀ ਹੈ। ਜੋ ਜੀਆ ਕੀ ਸਾਰ ਨਾ ਜਾਣਾ, ਤੇ ਸੋ ਕਿਛ ਨਾ ਕਹੀਐ ਅਜਾਣਾ। ਮੂਰਖ ਸਿਉ ਨਹਿ ਲੂਝ ਪ੍ਰਾਣੀ, ਹਰ ਜਪੀਐ ਪਦ ਨਿਰਬਾਣੀ ਹੈ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭਤਾ। ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਨਾ ਕਰ ਆਸ ਮੀਤ ਸੁਤ ਭਾਈ, ਨਾ ਕਰ ਆਸ ਕਿਸੇ ਸ਼ਾਹ ਵਿਵਹਾਰ ਕੀ ਪਰਾਈ। ਬਿਨ ਹਰ ਨਾਵੈ ਕੋ ਬੇਲੀ ਨਾਹੀ, ਹਰ ਜਪੀਐ ਸਾਰੰਗ ਪਾਣੀ ਹੈ। ਅਨੰਦਨ ਨਾਮ ਜਪਹੁ ਬਨਵਾਰੀ, ਸਭ ਆਸਾ ਮਨਸਾ ਪੂਰਾ ਥਾਰੀ। ਜਨ ਨਾਨਕ ਨਾਮ ਜਪੋ ਪਵ ਖੰਡਨ, ਸੁਖ ਸਹਿਜੇ ਰਹਿਣ ਵਿਹਾਨੀ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।
1: ਜੋ ਸ਼ਰਨ ਪਰੈ ਤਿਸ ਕੀ ਪਤ ਰਾਖੈ, ਜੈ ਪੁੱਛੋ ਵੇਦ ਪੁਰਾਣੀ ਹੇ, ਜਿਸਰ ਸੇਵਾ ਲਾਏ ਸੋਈ ਜਨ ਲਾਗੈ, ਗੁਰ ਕੈ ਸ਼ਬਦ ਪਰਮ ਭਉ ਭਾਗੈ, ਵਿਚੇ ਗ੍ਰਹਿ ਸਦਾ ਰਹੇ ਉਦਾਸੀ, ਜੋ ਕਮਲ ਰਹਾ ਵਿੱਚ ਪਾਣੀ ਹੇ, ਵਿੱਚ ਹੋਮੈ ਸੇਵਾ ਥਾਇ ਨ ਪਾਏ, ਜਨਮ ਮਰੈ ਫਿਰ ਆਵੈ ਜਾਏ, ਸੋ ਤਪ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਭਾਣੀ ਹੇ, ਹੋਂ ਕਿਆ ਗੁਣ ਤੇਰੇ ਆਖਾਂ ਸੁਆਮੀ, ਤੂੰ ਸਰਬ ਜੀਆਂ ਕਾ ਅੰਤਰਜਾਮੀ, ਹੋਂ ਮੰਗੋ ਦਾਨ ਤੁਜਾ ਪੈ ਕਰਤੇ, ਹਰ ਅਣਦਿਨ ਨਾਮ ਵਖਾਣੀ ਹੇ, ਕਿਸ ਹੀ ਜੋਰ ਅਹੰਕਾਰ ਬੋਲਣ ਕਾ, ਕਿਸ ਹੀ ਜੋਰ ਦੀ ਬਾਣ ਮਾਇਆ ਕਾ, ਮੈਂ ਹਰ ਬਿਨ ਟੇਕ ਤਰ ਅਵਰ ਨ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੇ, ਨਿਮਾਣੇ ਮਾਣ ਕਰਹਿ ਤੁਦ ਪਾਵੈ, ਹੋਰ ਕੇਤੀ ਚੱਕ ਚੱਕ ਆਵੈ ਜਾਵੈ, ਜਿਨ ਕਾ ਪੱਖ ਕਰਹਿ ਤੂੰ ਸੁਆਮੀ, ਤਿਨ ਕੀ ਉਪਰ ਗੱਲ ਤੁਦਾਣੀ ਹੇ, ਜਿਨ ਹਰ ਸੇ ਨਾ ਹਰ ਹਰ ਨਾਮ ਜਿਨਿ ਸਦਾ ਧਿਆਇਆ, ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪੱਛੋ ਤਾਣੀ ਹੇ, ਤੂੰ ਸਭ ਮੈਂ ਵਰਤ ਹਰ ਜਗਨਨਾਥ, ਸੋ ਹਰ ਜਪ ਜਿਸ ਗੁਰ ਮਸਤਕ ਹਾਥ, ਹਰ ਕੀ ਸ਼ਰਨ ਪਿਆ ਹਰ ਜਪੀ, ਜਨ ਨਾਨਕ ਦਾਸ ਦਸਾਣੀ ਹੇ, ਮਾਰੂ ਸੁਲਹੇ ਮਹੱਲਾ ਪੰਜਵਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਕਲਾ ਉਪਾਏ ਧਰੀ ਜਨ ਧਰਨਾ, ਗਗਨ ਰਹਾਇਆ ਹੁਕਮੇ ਚਰਨਾ, ਅਗਨ ਉਪਾਏ ਇੰਦਨ ਮੈਂ ਬਾਧੀ, ਸੋ ਪ੍ਰਭ ਰਾਖੈ ਭਾਈ ਹੇ, ਜੀ ਜੰਤ ਕੋ ਰਿਜਕ ਸੰਭਾਹੇ, ਕਰਨ ਕਾਰਨ ਸਮਰੱਥ ਅਪਾਹੇ, ਖਿਨ ਮੈਂ ਥਾਪ ਥਾਪਨ ਹਾਰਾ, ਸੋਈ ਤੇਰਾ ਸਹਾਈ ਹੇ, ਮਾਤ ਗਰਭ ਮੈਂ ਜਨ ਪ੍ਰਤ ਪਾਰਿਆ, ਸਾਸ ਗ੍ਰਾਸ ਹੋਏ ਸੰਗ ਸੰਭਾਲਿਆ, ਸਦਾ ਸਦਾ ਜਪੀਐ ਸੋ ਪ੍ਰੀਤਮ, ਵੱਡੀ ਜਿਸ ਵਡਿਆਈ ਹੇ, ਸੁਲਤਾਨ ਖਾਨ ਕਰੇ ਖਿਨ ਕੀਰੇ, ਗਰੀਬ ਨਿਵਾਜ ਕਰੇ ਪ੍ਰਮੀਰੇ, ਗਰਭ ਨਿਵਾਰਨ ਸਰਬ ਸਧਾਰਨ, ਕਿਛ ਕੀਮਤ ਕਹੀ ਨਾ ਜਾਈ ਹੇ, ਸੋ ਪਤਵੰਤਾ ਸੋ ਧਨਵੰਤਾ, ਜਿਸ ਮਨ ਵਸਿਆ ਹਰ ਭਗਵੰਤਾ, ਮਾਤ ਪਿਤਾ ਸੁਤ ਬੰਧ ਪਾਈ, ਜਿਨ ਇਸ ਸਿਸ਼ਟ ਉਪਾਈ ਹੇ, ਪ੍ਰਭ ਆਏ ਸਰਨਾ ਭਉ ਨਹੀਂ ਕਰਨਾ, ਸਾਧ ਸੰਗਤ ਨੇ ਚੋਹੈ ਤਰਨਾ, ਮਨ ਬਚ ਕਰਮ ਅਰਹਤੇ ਕਰਤਾ, ਤਿਸ ਨਾਹੀ ਕਦੇ ਸਜਾਈ ਹੇ, ਗੁਣ ਨਿਧਾਨ ਮਨ ਤਨ ਮੈਂ ਰਵਿਆ, ਜਨਮ ਮਰਨ ਕੀ ਜੋਣ ਨ ਪਵਿਆ, ਦੁਖ ਬਿਨਾਸ ਕੀਆ ਸੁਖ ਡੇਰਾ, ਜਾ ਤ੍ਰਿਪਤ ਰਹੇ ਅਗਾਈ ਹੇ, ਮੀਤ ਹਮਾਰਾ ਸੋਈ ਸੁਆਮੀ, ਥਾਨ ਥਨੰਤਰ ਅੰਤਰ ਜਾਮੀ, ਸਿਮਰ ਸਿਮਰ ਪੂਰਨ ਪਰਮੇਸ਼ਰ, ਚਿੰਤਾ ਗਣਤ ਮਿਟਾਈ ਹੇ, ਹਰ ਕਾ ਨਾਮ ਕੋਟ ਲਖ ਬਾਹਾ, ਹਰ ਜਸ ਕੀਰਤਨ ਸੰਗ ਤਨ ਤਾਹਾ, ਗਿਆਨ ਖੜਗ ਕਰ ਕਿਰਪਾ ਦੀਨਾ, ਦੂਤ ਮਾਰੇ ਕਰ ਧਾਈ ਹੇ, ਹਰ ਕਾ ਜਾਪ ਜਪੋ ਜਪ ਜਪਣੇ, ਜੀਤ ਆਵੋ ਵਸੋ ਕਰੇ ਆਪਣੇ, ਲਖ ਚੌਰਾਸੀ ਨਰਕ ਨਾ ਦੇਖੋ, ਹਰ ਰਸਕ ਰਸਕ ਗੁਣ ਗਾਈ ਹੇ, ਖੰਡ ਬ੍ਰਹਿਮੰਡ ਉਧਾਰਨ ਹਾਰਾ, ਉੱਚੇ ਥਾਹ ਅਗਾਮੇ ਅਪਾਰਾ, ਜਿਸਨੋ ਕਿਰਪਾ ਕਰੇ ਪ੍ਰਭ ਆਪਣੀ, ਸੋ ਜਨ ਤਿਸੈ ਧਿਆਈ ਹੇ, ਬੰਧਨ ਤੋੜ ਲੀਏ ਪ੍ਰਭ ਮੋਲੇ, ਕਰ ਕਿਰਪਾ ਕੀਨੇ ਕਰ ਗੋਲੇ, ਅਣਹਦ ਰੁਣ ਚੁਣ ਕਾਰ ਸਹਿਜ ਧੋਣਾ, ਸਾਚੀ ਕਾਰ ਕਮਾਈ ਹੇ, ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਬਿਣਸ ਗਈ ਹਉ ਮੈਂ ਮਤ ਮੇਰੀ, ਅੰਗੀਕਾਰ ਕੀਆ ਪ੍ਰਭ ਆਪਣੇ, ਜਗ ਮੈਂ ਸੋਭ ਸੁਹਾਈ ਹੇ, ਜੈ ਜੈ ਕਾਰ ਜਪੋ ਜਗਦੀਸਾ, ਬਲ ਬਲ ਜਾਈ ਪ੍ਰਭ ਆਪਣੇ ਈਸਾ, ਤਿਸ ਬਿਨ ਦੂਜਾ ਅਵਰਨਾ ਦੀਸਾ, ਏਕਾ ਜਗਤ ਸਬਾਈ ਹੇ, ਸਤ ਸਤ ਸਤ ਪ੍ਰਭ ਜਾਤਾ, ਗੁਰ ਪ੍ਰਸਾਦ ਸਦਾ ਮਨ ਰਾਤਾ, ਸਿਮਰ ਸਿਮਰ ਜੀਵੈ ਮਨ ਜਨ ਤੇਰੇ, ਏਕ ਅੰਕਾਰ ਸਮਾਈ ਹੇ, ਭਗਤ ਜਨਾ ਕਾ ਪ੍ਰੀਤਮ ਪਿਆਰਾ, ਸਭੇ ਉਧਾਰਨ ਖਸਮ ਹਮਾਰਾ, ਸਿਮਰ ਨਾਮ ਪੁੰਨੀ ਸਭ ਇੱਛਾ, ਜਨ ਨਾਨਕ ਪੈਜ ਰਖਾਈ ਹੇ, ਮਾਰੂ ਸੁਲਹੇ ਮਹੱਲਾ ਪੰਜਵਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਸੰਗੀ ਜੋਗੀ ਨਾਰਲ ਪਟਾਣੀ, ਉਜ ਰਹੀ ਰੰਗ ਰਸ ਮਾਣੀ, ਕਿਰਤ ਸੰਜੋਗੀ ਪਏ ਕਤਰਾ, ਕਰਤੇ ਭੋਗ ਬਿਲਾਸਾ ਹੇ, ਜੋ ਪਿਰ ਕਰੈ ਸੋ ਤਨ ਤਤ ਮਨ, ਪਿਰ ਧਨੈ ਸਿੰਗਾਰ ਰਖੈ ਸੰਗਨ, ਮਿਲ ਇਕੱਤਰ ਵਸੈ ਦਿਨ ਰਾਤੀ, ਪ੍ਰਿਉ ਦੇ ਧਨਹਿ ਦਿਲਾਸਾ ਹੇ, ਤਨ ਮੰਗੈ ਪ੍ਰਿਉ ਬਹੁ ਬਿਦਤਾਵੈ, ਸੋ ਪਾਵੈ ਜੋ ਪਾਵੈ ਸੋ ਵਾਣ ਦਿਖਾਵੈ, ਏਕ ਵਸਤ ਕੋ ਪਹੁੰਚ ਨ ਸਕੈ, ਤਨ ਰਹਿਤੀ ਭੂਖ ਪਿਆਸਾ ਹੇ, ਤਨ ਕਨੈ ਕਰੈ ਬਿਨੋ ਦੋ ਕਰ ਜੋਰੈ, ਪ੍ਰਿਆ ਪਰਦੇਸ ਨ ਵਜਾਹੋ ਵਸੋ ਕਰ ਮੋਰੈ, ਐਸਾ ਬਣਜ ਕਰੋ ਗ੍ਰਹਿ ਪੀਤਰ, ਜਿਤ ਉਤਰੈ ਭੂਖ ਪਿਆਸਾ ਹੇ, ਸਗਲੇ ਕਰਮ ਧਰਮ ਜੁਗ ਸਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਪਈ ਕਿਰਪਾ ਨਾਨਕ ਸਤਸੰਗੇ ਤੋ ਤਨ ਫਿਰ ਆਨੰਦ ਉਲਾਸਾ ਹੈ ਤਨ ਅੰਧੀ ਫਿਰ ਜਪਲ ਸਿਆਣਾ ਪੰਚ ਤਤ ਕਰ ਰਚਨ ਰਚਾਨਾ ਜਿਸ ਵਖਰ ਕੁ ਤੁਮ ਆਏ ਹੋ ਸੋ ਪਾਇਓ ਸਤਿਗੁਰ ਪਾਸਾ ਹੈ ਤਨ ਕਹਿ ਤੂੰ ਵਸ ਮਨਾਲੇ ਪ੍ਰੇਮ ਪ੍ਰਭਾਵ ਸੁਖ ਵਾਸੀ ਬਾਲ ਗੋਪਾਲੇ ਤੁਜੈ ਬਿਨਾ ਹੋ ਕਿਤਹਿ ਨਾ ਲਿਖ ਬਚਨ ਦੇਹ ਛੋੜ ਨਾ ਜਸ ਹੈ ਫਿਰ ਕਹਿਆ ਹੋ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ ਜਾ ਸਦੇ ਤਾ ਉਠ ਸਦਾਸਾ ਹੈ ਜੋ ਪ੍ਰਭ ਬਚਨ ਕਹਿ ਤਨ ਸਚੇ ਤਨ ਚ ਕਛੂ ਨਾ ਸਮਝ ਚੰਚਲ ਕਚੇ ਬੌਰ ਬੌਰ ਸੇ ਫਿਰ ਹੀ ਸੰਗ ਮਾਂਗਾ ਉਹ ਬਾਤ ਜਾਣੈ ਕਰ ਹਸਾ ਹੈ ਆਹੀ ਆਗਿਆ ਪਿਰੋਹ ਬੁਲਾਇਆ ਨਾ ਤਨ ਪੁੱਛੀ ਨਾ ਮਤਾ ਪਕਾਇਆ ਉਠ ਸਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ ਰੇ ਮਨ ਲੋਭੀ ਸੁਨ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤਿਗੁਰ ਪਚਮੂਏ ਸਕਤ ਨੇ ਗੁਰੇ ਗਲ ਜਮ ਫਾਸਾ ਹੈ ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਫਿਰ ਚੋਟਾਂ ਖਾਵੈ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ ਗੁਰਮੁਖ ਸੋਇ ਜੇ ਹਰ ਜੀ ਉਪਾਇਆ ਤਿਸ ਕੌਣ ਮਿਟਾਵੈ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜੇ ਸਿਰ ਪਾਉ ਪਇਆ ਗਲ ਖਾਸਾ ਹੈ ਹਉ ਬਲਿਹਾਰੀ ਹੀ ਸਤਿਗੁਰ ਪੂਰੇ ਸ਼ਰਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜ ਨਾ ਕਤ ਹੀ ਜਾਸਾ ਹੈ ਗੁਣ ਨਿਧਾਨ ਕਿਛ ਕੀਮ ਨ ਪਾਈ ਘੜ ਘੜ ਪੂਰ ਰਹਿਆ ਸਭ ਠਾਈ ਨਾਨਕ ਸ਼ਰਨ ਦੀਨ ਦੁਖ ਪੰਜਨ ਹਉ ਰੇਨ ਤੇਰੇ ਜੋ ਦਾਸਾ ਹੈ ਮਾਰੂ ਸੁਲਹੇ ਮਹੱਲਾ ਪੰਜਵਾ ਓਅੰਕਾਰ ਸਤਿਗੁਰ ਪ੍ਰਸਾਦ ਕਰ ਆਨੰਦ ਆਨੰਦੀ ਮੇਰਾ ਘੜ ਘੜ ਪੂਰਨ ਸਿਰ ਸਰਹਿਨ ਬੇਰਾ ਸਿਰ ਸਾਹਾ ਕਰ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਿ ਖਵੰਤ ਅਨੰਤ ਦਇਆਲਾ ਪ੍ਰਗਟ ਰਹੋ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਬਿਗਸੈ ਆਪੇ ਹੀ ਆਪ ਪੂਜਾ ਹੈ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸਿਰ ਕਰੇ ਪਸਾਰਾ ਆਪੇ ਖੇਲ ਖਿਲਾਵਾ ਦਿਨ ਰਾਤੀ ਆਪੇ ਸੁਣ ਸੁਣ ਭੀਜਾ ਹੈ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀਜਾ ਹੈ ਸੱਚਤ ਪਾਵਸ ਸੱਚੇ ਕੇਰਾ ਸੱਚਾ ਥਾਣ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕਿਆ ਪੂਰੇ ਕਾਜਾ ਅੰਤਰ ਬਾਹਰ ਸਭ ਕਿਸ ਜਾਣਾ ਆਪੇ ਹੀ ਆਪ ਭਤੀਜਾ ਹੈ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਬ ਸੁਖ ਸਹਿਜ ਕਰ ਤੇਰੇ ਅਮਿਉ ਤੇਰੀ ਦ੍ਰਿਸ਼ਟੀ ਜਾਹੇ ਤੇਰੀ ਦਾਤ ਤੁਜੈਤੇ ਹੋਵੈ ਦੇਹ ਦਾਨ ਸਭ ਸਜੰਤ ਲੋਵੈ ਤੋਟ ਨਾ ਆਵੈ ਪੂਰ ਭੰਡਾਰ ਤ੍ਰਿਪਤ ਰਹਿਆ ਗੀਜਾ ਹੈ ਜਾਚਾ ਸਿ ਸਾਧਕ ਬਨਵਾਸੀ ਜਾਚਾ ਜਤੀ ਸਤੀ ਸੁਖ ਵਾਸੀ ਇੱਕ ਦਾ ਤਾਰ ਸਗਲ ਹੈ ਜਾਚਕ ਦੇਹ ਦਾਨ ਸ੍ਰਿਸ਼ਟੀ ਜਾਹੇ ਕਰਹਿ ਭਗਤ ਹਰਿ ਰੰਗੇ ਪਾਰਾ ਖਿਨ ਮੈਂ ਥਾਪਿਓ ਥਾਪਨ ਹਾਰਾ ਭਾਰੋ ਤੋਲ ਬੇਅੰਤ ਸੁਆਮੀ ਹੁਕਮ ਮਨ ਭਗਤੀ ਜਾਹੇ ਜਿਸ ਦੇਹ ਦਰ ਸੋਈ ਤੁਧ ਜਾਣਾਏ ਉਹ ਗੁਰ ਕਹਿ ਸ਼ਬਦ ਸਦਾ ਰੰਗ ਮਾਣ ਚਤੁਰ ਸਰੂਪ ਸਿਆਣਾ ਸੋਈ ਜੋ ਮਨ ਤੇਰਾ ਭਾਵੀ ਜਾਹੇ ਜਿਸ ਚੀਤਿਆ ਵੈ ਸੋਵੇ ਪ੍ਰਵਾਹਾ ਜਿਸ ਚੀਤਿਆ ਵੈ ਸੋ ਸਾਚਾ ਸ਼ਾਹਾ ਜਿਸ ਚੀਤ ਆਵਤ ਤਿਸ ਭਉ ਕਿਹਾ ਅਵਰ ਕਹਾ ਕਿਸ ਕੀ ਜਾਹੇ ਤਿਸ ਨਾ ਬੁਝੀ ਅੰਤਰ ਠੰਡਾ ਗੁਰਪੂਰਾ ਲੈ ਤੂਟਾ ਗੰਡਾ ਸੁਰਤ ਸ਼ਬਦ ਰਦੰਤਰ ਜਾਗੀ ਅਮਿਓ ਝੋਲ ਝੋਲ ਪੀਜਾ ਹੈ ਮਰ ਨਾਹੀ ਸਤ ਸਦ ਹੀ ਜੀਵੈ ਅਮਰ ਪਿਆ ਅਵਨਾਸੀ ਥੀਵੈ ਨਾ ਕੋ ਆਵੈ ਨਾ ਕੋ ਜਾਵੈ ਗੁਰਤੂਰ ਕੀ ਆਪਰ ਬੀਜਾ ਹੈ ਪੂਰੇ ਗੁਰ ਕੀ ਪੂਰੀ ਬਾਣੀ ਪੂਰਾ ਲਾਗਾ ਪੂਰੇ ਮਾਹਿ ਸਮਾਣੀ ਚੜ੍ਹੇ ਸਵਾਇਆ ਨਿਤ ਰੰਗਾ ਘਟਾ ਨਾਹੀ ਤੋਲੀ ਜਾਹੇ ਬਾਰਹਾ ਕੰਚਨ ਸੁਧ ਕਰਾਇਆ ਬੰਦਾ ਦਸਰਾ ਬੰਨੀ ਸਚੜਾਇਆ ਪਰਖ ਖਜ਼ਾਨੇ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਹੇ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹ ਮਨ ਭੀਜਾ ਹੈ ਮਾਰੂ ਮਹੱਲਾ ਪੰਜਵਾ ਸੋਲਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰਦਿਆਲ ਸਦਾ ਬਖਸ਼ਿੰਦਾ ਗੁਰਸਾਸਤ ਸਿਮਰਤ ਖਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਗੁਰਸਿਮਰਤ ਸਭ ਕਿਲਬਿਖ ਨਾਸਾ ਗੁਰਸਿਮਰਤ ਜਮ ਸੰਗ ਨਫਾਸਾ ਗੁਰ ਸਿਮਰਤ ਮਨ ਨਿਰਮਲ ਹੋਵੇ, ਗੁਰ ਕਾਠੇ ਅਪਮਾਨਾ ਹੀ, ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ, ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਾ ਦਾ ਨਿਤ ਜੀ ਦਾਨਾ ਹੈ, ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਕਲ ਕਲੇਸ਼ ਮਿਟਾਏ, ਸਤਿਗੁਰ ਹਰ ਦਰਗਾਹ ਦੇਵੈ ਮਾਨਾ ਹੈ, ਅਗਮੈ ਗੋਚਰ ਗੁਰੂ ਦਿਖਾਇਆ, ਭੂਲਾ ਮਾਰਗ ਸਤਿਗੁਰ ਪਾਇਆ, ਗੁਰ ਸੇਵਕ ਕਉ ਬਿਗਨ ਨ ਭਗਤੀ, ਹਰ ਪੂਰ ਦ੍ਰਿੜਾਇਆ ਗਿਆਨਾ ਹੈ, ਗੁਰ ਦ੍ਰਿਸ਼ਟਾਇਆ ਸਭਨੀ ਠਾਈ, ਜਲ ਥਲ ਪੂਰ ਰਹਿਆ ਗੋਸਾਈ, ਊਚੇ ਹੁਣ ਸਭ ਇਕ ਸਮਾਨਾ, ਮਨ ਲਾਗਾ ਸਹਿਜ ਧਿਆਨਾ ਹੈ, ਗੁਰ ਮਿਲਿਆ ਸਭ ਤ੍ਰਿਸ਼ਨ ਬੁਝਾਈ, ਗੁਰ ਮਿਲਿਆ ਨ ਜੋ ਹੈ ਮਾਈ, ਸਤਸੰਤੋਖ ਦੀਆ ਗੁਰਪੂਰਾ, ਨਾਮ ਅੰਮ੍ਰਿਤ ਪੀ ਪਾਨਾ ਹੈ, ਗੁਰ ਕੀ ਬਾਣੀ ਸਭ ਮਾਹਿ ਸਮਾਣੀ, ਆਪ ਸੁਣੀ ਤੈ ਆਪ ਵਖਾਣੀ, ਜਿਨ ਜਨ ਜਪੀ ਸਈ ਤੇਈ ਜਬ ਨਿਸਤਰੇ, ਤਿਨ ਪਾਇਆ ਨਿਸ਼ਚਲ ਥਾਨਾ ਹੈ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣ, ਜੋ ਕਿਛੁ ਕਰੇ ਸੋ ਆਪਣ ਪਹਣ, ਸਾਧੂ ਤੂਰ ਜਾਚੈ ਜਾਣ ਤੇਰੇ, ਨਾਨਕ ਸਦ ਕੁਰਬਾਨਾ ਹੈ, ਮਾਰੂ ਸੁਲਹੇ ਮਹੱਲਾ ਪੰਜਵਾ, ਏਕ ਓਂਕਾਰ ਸਤਿਗੁਰ ਪ੍ਰਸਾਦ, ਆਦਿ ਨਿਰੰਜਨ ਪ੍ਰਭ ਨਿਰੰਕਾਰਾ, ਸਭ ਮੈਂ ਵਰਤ ਆਪ ਨਿਰਾਰਾ, ਵਰਨ ਜਾਤ ਚੇ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਉਪਾਇੰਦਾ, ਲਖ ਚੌਰਾਸੀ ਜੋਨ ਸਬਾਈ, ਮਾਨਸ ਕਉ ਪ੍ਰਭ ਦੀਵ ਡਿਆਈ, ਇਸ ਪੌੜੀ ਤੇ ਜੋ ਨਰ ਚੂਕਾ, ਸੋ ਆਏ ਜਾਏ ਦੁਖ ਪਾਇੰਦਾ, ਕੀਤਾ ਹੋਵੇ ਤਿਸ ਕਿਆ ਕਹੀਐ, ਗੁਰਮੁਖ ਨਾਮ ਪਦਾਰਥ ਲਹੀਐ, ਜਿਸ ਆਪ ਭੁਲਾਏ ਸੋਈ ਭੁਲੈ, ਸੋ ਬੂਝੈ ਜਿਸ ਬੁਝਾਇੰਦਾ, ਹਰ ਸੋ ਕਾ ਨਗਰ ਹੁਕੀਆ, ਸੇ ਉਬਰੇ ਜੋ ਸਤਿਗੁਰ ਸੰਨੀਆ, ਤ੍ਰਿਹਾਂ ਗੁਣਾਂ ਤੇ ਰਹਿ ਨਿਰਾਰਾ, ਸੋ ਗੁਰਮੁਖ ਸੋਭਾ ਪਾਇੰਦਾ, ਅਣਕ ਕਰਮ ਕੀਏ ਪਉ ਤੇਰੇ, ਜੋ ਕੀਜੈ ਸੋ ਬੰਧਨ ਪੇਰੇ, ਕਰੁਤਾ ਬੀਜ ਬੀਜੇ ਨਹੀਂ ਜੰਮਾ, ਸਭ ਲਾਹਾ ਮੂਲ ਗਵਾਇੰਦਾ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ, ਆਪ ਤਰੇ ਸਗਲੇ ਖੁਲ ਤਾਰੇ, ਹਰ ਦਰਗਹਿ ਪਤਸਿਵ ਜਾਇੰਦਾ, ਖੰਡ ਪਾਤਾਲ ਦੀਪ ਸਭ ਲੋਆ, ਸਭ ਕਾਲੈ ਵਸ ਆਪ ਪ੍ਰਭ ਕੀਆ, ਨਿਹਚਲੇ ਕਿਆਪ ਅਵਨਾਸੀ, ਸੋ ਨਿਹਚਲ ਜੋ ਤਿਸ ਧਿਆਇੰਦਾ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ, ਜਿਉਂ ਜਾਲ ਤਰੰਗ ਉੱਠੇ ਬਉ ਭੰਤੀ, ਫਿਰ ਸਲਲ ਸਲਲ ਸਮਾਇੰਦਾ, ਇੱਕ ਜਾਚਕ ਮੰਗੈ ਦਾਨ ਦੁਆਰ, ਜਾ ਪ੍ਰਭਾਵਤ ਕਿਰਪਾ ਧਾਰ, ਦੇਹੋ ਦਰਸ ਜਿਤ ਮਨ ਤ੍ਰਿਪਤਸ, ਹਰ ਕੀਰਤਨ ਮਨ ਠਹਿਰਾਇੰਦਾ, ਰੂੜੋ ਠਾਕੁਰ ਕਿਤਾ ਵਸ ਨਾਵੈ, ਹਰ ਸੋ ਕਿਛੁ ਕਰੇ ਜੇ ਹਰ ਕੈ ਸੰਤਾ ਭਵੈ, ਕੀਤਾ ਲੋੜਨ ਸੋਈ ਕਰਾਇਨ, ਦਰ ਫੇਰ ਨ ਕੋਈ ਪਾਇੰਦਾ, ਜਿੱਥੇ ਔਕਟ ਆਏ ਬਣਤ ਹੈ ਪ੍ਰਾਣੀ ਹੀ, ਤਿੱਥੇ ਹਰ ਧਿਆਈਐ ਸਾਰਗ ਪਾਣੀ, ਜਿੱਥੇ ਪੁੱਤਰ ਕਲੱਤਰ ਨਾ ਬੇਲੀ ਕੋਈ, ਤਿੱਥੇ ਹਰ ਆਪ ਛਡਾਈਂਦਾ, ਵੱਡਾ ਸਾਹਿਬ ਅਗਮੇ ਥਾਹਾ, ਉਸ ਤਿਲ ਕਿਉਂ ਮਿਲੀਐ ਪ੍ਰਭ ਬੇਪਰਵਾਹਾ, ਕਾਟ ਸਿਲਕ ਜਿਸ ਮਾਰਗ ਪਾਏ, ਸੋ ਵਿੱਚ ਸੰਗਤ ਵਾਸਾ ਪਾਇੰਦਾ, ਹੁਕਮ ਬੁਝੇ ਸੋ ਸੇਵਕ ਕਹੀਏ, ਬੁਰਾ ਭਲਾ ਦੁਇ ਸਾਮਸਰ ਸਹੀਐ, ਹਉਮੈ ਜਾਏ ਤਾਂ ਏਕੋ ਬੁਝੈ, ਸੋ ਗੁਰਮੁਖ ਸਹਿਜ ਸਮਾਇੰਦਾ, ਹਰ ਕੇ ਭਗਤ ਸਦਾ ਸੁਖ ਵਾਸੀ, ਬਾਲ ਸੁਭਾਏ ਅਤੀਤ ਉਦਾਸੀ, ਅਣਕ ਰੰਗ ਕਰੇ ਪਉ ਪੰਥੀ, ਜੋ ਪਿਤਾ ਪੂਤਲਾ ਡਹਾਇੰਦਾ, ਅਗਮੇ ਗੋਚਰ ਕੀਮਤ ਨਹੀਂ ਪਾਈ, ਤਾਂ ਮਿਲੀਐ ਜਾਂ ਲਹਿ ਮਿਲੈ ਮਿਲਾਈ, ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਇੰਦਾ, ਤੂੰ ਆਪੇ ਕਰਤਾ ਕਾਰਨ ਕਰਨਾ, ਸ੍ਰਿਸ਼ਟ ਉਪਾਇ ਧਰੀ ਸਭ ਤਰਨਾ, ਜਨ ਨਾਨਕ ਸਰਨ ਪਿਆ ਹਰ ਦੁਆਰ, ਹਰ ਭਾਵੈ ਲਾਜ ਰਖਾਇੰਦਾ, ਮਾਰੂ ਸੁਲਹੇ ਮਹੱਲਾ ਪੰਜਵਾ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਜੋ ਦੀਸੈ ਸੋ ਏਕੋ ਤੂੰ ਹੈ, ਬਾਣੀ ਤੇਰੀ ਸ੍ਰਵਣ ਸੁਣੀਐ, ਦੂਜੀ ਅਵਰਣ ਜਾਏ ਜਾਪਸ ਕਾਈ, ਸਗਲ ਤੁਮਾਰੀ ਧਾਰਨਾ, ਪਚਤਾਰੇ ਆਪਣਾ ਕੀਆ, ਆਪੇ ਆਪਿਆ ਪ੍ਰਭ ਥੀਆ, ਆਪ ਉਪਾਏ ਰਚਿਉਨ ਪਸਾਰਾ, ਆਪੇ ਘਟ ਘਟ ਸਾਰਨਾ, ਏਕੋ ਉਪਾਏ ਵੱਡ ਦਰਬਾਰੀ, ਏਕੋ ਦਾਸੀ ਇੱਕ ਘਰ ਬਾਰੀ, ਇੱਕ ਭੁੱਖੇ ਇੱਕ ਤ੍ਰਿਪਤ ਅਗਾਏ, ਸਭ ਸਹਿ ਤੇਰਾ ਪਾਰਨਾ, ਆਪੇ ਸਤ ਸਤ ਸਤ ਸਚਾ, ਉਤਪੋਤ ਭਗਤਨ ਸੰਗਰਾਚਾ, ਆਪੇ ਗੁਪਤ ਆਪੇ ਹੈ ਪ੍ਰਗਟ, ਆਪਣਾ ਆਪ ਪਸਾਰਨਾ, ਸਦਾ ਸਦਾ ਸਦ ਹੋ ਬਨਹਾਰਾ, ਉੱਚਾ ਗਿਮੇ ਥਾਹ ਪਾਰਾ, ਉਹਨੇ ਭਰੇ ਭਰੇ ਪ੍ਰਭੂਨੇ, ਇਹ ਚਲ ਸੁਆਮੀ ਕੇ ਕਾਰਨਾ, ਮੁਖ ਸਾਲਾਹੀ ਸਚੇ ਸਾਹਾ। ਮੁਖ ਸਲਾਹੀ ਸੱਚੇ ਸਾਹਾ ਨੈਨੀ ਪੇਖਾ ਅਗਮੇ ਥਾਹਾ ਕਰਨੀ ਸੁਨ ਸੁਨ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਨਾ ਕਰ ਕਰ ਵੇਖੈ ਕੀਤਾ ਆਪਣਾ ਜੀ ਜਨਸੋ ਇਹ ਜਪਣਾ ਆਪਣੀ ਕੁਦਰਤ ਆਪੇ ਜਾਣ ਨਦਰੀ ਨਦਰ ਨਿਹਾਲਣਾ ਸੰਤ ਸਭਾ ਜੈ ਬੈਸੈ ਪ੍ਰਭਾਸੇ ਆਨੰਦ ਮੰਗਲ ਹਰ ਚਲਤ ਤਮਸੇ ਗੁਣ ਗਾਵੈ ਹੇ ਅਨਹਦ ਤੁਨ ਬਾਣੀ ਤਹ ਨਾਨਕ ਦਾਸ ਚਿਤਾਰਨਾ ਆਪਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲੇ ਪਾਰਾ ਆਪ ਉਪਾਏ ਉਪਾਵਨਹਾਰਾ

ਘਾਲ ਨਾ ਗੁਰ ਉਪਦੇਸ਼ ਜਪੀਐ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟੈ ਸਭ ਬੰਧਨ ਏ ਪਰਮ ਮੋਹ ਪਰ ਜਾਲ ਨਾ ਜਹਾਂ ਰਾਖੈ ਸੋਈ ਸੁਖ ਥਾਨਾ ਸਹਿਜੇ ਹੋਏ ਸੋਈ ਪਲ ਮਾਨਾ ਬਿਨਸੇ ਬੈਰ ਨਾਹੀ ਕੁਬੈਰੀ ਸਭ ਏਕੋ ਹੈ ਭਾਲਨਾ ਡਰ ਚੂਕੇ ਬਿਨਸੈ ਅੰਧਿਆਰੇ ਪ੍ਰਗਟ ਪਏ ਪ੍ਰਭਪੁਰਖ ਨਿਰਾਰੇ ਆਪ ਛੋਟ ਪਏ ਸਰਨਾਈ ਜਿਸ ਕਾ ਸਾਥ ਸਕਲਨਾ ਐਸਾ ਕੋ ਵਡਭਾਗੀ ਆਇਆ ਅਠ ਪੈਰ ਜਿਨ ਖਸਮ ਧਿਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸੁਧਾਰਨਾ ਇਹ ਬਖਸ਼ੀਸ਼ ਖਸਮ ਤੇ ਪਾਵਾਂ ਅਠ ਪੈਰ ਕਰ ਜੋੜ ਧਿਆਵਾ ਨਾਮ ਜਪੀ ਨਾਮ ਸਹਿ ਸਮਾਵਾ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾ ਸੂਰਤ ਦੇਖ ਨਾ ਭੂਲ ਗਵਾਰਾ ਮਿਥਨ ਮੁਹਾਰਾ ਝੂਠ ਪਸਾਰਾ ਜਗ ਮੈਂ ਕੋਈ ਰਹਿ ਨਾ ਪਾਏ ਨਿਚਲ ਏਕ ਨਰਾਇਣਾ ਗੁਰਪੂਰੇ ਕੀ ਪਉ ਸਰਨਾਈ ਮੋਹ ਸੋ ਸਭ ਭਰਮ ਮਿਟਾਈ ਏਕੋ ਮੰਤਰ ਦ੍ਰਿੜਾਏ ਔਖਦ ਸਚ ਨਾਮ ਰਿਤ ਗਾਏ ਨਾ ਜਿਸ ਨਾਮ ਮਹਿ ਕੋ ਤਰਸੈ ਬਹੁ ਦੇਵਾ ਸਗਲ ਪਦ ਜਾ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਭੰਜਣਾ ਸੋ ਗੁਰਪੂਰੇ ਤੇ ਪਾਏ ਨਾ ਹੋਰ ਦੁਆਰਾ ਕੋਈ ਨਾ ਸੂਝੇ ਤ੍ਰਿਭਵਨ ਧਾਵੈ ਤਾਂ ਕਿਛੂ ਨ ਬੂਝੈ ਸਤਿਗੁਰ ਸ਼ਾਹ ਭੰਡਾਰ ਨਾਮ ਜਿਸ ਇਹ ਰਤਨ ਤਿਸੈ ਤੇ ਪਾਏ ਨਾ ਜਾ ਕੀ ਧੂਰ ਕਰੇ ਪੁਨੀਤਾ ਸੁਰ ਨਰ ਦੇਵ ਨ ਪਾਵ ਹਮੀਤਾ ਸਤਿਪੁਰਖ ਸਤਿਗੁਰ ਪਰਮੇਸ਼ਰ ਜਿਸ ਭੇਠ ਪਾਰ ਪਰਾਏ ਨਾ ਪਾਰ ਜਾਤ ਲੋੜੈ ਮਨ ਪਿਆਰੇ ਕਾਮ ਤਿੰਨ ਸੋਹੀ ਦਰਬਾਰੇ ਤ੍ਰਿਪ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਏ ਰਸਾਇਨਾ ਗੁਰ

ਲਵੈ ਲਾਗੇ ਮੁਕਤ ਬੱਪੜੀ ਪੀ ਗਿਆਨੀ ਤਿਆਗੇ ਏਕੰਕਾਰ ਸਤਿਗੁਰ ਤੇ ਪਾਈਐ ਹਉ ਬਲ ਬਲ ਗੁਰਦਰਸੋਇ ਨਾ ਜਾ ਕੀ ਤੂਰ ਕਰੇ ਪੁਨੀ ਜਾ ਕੇ ਸੇਵਨਾ ਗੁਰ ਕੀ ਸੇਵਨਾ ਜਾਣਾ ਕੋਈ ਗੁਰਪਰਵਮ ਅਗੋਚਰ ਸੋਈ ਜਿਸ ਲੋ ਲਾਏ ਲਏ ਸੁ ਸੇਵਕ ਜਿਸ ਵੱਡ ਭਾਗ ਮਥਾਇ ਨਾ ਗੁਰ ਕੀ ਮਹਿਮਾ ਭੇਦ ਨਾ ਜਾਣ ਤੁਸ਼ ਮਾਤ ਸੁਣ ਸੁਣ ਵਖਾਣ ਪਰਬ੍ਰਹਮ ਅਪਰੰਪਰ ਸਤਿਗੁਰ ਜਿਸ ਸਿਮਰਤ ਮਨ ਸੀਤ ਲਾਏ ਨਾ ਜਾ ਕੀ ਸੋਏ ਸੁਨੀ ਮਨ ਜੀਵੈ ਹਿਰਦੈ ਵਸੈ ਤਾ ਠੰਡਾ ਥੀਵੈ ਗੁਰਮੁਖੋਂ ਅਲਾਇਤ ਸੋਭਾ ਪਾਇ ਤਿਹ ਜਮ ਕੈ ਪੰਥ ਨ ਪਾਏ ਨਾ ਸੰਤਨ ਕੀ ਸ਼ਰਨਾਈ ਪੜਿਆਹਾ ਜੀਉ ਪ੍ਰਾਣ ਤਨ ਅਗੈ ਤਰਿਆ ਸੇਵਾ ਸੁਰਤ ਨ ਜਾਣਾ ਕਾਈ ਤੁਮ ਕਰੋ ਦਇਆ ਕਿਰਮਾਏ ਨਾ ਨਿਰਗੁਣ ਕੋ ਸੰਗ ਲੇ ਹਰਲਾਏ ਕਰ ਕਿਰਪਾ ਮੋਹ ਟਹਿ ਲਹਿਲਾਏ ਪੱਖਾ ਪੀਰੋ ਪੇ ਪੱਖਾ ਫੇਰੋ ਪੀਸੋ ਸੰਤ ਆਗੈ ਚਰਨ ਧੋਏ ਸੁਖ ਪਾਏ ਨਾ ਬਹੁਤ ਦੁਆਰੇ ਪ੍ਰਮ ਪ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਨ ਆਇਆ ਸਦਾ ਸਦਾ ਸੰਤ ਸੰਗ ਰਾਖੋ ਹੈ ਨਾਮ ਦਾਨ ਦੇ ਪਾਏ ਨਾ ਪੈ ਕਿਰਪਾਲ ਗੋਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੁਖ ਸਹਿ ਸਦਾ ਆਨੰਦਾ ਨਾਨਕ ਦਾਸ ਦਸਾਏ ਨਾ ਮਾਰੂ ਸੁਲਹੇ ਮਹੱਲਾ ਪੰਜਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਿਮਰੈ ਧਰਤੀ ਹਰਿ ਆਕਾਸਾ ਸਿਮਰੈ ਚੰਦ ਸੂਰਜ ਗੁਣ ਤਾਸਾ ਪੌਣ ਪਾਣੀ ਬੈ ਸੰਤਰ ਸਿਮਰਹਿ ਸਿਮਰੈ ਸਗਲ ਉਪਦਾ ਪਾਰਜਨਾ ਸਿਮਰੈ ਖੰਡ ਦੀਪ ਸਭ ਲੋਆ ਸਿਮਰੈ ਪਾਤਾਲ ਪੁਰੀਆ ਸੁਚ ਸੋਆ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰਜਨਾ ਸਿਮਰੈ ਬ੍ਰਹਮ ਵਿਸ਼ਨੁ ਮਹੇਸਾ ਸਿਮਰੈ ਦੇਵਤੇ ਕੋੜ ਤੇਤੀਸਾ ਸਿਮਰੈ ਜਖ ਦੈਨ ਸਭ ਸਿਮਰੈ ਅਗਣਤ ਨ ਜਾਈ ਜਸ ਗਣਾ ਸਿਮਰੈ ਪਸ ਪੰਖੀ ਸਭ ਪੂਤਾ ਸਿਮਰੈ ਬਣ ਪਰਬਤ ਔਰ ਤੂਤਾ ਲਤਾ ਬਲੀ ਸਾਖ ਸਭ ਸਿਮਰੈ ਰਬ ਰਹਿਆ ਸਵਾਮੀ ਸਭ ਮਨਾ ਸਿਮਰੈ ਥੂਲ ਸੁਖ ਸਭ ਜਨਤਾ ਸਿਮਰੈ ਸਿਧ ਸਾਧਕ ਹਰਮੰਤਾ ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ਸਿਮਰੈ ਨਰ ਨਾਰੀ ਅਸਰਮਾ ਸਿਮਰੈ ਜਾਤ ਜੋਤ ਸਵਰਨਾ ਸਿਮਰੈ ਗੁਣੀ ਚਤੁਰ ਸਭੇਤੇ ਸਿਮਰੈ ਰੈਣੀ ਅਰਦਨਾ ਸਿਮਰੈ ਘੜੀ ਮੂਰਤ ਪਲ ਨਿਮਖਾ ਸਿਮਰੈ ਕਾਲਿਆ ਕਾਲ ਸੋਚ ਸੋਚਾ ਸਿਮਰੈ ਸੌਣ ਸ਼ਾਸਤਰ ਸੰਯੋਗਾ ਅਲਾਖਣਾ ਲਖੀਐ ਇੱਕ ਖਿਨਾ ਸਿਮਰਹ ਕਰਨ ਰਾਵਣ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਭੋ ਜਨਮ ਪਦਾਰਥ ਸੋ ਜਨਾਮ ਜਾ ਕੇ ਮਨ ਬੂਠਾ ਪ੍ਰਭ ਅਪਣਾ ਪੂਰਾ ਕਰਮ ਗੁਰ ਕਾ ਜਪ ਜਪਣਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁੜ ਨਾ ਜੋਨੀ ਭਰਮ ਰੁਣਾ ਜਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੁਖ ਦਰਦ ਪ੍ਰਮ ਤਾ ਕਾ ਪਗ ਸੁਖ ਸਹਿਜ ਆਨੰਦ ਨਾਮ ਰਸ ਅਣਹਦ ਬਾਣੀ ਸਹਿਜ ਤੁਨਾ ਸੋ ਧਨਵੰਤਾ ਜਿਨ ਪ੍ਰਭ ਤਿਹਾਇਆ ਸੋ ਪਤਵੰਤਾ ਜਿਨ ਸਤਸੰਗ ਪਾਇਆ ਪਰਬ੍ਰਹਮ ਜਗ ਮਨ ਬੂਠਾ ਸੋ ਪੂਰ ਕਰਮਾ ਨਾਸ਼ਿਨਾ ਜਲ ਥਲ ਮਹੀ ਜਲ ਸਵਾਮੀ ਸੋਈ ਅਵਰਨ ਦੀ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਪ੍ਰਮ ਸਗਲਾ ਅਵਰਨ ਦੀਸੈ ਇੱਕ ਬਿਨਾ ਉੱਚੇ ਤੇ ਉੱਚਾ ਦਰਬਾਰਾ ਕਹਿ ਨ ਜਾਈ ਅੰਤ ਨਾ ਪਾਰਾ ਗਿਹਰ ਗੰਭੀਰੇ ਅਥਾਹ ਸੁਆਮੀ ਅਤੁਲ ਨ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਝ ਬਿਨ ਅਵਰਨਾ ਕੋਈ ਬੀਆ ਆਦਿ ਮਦ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨਾ ਜਮ ਦੂਤ ਤਿਸ ਨਿਕਟ ਨਾ ਆਵੈ ਸਾਧ ਸੰਗ ਹਰ ਕੀਰਤਨ ਗਾਵੈ ਸਗਲ ਮਨੋਰਥ ਤਾਂ ਕੇ ਪੂਰਨ ਜੋ ਸਰਵਣੀ ਪ੍ਰਭ ਕਾ ਜਸ ਸੁਣਾ ਤੂੰ ਕਰਤਾ ਸਭ ਕੋ ਸੋ ਸਭਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੁ ਨਾਨਕ ਸੇ ਜਨ ਉੱਤਮ ਜੋ ਭਾਵੈ ਸਵਾਮੀ ਤੁਮ ਮਨਾ ਮਾਰੂ ਮਹੱਲਾ ਪੰਜਵਾ ਪ੍ਰਭ ਸਮਰਾਜ ਸਰਬ ਸੁਖ ਦਾਨਾ ਸਿਮਰੋ ਨਾਮ ਹੋ ਮਿਹਰਬਾਨਾ ਹਰ ਦਾਤਾ ਜੀ ਜੰਤ ਭੇਖਾਰੀ ਜਨ ਬਾਂਛਾ ਜਾ ਚੰਗਨਾ ਮਾਗੋ ਜਨ ਧੂਰ ਪਰਮਗਤ ਪਾਵੋ ਜਨਮ ਜਨਮ ਕੀ ਮੈਲ ਮਿਟਾਵੋ ਦੀਰਘ ਰੋਗ ਮਿਟੈ ਹਰ ਔਖਦ ਹਰ ਨਿਰਮਲ ਰੱਪ ਮੰਗਨਾ ਸ਼ਰਵਣੀ ਸੁਣੋ ਬਿਮਾਲ ਜਸ ਸੁਆਮੀ ਏਕਾ ਹੀ ਉਠਤਾ ਜੋ ਬੇਹਕਾਮੀ ਨਿਮ ਨਿਮ ਪਾਏ ਲੱਗੋ ਦਾਸ ਤੇਰੇ ਕਰ ਸੋ ਕ੍ਰਿਤ ਨਾਹੀ ਸੰਗਨਾ ਰਸਨਾ ਗੁਣ ਗਾਵੈ ਹਰ ਤੇਰੇ ਮਿਟੈ ਕਮਾਤਾ ਅਵਗੁਣ ਮੇਰੇ ਸਿਮਰ ਸਿਮਰ ਸੁਆਮੀ ਮਨ ਜੀਵੈ ਪੰਚ ਦੂਤ ਤਜ ਤੰਗਨਾ ਚਰਨ ਕਮਲ ਜਾਬੋ ਹਿਤ ਚਰੀਐ ਸੰਤ ਸੰਗ ਮਿਲ ਸਾਗਰ ਤਰੀਐ ਅਰਚਾ ਬੰਦਨ ਹਰ ਸੰਤ ਨਿਵਾਸੀ
ਬੌੜ ਜੋਣ ਨਾ ਨੰਘਨਾ ਦਾਸ ਦਾਸਨ ਕੋ ਕਰ ਲਿਓ ਗੋਪਾਲਾ ਕਿਰਪਾ ਨਿਧਾਨ ਦੀਨ ਦਯਾਲਾ ਸਖਾ ਸਹਾਈ ਪੂਰਨ ਪਰਮੇਸ਼ਰ ਮਿਲ ਕਦੇ ਨਾ ਹੋਵੀ ਭੰਗਣਾ ਮਨ ਧਨ ਅਰਪ ਧਰੀ ਹਰ ਅੱਗ ਜਨਮ ਜਨਮ ਕਹ ਸੋਇਆ ਜਗ ਜਿਸ ਕਾ ਸਸੋਈ ਪ੍ਰਤਪਾਲਕ ਹਾ ਤਿਆਗੀ ਹੋਮੈ ਹੰਤ ਨਾ ਜਲ ਤਲ ਪੂਰਨ ਅੰਤਰ ਜਾਮੀ ਕੜ ਕੜ ਰਵਿਆ ਅਛਲ ਸੁਆਮੀ ਪਰਮ ਪੀਤ ਖੋਈ ਗੁਰਪੂਰਾ ਏਕ ਰਵਿਆ ਸਰਬੰਗ ਨਾ ਜਦ ਗਦ ਪੇਖੋ ਹੋ ਪ੍ਰਭ ਸੁਖ ਸਾਗਰ ਹਰ ਤੋਟ ਨਾਹ ਭੰਡਾਰ ਨਾਹੀ ਰਤਨਾਗਰ ਅਗਮ ਅਗਾਹ ਕੇ ਸ਼ਮਿਤ ਨੀ ਪਾਈਐ ਸੋ ਬੂਜੈ ਜਿਸ ਕਿਰ ਪੰਗਰ ਨਾ ਛਾਤੀ ਸੀਤਲ ਮਨ ਤਨ ਠੰਡਾ ਜਨਮ ਮਰਨ ਕੀ ਮਿੱਟ ਵੀ ਡੰਜਾ ਕਰ ਗਹ ਕੱਢ ਲਿਓ ਪ੍ਰਭ ਅਪਣਾ ਅਮੇ ਉਤਾਰ ਦਿਸ ਡੰਗ ਨਾ ਏਕੋ ਏਕ ਰਵਿਆ ਸਭ ਠਾਈ ਤਿਸ ਬਿਨ ਦੂਜਾ ਕੋਈ ਨਾਹੀ ਆਦ ਮੱਧ ਅੰਤ ਪ੍ਰਭ ਰਵਿਆ ਤਿਸਨ ਬੁਝੀ ਪਰਮੰਗ ਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਤਿਬਖਸ਼ੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪੇਖਾਂ ਸੋ ਸਭ ਕੇ ਸੁਆਮੀ ਜੋ ਸੁਣਨਾ ਸੋ ਪ੍ਰਭ ਕੀ ਬਾਣੀ ਜੋ ਕੀਨੋ ਸੋ ਪ੍ਰਭੂ ਹੈ ਤੁਮਹਿ ਕਰਾਇਓ ਸਨ ਸਹਾਈ ਸੰਤ ਤਨਾ ਜਾਚਕ ਜਾਚਾ ਤੁਮ ਅਰਧ ਪਾਤਤ ਪਾਵਨ ਪਤਤ ਪਾਵਨ ਪੂਰਨ ਪ੍ਰਭ ਸਾਦਾ ਏਕੋ ਦਾਨ ਸਭ ਸੁਖ ਨਿਦ ਆਣ ਮੰਗਨ ਨੇ ਕਿੰਚਨ ਨਾ ਕਾਇਆ ਪਾਤਰ ਪ੍ਰਭ ਕਰਨਾ ਹਾਰਾ ਲੱਕੀ ਲਾਗ ਸੰਸੰਗਾਰਾ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਬਜੀਠੇ ਰੰਗ ਨਾ ਸੋਲਹ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਅਨੰਦ ਬਿਨੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਾਸ ਹਰ ਪੁੰਚਨਾ ਮਾਰੂ ਸੁਲਹੇ ਮਹੱਲਾ ਪੰਜਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਤੂੰ ਸਾਹਿਬ ਸੇਵਕ ਕੀਤਾ ਜੀਉ ਪਿੰਡ ਸਭ ਤੇਰਾ ਤੀਤਾ ਕਰਨ ਕਰਾਵਣ ਸਭ ਤੂੰ ਹੈ ਤੂੰ ਹੈ ਹੈ ਨਾਹੀ ਕੇਸ਼ਿਆ ਸੜਾ ਤੁਮੈ ਬਿਠਾਏ ਤਾਂ ਜਗ ਮੈਂ ਆਏ ਹੇ ਸੋ ਜੋ ਤੁਧ ਭਾਣਾ ਸੋ ਕਰਮ ਕਮਾਏ ਤੁਝ ਤੇ ਬਾਹਰ ਕਿਛੂ ਨਾ ਹੋਆ ਤਾਂ ਪੀ ਨਾਹੀ ਕਿਛੇ ਕਾੜਾ ਊਹਾਂ ਹੁਕਮ ਤੁਮਾਰਾ ਸੁਣੀਐ ਇਹਾਂ ਹਰ ਜਸ ਤੇਰਾ ਪਨੀਐ ਆਪੇ ਲੇਖ ਅਲੇਖ ਆਪੇ ਤੁਮ ਸੋ ਨਾਹੀ ਕਿਛ ਕਾੜਾ ਤੂੰ ਪਿਤਾ ਸਭ ਬਾਰਕ ਥਾਰੇ ਜੋ ਖਿਲਾਵੈ ਤੂੰ ਖੇਲਣ ਹਾਰੇ ਉੱਜੜ ਮਾਰਗ ਸਭ ਤੁਮ ਹੀ ਕੀਨਾ ਥੱਲਾ ਨਾਹੀ ਕੋਵੇ ਪਾੜਾ ਇੱਕ ਵਸਾਏ ਰੱਖੇ ਗ੍ਰਹਿ ਅੰਤਰ ਇੱਕ ਬਿਠਾਏ ਦੇਸ ਸੰਤਰ ਇੱਕੀ ਕੋ ਕਾਸ ਇੱਕੀ ਕੋ ਰਾਜਾ ਇਨ ਮੈਂ ਕਹੀਏ ਕਹਿ ਕੂੜਾ ਕਵਣ ਸੁਮੁਕਤੀ ਕਵਣ ਸੁਨਰਕਾ ਕਵਣ ਸੰਸਾਰੀ ਕਵਣ ਸੁਭਗਤਾ ਕਵਣ ਸੁਦਾਨਾ ਕਵਣ ਸੁਚਾ ਕਵਣ ਸੁਸੁਤਾ ਕਵਣ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੋਚਾ ਹੁਕਮੇ ਦਾਨਾ ਦੂਜਾ ਨਾਹੀ ਅਵਰ ਤੜਾ ਸਾਗਰ ਕੀਨਾ ਆਤਮ ਪਾਰ ਖੜਰ ਸਤਲ ਕਰ ਮਨਮੁਖ ਕੁਬਾਰਾ ਇੱਕ ਨਾ ਪਾਰ ਲੰਘਾਵੈ ਆਪੇ ਸਤਿਗੁਰ ਜਿਨਕਾ ਸੱਚ ਬੇੜਾ ਕੁਤ ਕਾਲੇ ਹੁਕਮ ਪਠਾਇਆ ਜੀਵ ਪਾ ਜੰਤੁ ਪਾਏ ਸਮਾਇਆ ਵੇਖੈ ਵਿਗਸੈ ਸਭ ਰੰਗ ਮਾਣੇ ਰਚਨ ਕੀਨਾ ਏਕੇ ਅਖਾੜਾ ਵੱਡਾ ਸਾਹਿਬ ਵੱਡੀ ਨਾਈ ਵੱਡਤਾ ਤਾਰ ਵੱਡੀ ਜਿਸ ਜਾਈ ਅਗਮ ਗੋਚਰ ਬੇਅੰਤੇ ਤੋਲਾ ਹੈ ਨਾਹੀ ਕੇਸ਼ ਆਹੜਾ ਕੀਮਤ ਕੋਈ ਨਾ ਜਾਣ ਹੇ ਕੀਮਤ ਕੋਈ ਨਾ ਜਾਣ ਦੂਜਾ ਆਪੇ ਆਪ ਨਿਰੰਜਨ ਪੂਜਾ ਆਪੇ ਹੀ ਆਗ ਆਪ ਸੋ ਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਤੇਤੜਿਆਂ ਕੇਤੜਿਆਂ ਦਿਨ ਸੁਨ ਸਮਾਇਆ ਕੇਤੜਿਆਂ ਦਿਨ ਘੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਏਪੇ ਆਪੇ ਸਿਵਰ ਤਾਈਨ ਅੰਤਰ ਆਪੇ ਸੀਤਲ ਠਾਰ ਗੜਾ ਜਿਸ ਨਵਾਜੇ ਗੁਰਮੁਖ ਸਾਜੇ ਨਾਮ ਵਸਾ ਤਿਸ ਅਨਹਦ ਵਾਜੇ ਤਿਸ ਹੀ ਸੁਖ ਤਿਸ ਹੀ ਠਕੁਰਾਈ ਤਿਸ ਨ ਆਵੈ ਜਾਮਨ ਨੇੜਾ ਕੀਮਤ ਕਾਗਦ ਕਹੀ ਨ ਜਾਈ ਕਹੁ ਨਾਨਕ ਬੇਅੰਤ ਗੁਸਾਈ ਆਦਿ ਮਦ ਅੰਤ ਪ੍ਰਭ ਸੋਈ ਆਦਿ ਤਿਸ ਕੇ ਨਿਬੇੜਾ
ਤਿਸੈ ਸਰੀਕ ਨਾਹੀ ਦੇ ਕੋਈ, ਕਿਸ ਹੀ ਬੁੱਤਾ ਜਵਾਬ ਨਾ ਹੋਈ। ਨਾਨਕ ਆ ਪ੍ਰਭ ਆਪੇ ਆਪੇ, ਕਰ ਕਰ ਵੇਖੈ ਚੂਜ ਖੜਾ। ਮਾਰੂ ਮਹੱਲਾ ਪੰਜਵਾਂ, ਅਚੁੱਤ ਪਰਮ ਪਰਮੇਸ਼ਰ ਅੰਤਰ ਜਾਮੀ, ਮਸ ਸੋਧਨ ਦਾ ਮੋਦਰ ਸਵਾਮੀ, ਰਿਖੀ ਕਿਸ ਗੋਵਰਧਨ ਤਾਰੀ, ਮਿਰਲੀ ਮਨੋਹਰ ਹਰ ਰੰਗਾ, ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਜਗਦੀਸ਼ਰ ਹਰ ਜੋ ਸੁਰ ਸੰਘਾਰੇ, ਜਗ ਜੀਵਨ ਅਵਨਾਸੀ ਠਾਕੁਰ, ਘੜ ਘੜ ਵਾਸੀ ਹੈ ਸੰਗਾ। ਤਰਨੀ ਤਰ ਈਸ ਨਰਸਿੰਘ ਨਾਰਾਇਣ, ਦਾੜਾ ਅਗਰੇ ਪ੍ਰਥਮ ਤਰਾਇਣ, ਬਾਵਨ ਰੂਪ ਕੀ ਆ ਤੁਧ ਕਰਤੇ, ਸਭੀ ਸੇਤੀ ਹੈ ਚੰਗਾ। ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਬਨ ਵਾਲੀ ਚੱਕਰ ਪਣ ਦਰਸਿਆ ਨੂਪਿਆ, ਸਹਿਸਾ ਅਸਹਿਸ ਨੇਤਰ ਮੂਰਤ, ਸਹਿਸਾ ਇਕ ਦਾਤਾ ਸਭ ਹੈ ਮੰਗਾ। ਭਗਤ ਵਸ਼ਲ ਅਨਾਥ ਨਾਥੇ, ਗੋਪੀ ਨਾਥ ਸਗਲ ਸਥੇ, ਬਾਸ ਦੇਵ ਨਿਰੰਜਨ ਦਤੇ, ਵਰਨ ਸਾਕੋ ਗੁਣ ਅੰਗਾ, ਮੁਕੰਦ ਮਨੋਹਰ ਲਖਮੀ ਨਾਰਾਇਣ, ਦਾੜਾ ਦ੍ਰੁਪਦੀ ਲੱਜਾ ਨਵਾਰ ਉਦਾਰਨ, ਕਮਲਾ ਕੰਤ ਕਰੈ ਕੰਤੂਹਲ ਨਿਹਬਾਦੀ, ਕਮਲਾ ਕੰਤ ਕਰੈ ਕੰ ਕੰਤੂਹਲ ਅਣਦ ਬਿਨੋਦੀ, ਨੇ ਸੰਗਾ ਮੁਗ ਦਰਸ਼ਨ ਅਜੂਨੀ ਸੰਗ ਪਉ ਕਾਲ ਮੂਰਤ, ਜਿਸ ਕਦੇ ਨਾ ਹੀ ਖਾਉ ਅਵਿਨਾਸੀ ਅਵਗਤਿਆ ਗੋਚਰ, ਸਭ ਕਿਸੇ ਤੁਝ ਹੀ ਹੈ ਲੱਗਾ। ਸ੍ਰੀ ਰੰਗ ਬੈ ਕੁੰਠ ਕੇ ਵਸੀ, ਮਾਸ਼ਕਾ ਸ਼ਕੂਰਮ ਆਗਿਆ ਉਤਰਾਸੀ, ਕੇਸਵ ਚਲਤ ਕਰੈ ਨਿਰਾਲੇ, ਕੀਤਾ ਲੋੜਾ ਸੋ ਹੋਏਗਾ। ਨਿਰਹਾਰੀ ਨਿਰਵੈਰ ਸਮਾਇਆ, ਤਾਰ ਖੇਲ ਚਤਰ ਪੁਜ ਕਹਾਇਆ, ਸਾਵਲ ਸੁੰਦਰ ਰੂਪ ਬਨਾਵੈ, ਇਹ ਬੇਣ ਸੁਣਤ ਸਭ ਮੋਹੈ ਗਾ। ਬਨਵਾਲਾ ਵਿਭੂਖਣ ਕਮਲ ਨੈਣ, ਸੁੰਦਰ ਕੁੰਡਲ ਮੁਕਟ ਬੈਨ, ਸੰਖ ਚੱਕਰ ਗਦਾ ਹੈ ਤਾਰੀ, ਮਹਾਂ ਸਾਰਥੀ ਸਤਸੰਗਾ, ਪੀਤ ਪੀਤੰਬਰ ਤ੍ਰਿਭਵਨ ਧਨੀ, ਜਗਨਾਥ ਗੋਪਾਲ ਮੁਖਪਣੀ, ਸਾਰੰਗ ਪਧਾਰ ਭਗਵਾਨ, ਬੀਠਲਾ ਮੈਂ ਗਣਤਨ ਆਵੈ ਸਰਬੰਗਾ। ਇਹ ਕੰਟਕ ਨੇ ਕੇਵਲ ਕਹੀਐ, ਜਨੰਦਾ ਤਨੰਜਾ ਜਲ ਥਲ ਹੈ ਮਹੀਐ, ਮ੍ਰਿਤ ਲੋਕ ਪਿਆਲ ਸਮੀਪਤ, ਅਸਥਿਰ ਥਾਨ ਜਿਸ ਹੈ ਪੱਗਾ, ਪਾਤਤ ਪਾਵਨ ਦੁਖ ਪੈ ਭੰਜਨ, ਹੰਕਾਰ ਨਿਵਾਰਨ ਹੈ ਭਵ ਖੰਡਨ, ਭਗਤੀ ਤੋਖਤ ਦੀਨ ਕਿਰਪਾਲਾ, ਗੁਣੇ ਨ ਕਿਤ ਹੀ ਹੈ ਭਿਗਾ, ਨਿਰੰਕਾਰ ਛਾਲੇ ਡੋਲੋ, ਜੋ ਸੁਰੂਪੀ ਸਭ ਜਗ ਮੌਲੋ, ਸੋ ਮਿਲੈ ਜਿਸ ਆਪ ਮਿਲਾਏ, ਆਪੋ ਕੋਈ ਨਾ ਪਾਵੈ ਗਾ। ਆਪੇ ਗੋਪੀ ਆਪੇ ਗਨ, ਆਪੇ ਗੋਪੀ ਆਪੇ ਕਨ, ਆਪੇ ਗੁਚਰਾਵੈ ਬਹਨਾ, ਆਪ ਪਾਵੈ ਆਪ ਕਪਾਵੈ ਹੈ, ਇਹ ਤੁਧ ਲੇਪ ਨਹੀਂ ਇੱਕ ਤਿਲ ਰੰਗਾ, ਇੱਕ ਜੀ ਗੁਣ ਕਵਨ ਬਖਾਨ, ਹੈ ਸਹਿਸ ਪਾਣੀ ਸੇਖ ਅੰਤ ਨਾ ਜਾਨ, ਨਵਤਨ ਨਾਮ ਜਪੈ ਦਿਨ ਰਾਤੀ, ਅਣਹਦ ਸ਼ਬਦ ਮਨ ਬਾ ਚੰਗਾ। ਏਕ ਜੀ ਗੁਣ ਕਵਨ ਬਖਾਨੈ, ਸਹਿਸ ਪਾਣੀ ਸੋਖ ਅੰਤ ਨ ਜਾਣੈ, ਪਏ ਪਏ ਅਣਖ ਜਮ ਦੂਤ, ਨਵਤਨ ਨਾਮ ਜਪੈ ਦਿਨ ਰਾਤੀ, ਓਕ ਓਟ ਨਾਹੀ ਪ੍ਰਭ ਕੈ ਸੰਗਾ, ਹਰ ਓਟ ਗਹੀ ਜਗਤ ਪੈਸਰ ਨਾਇਆ, ਨਵਤਨ ਪੈ ਭਿਆਨ ਚਮਦੂਤ ਉਤਰ ਮਾਇਆ, ਹੋ ਕਿਰਪਾਲ ਕਿੱਛਾ ਕਰ ਰਾਖੋ ਅਰਜੀ, ਉਹ ਸੰਤਨ ਸਤ ਸੰਤ ਸੰਗ ਸੰਗਾ, ਦ੍ਰਿਸ਼ਟ ਮਨ ਹੈ ਸਗਲ ਮਥੇ ਨਾਮ, ਗੋਦਾਨ ਗੋਬਿੰਦ ਸੰਤ ਰੇ ਨਾਮ, ਅਸਤਗਲਾਏ ਪਰਮ ਪਦ ਪਾਵੋ, ਜਿਸ ਪ੍ਰਾਪਤ ਸੋ ਪਾਵੇਗਾ, ਜਿਨ ਕੋ ਕਿਰਪਾ ਕਰੀ ਸੁਖਦਾ ਤੇ, ਤੇ ਸਾਧੂ ਚਰਨ ਲੈ ਰਿਦੈ ਪਰ ਤੇ, ਨਾਮ ਸਗਲ ਨਾਮ ਨਿਧਾਨ ਤਿਨ ਪਾਇਆ, ਅਣਹਦ ਸ਼ਬਦ ਮਨ ਬਾ ਚੰਗਾ, ਕੀਰਤਨ ਨਾਮ ਕਰੇ ਕਥੇ ਤੇਰੇ ਜੇ ਬਾ, ਸਤਨਾਮ ਤੇਰਾ ਭਰਾ ਪੂਰਬਲਾ, ਕੋ ਨਾਨਕ ਭਗਤ ਪੈ ਸਰਨਾਈ, ਦੇਹ ਦਰਸ ਮਨ ਰੰਗ ਲੱਗਾ, ਤੇਰੀ ਗਤ ਮੈਂ ਤੂੰ ਹੈ ਜਾਣ, ਤੂੰ ਆਪੇ ਕਥਤ ਆਪ ਵਖਾਣ, ਨਾਨਕ ਦਾ ਦਾਸਨ ਕੋ ਕਰੀਓ ਹਰ ਭਾਵੈ, ਦਾਸਾਂ ਰਾਖ ਸੰਗਾ। ਮਾਰੂ ਮਹੱਲਾ ਪੰਜਵਾਂ, ਅੱਲਾਹ ਅਗਮ ਖੁਦਾਈ, ਬੰਦੇ ਛੁੜ ਖਿਆਲ ਦੁਨੀਆਂ ਕੇ, ਧੰਦੇ ਹੋਏ ਪਏ ਖਾਕ ਫਕੀਰ ਮੁਸਾਫਰ, ਇਹ ਦਰਵੀਸ ਕਬੂਲ ਦਰਾ, ਸੱਚ ਨਿਵਾਜ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰੋ ਆਸਾ ਦੇ ਮਸੀਤ, ਮਨ ਮੌਲਾਨਾ ਕਲਮ ਖੁਦਾਈ ਪਾਕ ਖਰਾ, ਸਰਾ ਸਰੀਅਤ ਲੇਖ ਕਮਾਵੋ, ਤਾਰੀਕ ਤਰਕ ਹੋਇ ਟੋਲਾਵੋ, ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ, ਕੁਰਾਨ ਕਤੇਬ ਦਿਲ ਮਾਹਿਕ ਮਾਹੀ,
ਦਾਸਿਓ ਰਾਤ ਰਾਤ ਰਾਖੋ ਬਦ ਰਾਹੀ ਪੰਚ ਮਰਦ ਸਿਦਕਲੇ ਬੰਧੋ ਖੈਰ ਸਬੂਰੀ ਕਬੂਲ ਪਰਾ ਮੱਕਾ ਮੇ ਰੋਜਾ ਪੇ ਖਾਕਾ ਪਸਤ ਪਿਸਤ ਵੀਰ ਲਖਮ ਕਲਫਜ ਕਮਾਏ ਅੰਦਾਜਾ ਹੂਰ ਨੂਰ ਮੁਸਖੁਦਾਇਆ ਬੰਦਗੀ ਅੱਲਾ ਆਲਾ ਹੁਜਰਾ ਸੱਚ ਕਮਾਵੈ ਸੋਈ ਖਾਜੀ ਜੋ ਦਿਲ ਸੋਧਾ ਸੋਈ ਹਾਜੀ ਸੋ ਮੁੱਲਾ ਮਲ ਊਨ ਨਿਵਾਰਾ ਸੋ ਦਰਵੇਚ ਸਿਫਤ ਤਰਾਮ ਸਭੇ ਬਖਸ ਸਭੇ ਕਰ ਵੈਲਾ ਖਾਲਕ ਜਾਤ ਦਿਲੈ ਮੈਂ ਮੌਲਾ ਤਸਵੀ ਯਾਦ ਕਰੋ ਦਸ ਮਰਦਨ ਸੁੰਨਤ ਸੀਲ ਬੰਧਾਨ ਬਰਾ ਦਿਲ ਮੈਂ ਜਾਨੋ ਸਾ ਫਿਲਹਾਲਾ ਖਿਲਖਾਨਾ ਬਿਰਾਦਰ ਹਮੂ ਜੰਜਾਲਾ ਮੀਰ ਮਲਕ ਉਮਰ ਫਾਨਾਇਆ ਮੈਂ ਖੁਦਾ ਮੁਕਾਮ ਖੁਦਾ ਇਦਰਾ ਅਵਲ ਸਿਫਤ ਦੂਜੀ ਸਬੂਰੀ ਤੀਜਾ ਹਲੇਮੀ ਚੌਥਾ ਖੈਰੀ ਪੰਜਵੇਂ ਪੰਜੇ ਇਕਤ ਮੁਕਾਮ ਇਹ ਪੰਜ ਵਕਤ ਤੇਰੇ ਅਪਰ ਪਰਾ ਸਗਲੀ ਜਾਣ ਬਹੁ ਦੀਫਾ ਮਦ ਅਮਲ ਛੋੜ ਕਰੋ ਹੱਥ ਖੂਜਾ ਖੁਦਾਏ ਏਕ ਬੁਜ ਦੇਵੋ ਬਾਂਗਾ ਬੁਰਗੂ ਬਾਰ ਖੁਰਦਾਰ ਖਰਾ ਹੱਕ ਹਲਾਲ ਬਖੂਰੋ ਖਾਣਾ ਦਿਲ ਦਰਿਆ ਧੋ ਮੈ ਲਾਣਾ ਪੀਰ ਪਛਾਣਾ ਪਿਸਤੀ ਸੋਈ ਅਜਰਾਈਲ ਨਾ ਦੋ ਜਿਠਰਾ ਕਾਇਆ ਕਿਰਦਾਰ ਔਰਤ ਜਕੀਨਾ ਰੰਗ ਤਮਾਸੇ ਮਾਨ ਹਕੀਨਾ ਨਾ ਪਾਕ ਪਾਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਮੁਸਲਮਾਨ ਮੋਮ ਦਿਲ ਹੋਵੈ ਅੰਤਰ ਕੀ ਮਲ ਦਿਲ ਤੇ ਤੋਵੈ ਦੁਨੀਆ ਰੰਗ ਨ ਆਵੈ ਨੇੜੈ ਜੋ ਕੁਸਮ ਪਾਟ ਕੋ ਪਾਕ ਹਰਾ ਜਾ ਕੋ ਮੇਹਰ ਮੇਹਰ ਮੇਹਰਬਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਦਰ ਕਰਨੇ ਕਰੀਮਾ ਸਿਫਤ ਰਹੱਬਤ ਥਾ ਰਹੀਮਾ ਹੱਕ ਹੁਕਮ ਸੱਚ ਬੁੱਧ ਸੱਚ ਖੁਦਾਇਆ ਬੁੱਝ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲਾ ਪੰਜਵਾ ਪਾਰ ਬ੍ਰਹਮ ਸਭ ਉੱਚ ਬਿਰਾਜੇ ਆਪ ਥਾਪੇ ਥਾਪ ਥਾਪੇ ਸਾਜੇ ਪ੍ਰਭ ਕੀ ਸਰਨ ਗੈ ਸੁਖ ਪਾਈਐ ਕਿਛ ਭਉ ਨਾ ਵਿਆਪੈ ਬਾਲਕਾ ਗਰਭ ਅਗਨ ਮੈਂ ਜਨਹਿ ਉਬਾਰਿਆ ਰਖਤ ਕਰਮ ਮੈਂ ਨਹੀਂ ਸੰਘਾਰਿਆ ਆਪਣਾ ਸਿਮਰਨ ਦੇਵ ਪ੍ਰਤ ਪਾਲਿਆ ਉਹ ਸਗਲ ਘਟਾਂ ਕਾ ਮਾਲਕਾ ਚਰਨ ਕਮਲ ਸਰਨਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਭਵਨੀ ਕਾਲਕਾ ਸਮਰਾਥਿ ਅਕਾਥਿ ਅਗੋਚਰ ਦੇਵਾ ਜੀ ਜੰਤ ਸਭ ਤਾਂ ਕੀ ਸੇਵਾ ਅੰਡ ਜੇਰੇ ਸੇਤ ਉਤਪੁਜ ਬਹੁ ਪ੍ਰਕਾਰੀ ਪਾਲਕਾ ਤਿਸ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਸ ਅੰਤਰ ਮਾਨਾ ਕਰਗਿ ਲੀਨੇ ਅੰਧ ਕੂਪ ਤੇ ਬਿਰਲੇ ਕਈ ਸਾਲ ਕਾ ਆਦਮ ਅੰਤ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋ ਹੋਈ ਭਰਾਮ ਭਉ ਮਿਟਿਆ ਸਾਧ ਸੰਗ ਤੇ ਦਲਦ ਨਾ ਕੋਈ ਘਲ ਕਾ ਉੱਤਮ ਬਾਣੀ ਬਹੁ ਗਾਉ ਗੁਪਾਲਾ ਸਾਧ ਸੰਗਤ ਕੀ ਮੰਗੁਰ ਵਾਲਾ ਬਾਸਨ ਮੇਟ ਨਿਵਾਸਨ ਹੋਈਆ ਕਲਮਲ ਸਗਲੇ ਜਾਲ ਕਾ ਸੰਤਾਂ ਕੀ ਏ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੈ ਨਾਲੀ ਸਤ ਸਤ ਸਰਾਧਨ ਹਰ ਹਰ ਕਿਉਂ ਸਿਮਰਤ ਕੀਜੈ ਅਲਕਾ ਜਹ ਦੇਖਾਂ ਤਾਂ ਅੰਤਰ ਜਾਮੀ ਨਿਮਖਣਾ ਬਿਸਰੋ ਪ੍ਰਭ ਮੇਰੇ ਸਵਾਮੀ ਸਿਮਰ ਸਿਮਰ ਜੀਵੈ ਤੇਰੇ ਦਾਸਾ ਬਣ ਜਲ ਪੂਰਨ ਥਾਲਕਾ ਤੱਤੀ ਭਾਵਨ ਤਾ ਕੋ ਲਗ ਸਿਮਰਤ ਨਾਮ ਅਣਦਿਨ ਜਾਗੈ ਅਣਦ ਵਿਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨ ਤਾਲਕਾ ਰੋਗ ਸੋਗ ਦੁਖ ਤਿਸ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ ਨਾ ਆਪਣਾ ਨਾਮ ਦੇਹੇ ਪ੍ਰਪ੍ਰੀਤਮ ਸੁਣ ਬੇਨੰਤੀ ਖਾਲਕਾ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰੇ ਦਾਸ ਅਪਾਰੇ ਤੇਰੇ ਰੰਗ ਰਤੇ ਤੁਜੇਹੇ ਬਿਰਲੇ ਕਈ ਭਾਲਕਾ ਤਨਕੀ ਧੂੜ ਮੰਗ ਮਨ ਮੇਰਾ ਜਿਨ ਵਿਸਰ ਨਾਹੀ ਕਾਹੂ ਬੇਰਾ ਤਨਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲਕਾ ਸਾਜਨ ਮੀਤ ਪਿਆਰਾ ਸੋਈ ਇਕ ਦਰੜਾਏ ਦੁਰਮਤ ਖੋਈ ਕੰਮ ਕੁਦ ਅਹੰਕਾਰ ਤਜਾਏ ਤਿਸ ਜਨ ਕੋ ਉਪਦੇਸ਼ ਨਿਰਮਲ ਕਾ ਤੁਦਵਿਨ ਨਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲਿਹਾਰੀ ਹੀ ਸਤਿਗੁਰ ਪੂਰੇ ਜਿਨ ਖੰਡਿਆ ਪਰਮ ਅਨਲ ਕਾ ਸਾਸ ਸਾਸ ਪ੍ਰਭ ਬਿਸਰ ਨਾਹੀ ਆਠ ਪੈਰ ਹਰ ਹਰ ਕਉ ਤਿਆਈ ਨਾਨਕ ਸੰਤ ਤੇਰਾ ਰੰਗ ਰਤੇ ਤੂੰ ਸਮਰੱਥ ਵੱਡਾ ਹਲਕਾ ਮਾਰੂ ਮਹੱਲਾ ਪੰਜਵਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਤਾਰੀ ਗੁਰਪੂਰਾ ਖਿਨ ਖਿਨ ਨਮਸਕਾਰੀ ਤਨ ਮਨ ਅਰਪਤ ਰੀ ਸਭਾਗੈ ਜਗ ਮੈਂ ਸੁਭ ਸੁਹਵ ਨਾਮ ਸੁਹਵਨਾ
ਸੋ ਠਾਕੁਰ ਕਿਉ ਮਨ ਵਿਸਾਰੇ, ਜੀਉ ਪਿੰਡ ਦੇ ਸਾਜ ਸਵਾਰੇ, ਸਾਸ ਗ੍ਰਾਸ ਸੰਭਾਲੇ ਹੇ ਕਰਤਾ, ਕੀਤਾ ਆਪਣਾ ਪਾਵਨਾ, ਜਾਤੇ ਬਿਰਥਾ ਕੋ ਨਾਹੀ, ਹਾਠ ਪੈਰ ਹਰ ਰੱਖ ਮਨ ਮਾਹੀ, ਸਤ ਸੰਗ ਪਾਜ ਚੁੱਤ ਸੁਆਮੀ, ਦਰਗਹਿ ਸੋਭਾ ਪਾਵਨਾ, ਚਾਰ ਪਦਾਰਥ ਅਸ਼ਟ ਦਸਾ ਸਿੱਧ, ਨਾਮ ਨਿਧਾਨ ਸਾਈ ਸੁਖ ਨੌ ਨਿਧ, ਸਰਬ ਕਲਿਆਣ ਜੇ ਮਨ ਮੈਂ ਚਾਹ, ਮਿਲ ਸਾਧੂ ਸੁਆਮੀ ਰਬ ਨਾ, ਸਾਸਤ ਸਿਮਰਤ ਵੇਤ ਵਖਾਣੀ, ਜਨਮ ਪਦਾਰਥ ਜੀਤ ਪਰ ਰਾਣੀ, ਕਾਮ ਕਰ ਨਿੰਦਾ ਪਰ ਹਰੀਆ ਰਸਨਾ, ਨਾਨਕ ਗਾਵਨਾ, ਜਿਸ ਰੂਪ ਨਾ ਰੇਖਾ ਕੁਲ ਨਹੀਂ ਜਾਤੀ, ਪੂਰਨ ਪੂਰ ਹੈ ਦਿਨ ਰਾਤੀ, ਜੋ ਜੋ ਜਪੈ ਸੋਇ ਵਟ ਭਾਗੀ, ਬੋੜ ਨਾ ਜੋਨੀ ਪਾਵਨਾ, ਜਿਸਨੋ ਬਿਸਰੈ ਪੁਰਖ ਵਿਧਾਤਾ, ਜਲਤਾ ਫਿਰ ਰਹੈ ਨਿਤ ਤਾਤਾ, ਅਕਿਰਤ ਕਨੈ ਕੋ ਰਖੈ ਨਾ ਕੋਈ, ਨਰਕ ਘੋਰ ਮੈਂ ਪਵਨਾ, ਜੀਉ ਪ੍ਰਾਣ ਤਨ ਧਨ ਜਿਨ ਸਜਿਆ, ਮਾਤ ਗਰਭ ਮੈਂ ਰਾਖ ਨਿਵਜਿਆ, ਤਿਸੋ ਪ੍ਰੀਤ ਛਾੜ ਅਨਰਤਾ, ਕਾਹੂ ਸਿਰ ਨ ਲਾਵਨਾ, ਤਾਰ ਅਨੁਗ੍ਰਹ ਸੁਆਮੀ ਮੇਰੇ, ਘੜ ਘੜ ਵਸਾ ਸਭਨ ਕਹਿ ਨੇਰੇ, ਹੱਥ ਮਾਰੇ ਕਛੂ ਨਾਹੀ, ਜਿਸ ਚਾ ਨਾਹੀ ਤਿਸ ਜਨਵਨਾ, ਜਾ ਕੇ ਮਸਤਕ ਧੁਰ ਲਿਖ ਪਾਇਆ, ਤਿਸ ਹੀ ਪੁਰਖ ਨ ਵਿਆਪੈ ਮਾਇਆ, ਅੰਮ੍ਰਿਤ ਨਾਨਕ ਦਾਸ ਦਾ ਸਦਾ ਸਰਨਾਈ, ਦੂਸਰ ਲਵਨ ਲਵਨਾ, ਆਗਿਆ ਦੁਖ ਸੁਖ ਸਭ ਕੀਨੇ, ਅੰਮ੍ਰਿਤ ਨਾਮ ਬਿਰਲੇ ਹੀ ਚੀਨੇ, ਤਾਂ ਕਿ ਕੀਮਤ ਕਹਿ ਨਾ ਜਾਏ, ਜਦ ਕਦ ਉਹੀ ਸਮਵਨਾ, ਸੋਈ ਭਗਤ ਸੋਈ ਵਡ ਦਾਤਾ, ਸੋਈ ਪੂਰਨ ਪੁਰਖ ਵਿਧਾਤਾ, ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਭਾਵਨਾ, ਮ੍ਰਿਤ ਦੁਖ ਸੁਖ ਲਿਖ ਪਾਏ, ਤਿਲ ਨੀ ਵਧਾ ਘਟਨਾ ਘਟਾਏ, ਸੋਈ ਹੋਏ ਜੇ ਸੋਇ ਕਰਤੇ ਪਾਵੈ, ਕਹਿ ਕਹਿ ਆਪ ਵਜਾਮਨਾ, ਅੰਧ ਗੁਪਤ ਸਹੀ ਕਰਦੇ, ਜਨਮ ਜਨਮ ਕੇ ਟੂਟੇ ਗਾਂਡੇ, ਕਿਰਪਾ ਧਰ ਰੱਖੇ ਕਰੇ ਆਪਣੇ, ਮਿਲ ਸਾਧੂ ਗੋਬਿੰਦ ਧਿਆਵਨਾ, ਤੇਰੀ ਕੀਮਤ ਕਹਿ ਨ ਜਾਈ, ਅਚਜ ਰੂਪ ਵੱਡੀ ਵਡਿਆਈ, ਭਗਤ ਦਾਨ ਮੰਗੇ ਜਨ ਤੇਰਾ, ਨਾਨਕ ਬਲ ਬਲ ਜਾਵਨਾ, ਮਾਰੂ ਵਾਰ ਮਹਲਾ ਤੀਜਾ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹਲਾ ਪਹਿਲਾ, ਬਿਨ ਗਾਹਕ ਗੁਣ ਵੇਚੀਐ, ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ, ਤਉ ਗੁਣ ਲਾਖ ਵਿਕਾਏ, ਗੁਣ ਤੇ ਗੁਣ ਮਿਲ ਪਾਈਏ, ਜੇ ਸਤਿਗੁਰ ਮਾਹਿ ਸਮਾਏ, ਮੋਲ ਅਮੋਲ ਨ ਪਾਈਏ, ਬਣਜ ਨ ਲੀਜੈ ਹਾਟ, ਨਾਨਕ ਪੂਰਾ ਤੋਲ ਹੈ ਕਬ ਨ ਹੋਵੇ ਘਾਟ, ਮਹਲਾ ਚੌਥਾ, ਨਾਮ ਬਿਹੂਣੇ ਪਰਮਸਾ, ਆਵਹ ਜਾਵਹ ਨੀਤ, ਇੱਕ ਬਾਂਧੇ ਇੱਕ ਢੀਲਿਆ, ਇੱਕ ਸੁਖੀਏ ਹਰ ਪ੍ਰੀਤ, ਨਾਨਕ ਸੱਚਾ ਮਨ ਲੈ, ਸੱਚ ਕਰਨੀ ਸੱਚ ਰੀਤ ਪੌੜੀ, ਗੁਰ ਤੇ ਗਿਆਨ ਪਾਇਆ, ਅਤ ਖੜਗ ਕਰਾਰਾ, ਦੂਜਾ ਭ੍ਰਮ ਗੜ ਕੱਟਿਆ, ਮੋਹ ਲੋਭ ਅਹੰਕਾਰਾ, ਹਰ ਕਾ ਨਾਮ ਮਨ ਵਸਿਆ, ਗੁਰ ਸ਼ਬਦ ਵਿਚਾਰਾ, ਸੱਚ ਸੰਜਮ ਅਤ ਉੱਤਮਾ, ਹਰ ਲੱਗਾ ਪਿਆਰਾ, ਸਭ ਸੱਚੋ ਸੱਚ ਵਰਤਦਾ, ਸਾਚ ਸਿਰਜਨਹਾਰਾ, ਸਲੋਕ ਮਹੱਲਾ ਤੀਜਾ, ਕੇਦਾਰ ਰਾਗਾਂ ਵਿੱਚ ਜਾਣੀਏ ਪਾਈ, ਸ਼ਬਦੇ ਕਰੇ ਪਿਆਰ, ਸਤਸੰਗਤ ਸੋ ਮਿਲ ਦੋ ਰਹਾ, ਸੱਚੇ ਧਰੇ ਪਿਆਰ, ਵਿੱਚੋਂ ਮਲ ਕੱਟੇ ਆਪਣੀ, ਕੁਲਾਂ ਕਾ ਕਰੇ ਉਧਾਰ, ਗੁਣਾ ਕੀ ਰਸ ਸੰਗ੍ਰਹਿ, ਅਵਗੁਣ ਕੱਢਹਿ ਵਡਾਹਰ, ਮੋ ਨਾਨਕ ਮਿਲਿਆ ਸੋ ਜਾਣੀਏ, ਗੁਰੂ ਨਾ ਛੋੜੇ ਆਪਣਾ, ਦੂਜੇ ਨਾ ਧਰੇ ਪਿਆਰ, ਮਹਲਾ ਚੌਥਾ ਸਾਗਰ ਦੇਖੋ ਡਰ ਮਰੋ, ਪਏ ਤੇਰਾ ਡਰ ਨਾਹੀ, ਗੁਰ ਕਾ ਸ਼ਬਦ ਸੰਤੋਖੀ ਆ, ਨਾਨਕ ਵਿਗਸਾ ਨਾਇ, ਮਹੱਲਾ ਚੌਥਾ, ਚੜ ਬੋਹਿਥੈ ਚਾਲ ਸੋ ਸਾਗਰ ਲਹਿਰੀ ਦੇ, ਠਾਕ ਨਾ ਸੱਚਾ ਬੋਹਿਥਾ, ਜਿਹ ਗੁਰ ਧੀਰਕ ਦੇ, ਤਿਤ ਕਰ ਜਾਏ ਉਤਾਰੀਆ, ਗੁਰ ਦਿਸੈ ਸਾਵਧਾਨ, ਨਾਨਕ ਨਦਰੀ ਪਾਈਐ, ਦਰਗਹ ਚੱਲੈ ਮਾਨ ਪੌੜੀ, ਜਿਹ ਕੰਟਕ ਰਾਜ ਪੁੰਜ ਤੋਂ, ਗੁਰਮੁਖ ਸੱਚ ਕਮਾਈ, ਸੱਚਾ ਤਖ਼ਤ ਬੈਠਾ ਨਿਉਂਕਾਰ, ਸਤਸੰਗਤ ਮੇਲ ਮਿਲਾਈ, ਸੱਚਾ ਉਪਦੇਸ਼ ਜਪਣਾ ਹਰ ਸੁਭਨ ਆਈ, ਇੱਥੇ ਸੁਖਦਾਤਾ ਮਨ ਵਸਤਾ, ਅੰਤ ਹੋਏ ਸਖਾਈ, ਹਰ ਸੁ ਪ੍ਰੀਤ ਉਪਜੀ ਗੁਰ ਸੋਝੀ ਪਾਈ, ਸਲੋਕ ਮਹੱਲਾ ਪਹਿਲਾ, ਭੁੱਲੀ ਭੁੱਲੀ ਮੈਂ ਫਿਰੀ, ਪਾਤਰ ਕਹਿ ਨਾ ਕੋਏ, ਪੁੱਛੋ ਜਾਏ ਸਿਆਣਿਆ ਦੁੱਖ ਕਾਠ ਮੇਰਾ ਕੋਏ, ਸਤਿਗੁਰ ਸੱਚਾ ਮਨ ਵਸਾ ਸਾਜਨ ਏਤ ਹੀ ਠਾਏ, ਨਾਨਕ ਮਨ ਤ੍ਰਿਪਤਾਸੀ ਹੈ, ਸਿਫਤੀ ਸੱਚ ਨਾਏ, ਮਹੱਲਾ ਤੀਜਾ, ਆਪੇ ਕਰਨੀ ਕਾਰ ਆਪ, ਆਪੇ ਕਰੇ ਰਜਾਏ, ਆਪੇ ਕਿਸੇ ਬਖਸ਼ ਲੈ, ਆਪੇ ਕਰ ਕਾਰ ਕਮਾਏ, ਨਾਨਕ ਚਾਨਣ ਗੁਰ ਮਿਲੇ, ਦੁੱਖ ਬਿਖ ਜਾਲੀ ਨਾਏ ਪੌੜੀ,
ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਕ ਕਲੱਖਾ ਗੁਰਪ੍ਰਸਾਦੀ ਉਭਰੇ ਜਿਨ ਹਰ ਰਸ ਚਖਾ ਆਪ ਕਿਰਾਏ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿਨ੍ਹਾਂ ਗੁਰ ਨਹੀਂ ਭੇਟਿਆ ਪੈ ਕੀ ਨਾਹੀ ਬਿੰਦ ਆਵਣ ਜਾਵਣ ਦੁੱਖ ਕਨਾ ਕਦੇ ਨਾ ਚੂਕੈ ਚਿੰਦ ਕਾਪੜ ਜਿਵੇਂ ਪਛੋੜੀਆ ਘੜੀ ਮੋਹਤ ਘੜਿਆਲ ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤੇਰੇ ਭਵਨ ਢੂੰਡੀ ਸਜਣਾ ਹਉਮੈ ਬੁਰੀ ਜਗਤ ਨਾ ਝੁਰ ਹੀੜੈ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਿਅਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਨ ਗੁਰ ਸ਼ਬਦ ਨਿਸਾਨੇ ਸਨਮੁਖ ਸਦਾ ਸੋਹਣੇ ਸੱਚ ਦਰ ਜਾਣ ਇੱਥੇ ਉੱਥੇ ਮੁਕਤ ਹੈ ਜਿਨ ਰਾਮ ਪਛਾਣੇ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹੋਂ ਕੁਰਬਾਣੀ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਬੜੀ ਕਾਲੀ ਮਨੋ ਕੁਸੁਦ ਜੇ ਗੁਣ ਹੋਵਣ ਤਾਂ ਫਿਰ ਰਵੈ ਨਾਨਕ ਅਵ ਗੁਣ ਮੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਿਵਾਰ ਨਾਨਕ ਅਹਿਨ ਸਦਾ ਪਲੀ ਫਿਰ ਕਾ ਹੇਤ ਪਿਆਰ ਪੌੜੀ ਆਪਣਾ ਆਪ ਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪਿਆਇਆ ਹਰ ਰਸ ਜਿਨੀ ਚਾਖਿਆ ਅਣਰਸ ਠਾਕਰ ਹਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤਿਸਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਤਨ ਰਾਵੀਏ ਤਨ ਔਰ ਨਾਮ ਸਿੰਗਾਰ ਨਾਨਕ ਤਨ ਅੱਗੇ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸੁਰੇ ਪਈਏ ਕੰਤ ਕੀ ਕੰਤੇ ਗਾਮੇ ਥਾ ਨਾਨਕ ਧਨ ਸੁਹਗਨੀ ਜੋ ਭਾਵ ਹੈ ਬੇਪਰਵਾਹ ਪੌੜੀ ਤਖਤ ਰਾਜਾ ਸੋ ਬਾਹ ਜੇ ਤਖਤ ਲਾਇਕ ਹੋਈ ਜਿਹਦੀ ਸੱਚ ਪਛਾਣਿਆ ਸੱਚ ਰਾਜੇ ਸੇ ਇਹ ਭੂਪਤ ਰਾਜੇ ਨਾ ਆਖੀ ਹੈ ਦੂਜੇ ਭਾਈ ਦੋ

ਔਰ ਨਾਨਕ ਵਖਰ ਨਿਰਮਲ ਹੋ ਧਨ ਸ਼ਾਹ ਵਾਪਾਰ ਮਹਲਾ ਪਹਿਲਾ ਪੂਰਵ ਪ੍ਰੀਤ ਪ੍ਰਾਨ ਲੈ ਮੋਠੋ ਠਾਕੁਰ ਮਾਨ ਮੱਥ ਉਭੇ ਜਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਰਯੁਨ ਵਿੱਚ ਨਵਨਿਧ ਨਾਮ ਇੱਕ ਆਪੇ ਪਰਮ ਪੁਲਾਇਨ ਤਿਨ ਨੇ ਫਲ ਕਾਮ ਇਕਨੀ ਗੁਰਮੁਖ ਬੁੱਝਿਆ ਹਰ ਆਤਮ ਰਾਮ ਇਕਨੀ ਸੁਣ ਕੇ ਮੰਨਿਆ ਹਰ ਉੱਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹਲਾ ਪਹਿਲਾ ਭੋਲ ਤਨ ਭੈ ਮਨ ਵਸਾ ਏਕੈ ਪਦ ਰਹੀਡ ਅਤ ਡਾਹਪਣ ਦੁਖ ਗਣੋ ਤੀਨੇ ਥਾਮ ਭਰੀਡ ਮਹਲਾ ਪਹਿਲਾ ਮੰਦਲ ਬੇਦ ਸੇ ਬਜਨੋ ਘਨੋ ਧੜੀਐ ਜੋਏ ਨਾਨਕ ਨਾਮ ਸਮਲ ਤੂੰ ਬੀਜੋ ਅਵਰਣਾ ਕੋਏ ਮਹਲਾ ਪਹਿਲਾ ਸਾਗਰ ਗੁਣੀ ਅਥਾਹ ਕਿਨ ਹਾਥਾਲਾ ਦੇਖੀਐ ਵੱਡਾ ਬੇਪਰਵਾਹ ਸਤਿਗੁਰ ਮਿਲੈ ਤਾਂ ਪਾਰ ਪਵਾਂ ਮਾਝ ਪਰ ਦੁਖ ਬਦੁਖ ਨਾਨਕ ਸੱਚੇ ਨਾਮ ਬਿਨ ਕਿਸ ਨ ਲੱਥੀ ਭੁੱਖ ਪੌੜੀ ਜਿਨੀ ਅੰਤਰ ਪਹਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਣ ਸੋ ਪਾਇਂਦੇ ਹਰ ਨਾਮ ਤੇ ਆਵੈ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਜ ਤਿਨਕਾ ਮਿਤ ਹੈ ਜਾਂ ਮਗ ਨਾ ਪਾਵੈ ਹਰ ਨਾਮ ਤੇ ਆਵੈ ਤਿਨ ਸਰਾਤ ਹਰ ਨਾਮ ਸਮਾਵੈ ਸਲੋਕ ਮਹਲਾ ਪਹਿਲਾ ਸੁਣੀਐ ਏਕ ਵਖਾਣੀਐ ਸੁਰਗ ਮ੍ਰਿਤ ਪਿਆਲ ਹੁਕਮ ਨਾ ਜਾਪੀ ਮੇਟਿਆ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੈ ਕੌਣ ਜਾਏ ਕੌਣ ਰਹਿਸੀ ਨਾਨਕਾ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹੋ ਮੂਆ ਮੈਂ ਮਾਰਿਆ ਪੌਣ ਵਹਿ ਦਰੀਆਓ ਤਿਸਨਾ ਥਕੀ ਨਾਨਕਾ ਜਾਮਣ ਰੱਤਾ ਨਾਏ ਲੋਇਨ ਰੱਤੇ ਲੋਇਨੀ ਕੰਨੀ ਸੁਰਤ ਸਮਾਏ ਜੀ ਬਰਸਾਇਨ ਚੂਨੜੀ ਰਤੀ ਲਾਲ ਲਵਾਏ ਅੰਦਰ ਮੁਸਕ ਚੁਗੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਯੁੱਗ ਮੈਂ ਨਾਮ ਨਿਧਨ ਹੈ ਨਾਮੋ ਨਾਲ ਚੱਲਾ ਇਹ ਅਖੁੱਟ ਕਦੇ ਨਾ ਨਿਖੁੱਟਈ ਖਾਏ ਖਰਚੋ ਪੱਲਾ ਹਰ ਜਨ ਨੇੜ ਨਾ ਆਵਈ ਚਮਕੰਕਰ ਚਮਕੱਲਾ ਜਿਸ ਸਾਹਸੇ ਸਾਹਸ ਚਿਵਨ ਜਰਿਆ ਜਿਨ ਹਰ ਤਨ ਪੱਲਾ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਘੱਲਾ ਇਸ ਲੋਕ ਮਹੱਲਾ ਤੀਜਾ ਮਨਮੁਖ ਵਾਪਾਰੇ ਸਾਰ ਨਾ ਜਾਣਨੀ ਵਿਖ ਵਿਹਾਜੇ ਵਿਖ ਸੰਗ੍ਰਹਿ ਵਿਖ ਸਿਉਂ ਤਰਹਿ ਪਿਆਰ ਬਾਹਰੋਂ ਪੰਡਿਤ ਸਦਾਇਂਦੇ ਮਨੋ ਮੂਰਖ ਗਵਾਰ ਹਰ ਸਿਉ ਚਿੱਤ ਨ ਲਾਇਨੀ ਵਾਧੀ ਧਰਨ ਪਿਆਰ ਵਾਧਾਂ ਕੀਆਂ ਕਰਨ ਕਹਾਣੀਆਂ ਕੂੜ ਬੋਲ ਕਰ ਆਹਾਰ ਜਗ ਮੈਂ ਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਭਿਆਕਾਰ ਨਾਨਕ ਨਾਮ ਨ ਚੇਤਨੀ ਹੋਏ ਮੈਲੇ ਮਰਹਿ ਗਵਾਰ ਮਹੱਲਾ ਦੂਜ ਤੀਜਾ ਦੁੱਖ ਲੱਗਾ ਬਿਨ ਸਿਵਿਐ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖ ਦਾ ਆਪੇ ਦੇਸ ਜਾਏ ਨਾਨਕ ਏਵੇ ਜਾਣੀਐ ਸਭ ਕਿਸ ਤਿਸਰ ਜਾਏ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਤਾਣ ਬਿਨ ਨਾਵੈ ਤ੍ਰਿਪਤ ਨਾਹੀ ਦੂਜੇ ਪਰਮ ਭੁਲਾਇਆ ਹਉਮੈ ਦੁਖ ਪਾਹੀ ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੋ ਚਾਹੀ ਆਵੈ ਜਾਏ ਜੰਮੈ ਮਰੈ ਗੁਰ ਸ਼ਬਦ ਛੁਟਾਹੀ ਆਪ ਕਰੇ ਕਿਸੇ ਆਖੀਐ ਦੂਜਾ ਕੋ ਨਾਹੀ ਸਲੋਕ ਮਹੱਲਾ ਤੀਜਾ ਇਸ ਜਗ ਮੈਂ ਸੰਤੀ ਤਨ ਖੱਟਿਆ ਬਿਨਾਂ ਸਤਿਗੁਰ ਮਿਲਿਆ ਪ੍ਰਭਾਏ ਸਤਿਗੁਰ ਸੱਚ ਦ੍ਰਿੜਾਇਆ ਇਸ ਧੜਕੀ ਕੀਮਤ ਕਹੀ ਨਾ ਜਾਏ ਇਤ ਧਾਣ ਪਾਇਆ ਭੁੱਖ ਲੱਥੀ ਸੁਖ ਵਸਿਆ ਮਨ ਆਏ ਜਿਨ੍ਹਾਂ ਕੋ ਤੁਰ ਲਿਖਿਆ ਤਿਨੀ ਪਾਇਆ ਆਏ ਮਨਮੁਖ ਜਗਤ ਨਿਰਤਨ ਹੈ ਮਾਇਆ ਨੋ ਬਿਲ ਲਾਏ ਅਣ ਦਿਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵਈ ਨਹਿ ਸੁਖ ਵਸੈ ਮਨ ਆਏ ਸਦਾ ਚਿੰਤ ਚਿਤਵਦਾ ਰਹੇ ਸਹਿਸ ਕਦੇ ਨਾ ਜਾਏ ਨਾਨਕ ਬਿਨ ਸਤਿਗੁਰ ਮਤ ਪਵੀ ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮੈਂ ਰਹੇ ਸੱਚੇ ਮਾਹਿ ਸਮਾਏ ਮਹੱਲਾ ਤੀਜਾ ਜਿਨ ਉਪਾਈ ਮੇਦਨੀ ਸੋਈ ਸਾਰ ਕਰੇ ਇੱਕੋ ਸਿਮਰ ਭਾਈ ਰਹੋ ਤਿਸ ਬਿਨ ਹਵਰ ਨਾ ਕੋਏ ਖਾਣਾ ਸ਼ਬਦ ਚੰਗਿਆਈਆਂ ਜਿਤ ਖਾਦ ਸਦਾ ਤ੍ਰਿਪਤ ਹੋਏ ਪਹਿਨਣ ਸਿਫਤ ਸੁਨਾਏ ਹੈ ਸਦਾ ਸਦਾ ਉਹ ਉਜਲਾ ਮੈਲਾ ਕਦੇ ਨਾ ਹੋਏ ਸਹਿਜੇ ਸੱਚ ਧਨ ਖੱਟਿਆ ਥੋੜ੍ਹਾ ਕਦੇ ਨਾ ਹੋਏ ਦੇਹੀ ਨੂੰ ਸ਼ਬਦ ਸਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ ਬੁੱਝੀਐ ਜਿਸਨੂੰ ਆਪ ਵਿਖਾਲੇ ਸੋਏ ਪੌੜੀ ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਪ ਹਰ ਹਰ ਨਾਮ ਤੇ ਆਈਐ ਹੋਮੈ ਅਗਿਆਨ ਗਵਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਪ ਜਿਨ ਚਾਖਿਆ ਸੇ ਨਿਰਭਉ ਪਏ ਸੇ ਹਰ ਰਸ ਤ੍ਰਪ ਹਰ ਕਿਰਪਾ ਧਾਰ ਪਿਆਇਆ ਫਿਰ ਕਾਲ ਨ ਵਿਆਪੈ ਸਲੋਕ ਮਹੱਲਾ ਤੀਜਾ
लोक अवगुणा की बन्ह गंठड़ी गुण न बेहा जय कोय गुण का गाहक नानक बिरला कोई हो ये गुण गुरपद सादी गुण पाईन जिसनों नदर करे महला तीजा गुण अवगुण समान है जे आप कीते करतार नानक हुक्म मन्ने सुख पाईए गुर शब्दी विचार पौड़ी अंदर राजा तख्त है आपे करे न्याओ गुर शब्दी दर जानिए अंदर महल सराव खरे परख खजाने पाईन खोटिया नाही थाव सब सचो सच वर्तदा सदा सच न्याओ अमृत का रस आया मन बस्या नाओ सलोक महला पहला हो मैं करी ता तू नाही तू होवै हो नाहे बुझो ज्ञानी बुझना यह काथ कथा मन माहे बिन गुर तत न पाईए अलख बसा सब माहे सतगुर मिले त जानिए जब शब्द बस मन माहे आप गया परम भो गया जन्म मरण दुख जाहे गुरमत अलख लखाइए उत्तम मात तराहे नानक सोहं हंसा जप जापो त्रिपवन तिस समाहे महला तीजा मन माणक जन परखिया गुर शब्दी विचार सेजन विरले जानिए कलयुग विच संसार आपे नु आप मिल रहिया होमे दुबध हमार नानक नाम रत्ते दुत्तर तारे पौजल विकम संसार पौड़ी मनमुख अंदर ना पालनी मुठे अहमत्ते चहरे कुंडा पव थके अंदर तिखतते सिमरत स्वास्थ ना सुधनी मनमुख विगुते बिन गुर किन न पायो हर नाम हर सत्ते तत् ज्ञान विचरिया हर जप हर गते सलोक महला दूजा आपे जाना करे आपे आना रास तिस अगे नानका खले कीचे अरदास महला पहला जिन किया तिन देखिया आपे जाना सोए किसनो कहिए नानका जां कार वरता सब कोए पौड़ी सबे थोक विसार इको मित कर मन तन हो निहाल पापा दह हार आपन जाना चुका जन्म न जाहे मर माँ सच नाम आधार सोग नाम ओहे जर नानक नाम निधान मन मैं सांझ तहार सलोक महला पंजवा माया मनो ना बीसरा मांगा दमा दम सो प्रभ चेतना आवई नानक नहीं करम महला पंजवा माया साथ न चलई क्या लपटावै अंध गुर के चरण त्याए तू तू टह माया बंद पौड़ी भाणा हुक्म नायोन भाणा सुख पाया भाणा सतगुर मेल्योन भाणा सच दिहाया भाणा जेब डोर दात नाही सच आख सुनाया जिनको पूर्व लिखिया तिन सच कमाया नानक ते शरणागति जिन जगत उपाया सलोक महला तीजा जिन

0: ਗੋਬਿੰਦ ਮਹਲਾ ਤੀਜਾ ਮਨ ਕੀ ਪਤਰੀ ਵਚਨੀ ਸੁਖੀ ਹੁਣ ਸੁਖ ਸਾਰ ਸੋ ਬ੍ਰਾਹਮਣ ਭਲਾ ਆਖੀਐ ਜੇ ਬੁਝ ਬ੍ਰਹਮ ਵਿਚਾਰ ਹਰ ਸਾ ਲਾਹੇ ਹਰ ਪੜਾ ਗੁਰ ਗੁਰ ਕਾ ਸ਼ਬਦ ਵਿਚਾਰ ਆਇਆ ਉਹ ਪ੍ਰਵਾਨ ਹੈ ਜੇ ਕੁਲ ਕਾ ਕਰੇ ਉਧਾਰ ਅੱਗੇ ਜਾਤ ਨਾ ਪੁੱਛਿਆ ਕਰਨੀ ਸ਼ਬਦ ਸੋ ਸਾਰ ਹੋਰ ਕੂੜ ਪੜਦਾ ਕੂੜ ਕਮਵਨਾ ਵਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਵਈ ਮਨਮੁਖ ਜਨਮ ਖੁਆਰ ਨਾਨਕ ਨਾਮ ਰੱਤੇ ਸੇ ਉਭਰੇ ਗੁਰ ਕਹਿ ਹੇਤੇ ਅਪਾਰ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ ਜਿਤ ਭਾਵੈ ਤਿਤ ਲਾਹਿੰਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸ਼ਬਦੀ ਰਚਾ ਗੁਰਮੁਖ ਸਦਾ ਸਲਾਹੀ ਹੈ ਸਭ ਤਿਸਦੇ ਜੱਚਾ ਜੋ ਨਾਨਕ ਆਪ ਨਚਾਇੰਦਾ ਤਿਵ ਹੀ ਕੋ ਨਚਾ ਸੁਧ ਪਰ ਮਾਰੂ ਵਾਰ ਮਹੱਲਾ ਪੰਜਵਾਂ ਦੱਖਣੇ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੂੰ ਚੋ ਸੱਜਣ ਮੈਂਡਿਆ ਤੇਈ ਸਿਸ ਉਤਾਰ ਨੈਨ ਮਹਿੰਜੇ ਤਰਸਦੇ ਕਦ ਪੱਸੀ ਦੀ ਦਾਰ ਮਹੱਲਾ ਪੰਜਵਾਂ ਨਿਉ ਮਹਿੰਜਾ ਤਉ ਨਾਲ ਬਹਿ ਨੇਹ ਕੁੜਾ ਵੇ ਡੇਕ ਕੱਪੜ ਭੋਗ ਡਰਾਵਣੇ ਜਿਚਰ ਪੀ ਨਾ ਡੇਖ ਮਹੱਲਾ ਪੰਜਵਾਂ ਉੱਠੀ ਝਾਲੂ ਕੰਤੜੇ ਹਉ ਪੱਸੀ ਤਉ ਦੀਦਾਰ ਕਾਜਲ ਹਾਰ ਤਮੋਲ ਰਾਸ ਬਿਨ ਪੱਸੇ ਹਾਬ ਰਸ ਛਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਬਦ ਹਰਿਆ ਗੁਰਮੁਖ ਕੀਤੋ ਥਾਟ ਸਿਰਜ ਸੰਸਰਿਆ ਹਰ ਆਗਿਆ ਹੋਏ ਬੇਦ ਪਾਪ ਪੁੰਨ ਵੀ ਚਰਿਆ ਬ੍ਰਹਮਾ ਵਿਸ਼ਨੁ ਮਹੇਸ਼ ਤ੍ਰਹਿ ਗੁਣ ਬਿਸਥਰਿਆ ਨਵਖੰਡ ਪ੍ਰਿਥਵੀ ਸਾਜ ਹਰ ਰੰਗ ਸਵਰਿਆ ਵੇਕੀ ਜੰਤੂ ਪਾਇ ਅੰਤਰ ਕਲਤ ਹਰਿਆ ਤੇਰਾ ਅੰਤ ਨ ਜਾਣੈ ਕੋਈ ਸੱਚ ਸਿਰਜਨ ਹਾਰਿਆ ਤੂੰ ਜਾਣੈ ਸਬਿਦ ਆਪ ਗੁਰਮੁਖ ਨਿਸਤਰਿਆ ਦੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ ਹਿਕ ਭੂਰੀ ਨਾ ਬਿਛੋੜ ਜੀਉ ਮਹਿੰਜਾ ਤੋ ਮੋਹਿਆ ਕਦ ਪੱਸੀ ਜਾਨੀ ਤੋਹੇ ਮਹੱਲਾ ਪੰਜਵਾਂ ਦੁਰਜਨ ਤੂੰ ਜਲ ਪਾਹੜੀ ਵਿਛੋੜੇ ਮਰ ਜਾਹੇ ਕੰਤਾ ਤੂੰ ਸੋ ਸੋਜੜੀ ਮੈਂਡਾ ਹੱਬੋ ਦੁੱਖ ਉਲਾਹੇ ਮਹੱਲਾ ਪੰਜਵਾਂ ਦੁਰਜਨ ਦੂਜਾ ਪਾਹੇ ਵਿਛੋੜਾ ਹਉਮੈ ਰੋਗ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ ਪੌੜੀ ਤੂੰ ਅਗਮ ਦਿਆਲ ਬੇਅੰਤ ਤੇਰੀ ਕੀਮਤ ਕਹੈ ਕੌਣ ਤੂੰ ਸਿਰਜਾ ਸਭ ਸੰਸਾਰ ਸਭ ਤੂੰ ਨਾਇਕ ਸਗਲ ਪਹੁਣ ਤੇਰੀ ਕੁਦਰਤ ਕੋਈ ਨਾ ਜਾਣ ਮੇਰੇ ਠਾਕੁਰ ਸਗਲ ਰੌਣ ਤੁਦ ਅੱਪੜ ਕੋਈ ਨਾ ਸਕੈ ਤੂੰ ਅਬਨਾਸੀ ਜਗ ਉਦਰਨ ਤੂੰ ਤਾਪੇ ਚਾਰੇ ਯੁਗ ਤੂੰ ਕਰਤਾ ਸਗਲ ਤਰਨ ਤੁਦ ਅਵਣ ਜਾਣਾ ਕੀਆ ਤੁਦ ਲੇਪਣ ਲੱਗੇ ਤ੍ਰਿਣ ਜਿਸ ਹੋਵੇ ਆਪ ਦਿਆਲ ਤੇ ਸਲਾਵੈ ਸਤਿਗੁਰ ਚਰਨ ਤੂੰ ਹੋਰ ਤੂੰ ਪਾਏ ਨਾ ਲੱਭਹੀ ਅਬਨਾਸੀ ਸ੍ਰਿਸ਼ਟ ਕਰਨ ਦੱਖਣੇ ਮਹੱਲਾ ਪੰਜਵਾਂ ਜੇ ਤੂੰ ਬੱਤ ਅੰਗਣੇ ਹਬ ਧਰਤ ਸੁਹਾਵੀ ਹੋਏ ਇੱਕ ਸਕੰਤ ਬਾਹਰੀ ਮਹਿੰਦੀ ਬਾਤ ਨਾ ਪੁੱਛੇ ਕੋਏ ਮਹੱਲਾ ਪੰਜਵਾਂ ਹਬੇ ਟੁੱਲ ਸੁਹਾਵਨੇ ਸੋ ਬੈਠਾ ਅੰਗਣ ਮੱਲ ਪਹੀ ਨਾ ਵੰਜੈ ਬਿਰਥੜਾ ਜੋ ਘਰ ਆਵੈ ਚੱਲ ਮਹੱਲਾ ਪੰਜਵਾਂ ਸੇਜ ਵਿਛਾਈ ਕੰਤਕੂ ਕੀ ਆ ਹਬ ਸਿੰਗਾਰ ਇਤੀ ਮਾਂਜ ਨਾ ਸਮਾਵਈ ਜੇ ਗਲ ਪੈਰਾ ਹਾਰ ਪੌੜੀ ਬੇਪਰਵਾਹ ਆਪ ਤੂੰ ਪਾਰ ਬ੍ਰਹਮ ਪਰਮੇਸ਼ਰ ਜੋਣ ਨਾ ਅਵਹੀ ਤੂੰ ਹੁਕਮੀ ਸਜ ਸ੍ਰਿਸ਼ਟ ਸਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉਂ ਤੁਝੇ ਤਿਹਾਵਹੀ ਤੂੰ ਸਭ ਮੈਂ ਵਰਤੈ ਆਪ ਕੁਦਰਤ ਦੇਖ ਅਵਹੀ ਤੇਰੀ ਭਗਤ ਪਰ ਭੰਡਾਰ ਤੋਟ ਨਾ ਆਵਈ ਇਹ ਰਤਨ ਜਵੇਹਰ ਲਾਲ ਕੀ ਮਨਾ ਪਾਵਹੀ ਜਿਸ ਹੋਵੇ ਆਪ ਦਿਆਲ ਤਿਸ ਸਤਿਗੁਰ ਸੇਵਾ ਲਾਵਹੀ ਤਿਸ ਕਦਰ ਆਵੈ ਤੋਟ ਜੋ ਹਰ ਗੁਣ ਗਾਵਹੀ ਦੱਖਣੇ ਮਹੱਲਾ ਪੰਜਵਾਂ ਜਾਮੂ ਪੱਸੀ ਹੱਠ ਮੈਂ ਪ੍ਰੀ ਮਹਿੰਜਰ ਨਾਲ ਹੱਬੇ ਦੁੱਖ ਲਾਹਿਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਪੱਖੇ ਵਾਓ ਲੰਮੇ ਸੇਵਿਸ ਦਰ ਖੜਾ ਪ੍ਰੀਏ ਤੂੰ ਜਾਣ ਮਹਿੰਜਾ ਸਾਉ ਜੋਈ ਸਾਈ ਮੋਖੜਾ ਮਹੱਲਾ ਪੰਜਵਾਂ ਕਿਆ ਗਲਾਇਓ ਪੂਛ ਪਰ ਵੇਲ ਨਾ ਜੋ ਹੈ ਕੰਤ ਤੂੰ, ਨਾਨਕ ਫੁੱਲਾਂ ਸੰਧੀ ਬਾੜ, ਖਿੜਿਆ ਹਾਬਸ ਸੰਸਾਰ ਜਿਉ ਪੌੜੀ, ਸੁਕਟ ਸੁਜਾਨ ਸਰੂਪ ਤੂੰ, ਸਭ ਮੈਂ ਵਰਤਨਤਾ, ਤੂੰ ਆਪੇ ਠਾਕੁਰ ਸੇਵਕ ਆਪੇ ਪੂਜਨਤਾ, ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ, ਜਤੀ ਸਤੀ ਪ੍ਰਭ ਨਿਰਮਲਾ, ਮੇਰੇ ਹਰ ਭਗਵੰਤਾ, ਬਹੁ ਸਭ ਬ੍ਰਹਮ ਪਸਾਰ ਪਸਾਰੀ ਹੋ, ਆਪੇ ਖੇਲੰਤਾ ਇਹ ਉਖਦ, ਇਹ ਆਵਾ ਗਵੰਡ ਚਾਇਓ ਕਚੋਇ ਦੇਖੰਤਾ, ਤਿਸ ਬੌੜ ਗਰਬਣਾ ਪਾਵਹੀ ਜਿਸ ਦੇਵੇ ਗੁਰਮੰਤਾ, ਜੋ ਆਪ ਚਲਾਵੈ ਤੋ ਚੱਲ ਤੇ, ਕੇਸ਼ ਵਾਸਨਾ ਜਨਤਾ ਡੱਖਣੇ, ਮਹੱਲਾ ਪੰਜਵਾਂ, ਕੁਰੀਏ ਕੁਰੀਏ ਵੈਦਿਆ ਤਲ ਗਾੜਾ, ਮਹਿਰੇਰ ਵੇਖੇ ਛਿੱਟੜ ਥੀਮ ਦੋ, ਜਾਮ ਖਿਸਿੰਦੋ ਪੇਰ, ਮਹੱਲਾ ਪੰਜਵਾਂ, ਸੱਚ ਕਚ ਜਾਣਾ ਕਚ ਵੈਦਿਓ ਤੂੰ ਆਗੂ ਆਗੇ ਸਲਵੇ, ਨਾਨਕ ਅਤ ਸ੍ਰੀ ਨ ਮੰਜ, ਨੈਨੂ ਬਿਆ ਟਲ ਪੱਬਣ ਜੋ ਜੁਮਿਓ, ਮਹੱਲਾ ਪੰਜਵਾਂ, ਪੂਰੇ ਪੂਰੇ ਰੂਹੜੇ ਸੇ ਵਿੰਦੇ ਆਲਕ, ਮੁੱਦਤ ਪਈ ਚਰਾਣੀਆਂ, ਫਿਰ ਕੱਡੂ ਆਵੈ ਰੁੱਤ ਪੌੜੀ, ਤੁਦ ਰੂਪ ਨਾ ਦੇਖਿਆ ਜਾਤ, ਤੂੰ ਵਰਨਾ ਬਾਹਰਾ, ਇਹ ਮਾਨਸ ਜਾਣਾ ਦੂਰ, ਤੂੰ ਵਰਤਾ ਜਾਹਰਾ, ਤੂੰ ਸਭਕਟ ਭੁਗ ਆਪ, ਤੁਦ ਲੇਪ ਨਾ ਲਾਹਰਾ, ਤੂੰ ਪੁਰਖੇ ਆਨੰਦੀ ਅਨੰਤ, ਸਭ ਜੋਤ ਸਮਾਹਰਾ, ਤੂੰ ਸਭ ਦੇਵਾ ਮੈਂ ਦੇਵ, ਵਿਧਾਤੇ ਨਰਹਰਾ, ਕਿਆ ਅਰਾਧੇ ਜਿਹਵਾ ਇੱਕ, ਤੂੰ ਅਬਨਾਸੀ ਅਪਰਪਰਾ, ਹਾਂ ਜਿਸ ਮੇਲੇ ਸਤਿਗੁਰ ਆਪ, ਤਿਸ ਕੇ ਸਭ ਕੁਲ ਤਰਾ, ਸੇਵਕ ਸਭ ਸਾਰ ਕਰਦੇ ਸੇਵ, ਦਰ ਨਾਨਕ ਜਨ ਤੇਰਾ, ਨਖਰੇ ਮਹੱਲਾ ਪੰਜਵਾ, ਗਹਿ ਡੜ ਰਾਤ ਨਿਸ਼ਾਇਆ, ਗਾਫਲ ਜਲਿਉ ਪਾਹੇ, ਜਿਨ੍ਹਾਂ ਪਾਗ ਮੱਥਾ ਹੜਾ, ਤਿਨ ਉਸਤਾਦ ਪਨਾਹੇ, ਮਹੱਲਾ ਪੰਜਵਾ, ਨਾਨਕ ਪੀਠਾ ਪੱਕਾ ਸਾਜਿਆ, ਤਰਿਆ ਅਣ ਮੌਜੂਦ, ਪਾਚੋ ਸਤਿਗੁਰ ਆਪਣੇ ਬੈਠਾ ਝਾਕ ਦਰੂਦ, ਮਹੱਲਾ ਪੰਜਵਾ, ਨਾਨਕ ਪਸਰੀਆਂ ਪਕਾਈਆਂ, ਪਾਈਆਂ ਥਾਲ ਲੈ ਮਾਹੇ, ਜਿਨ੍ਹੀ ਗੁਰੂ ਮਨਾਇਆ, ਰਜ ਰਜ ਸਹੀ ਖਾਹੇ ਪੌੜੀ, ਇਸ ਤੁਦ ਜਗ ਮੈਂ ਖੇਲ ਰਚਾਇਆ, ਵਿੱਚ ਹਉਮੈ ਪਾਈਆਂ, ਏਕ ਮੰਦਰ ਪੰਚ ਚੋਰ ਹੈ, ਨਿਤ ਕਰੇ ਪੁਰੇ ਆਈਆਂ, ਦਸ ਨਾਰੀ ਕਰ ਇੱਕ ਪੁਰਖ ਕਾਰ, ਦਸੈ ਸਾਧ ਲੁਭਾਈਆਂ, ਇਨ ਮਾਇਆ ਮੋਹਣੀ ਮੋਹੀਆਂ, ਨਿਤ ਫਿਰੈ ਪਰ ਮਹੀਆਂ, ਆਠਾ ਦੋਵੇ ਕੀਤੀਓ, ਸਿਵ ਸਖਤ ਵਰਤਾਈਆਂ, ਸਿਵ ਅੱਗੇ ਸ਼ਕਤੀ ਹਰਿਆ, ਏਵੈ ਹਰ ਪਾਈਆਂ, ਵਿੱਚ ਇੱਕ ਵਿੱਚੋਂ ਹੀ ਤੁਦ ਰੱਖਿਆ, ਜੋ ਸਤਸੰਗ ਮਿਲਾਈਆਂ, ਸਿਵ ਅੱਗੇ ਜਲ ਵਿੱਚੋਂ ਬਿੰਬ ਉਠਲ, ਜਲ ਮਾਹੇ ਸਮਾਈਆ, ਡੱਖਣੇ ਮਹੱਲਾ ਪੰਜਵਾਂ, ਆਗਾਹਾਂ ਕੁ ਤਰਾਗ, ਪਿੱਛਾ ਫੇਰ ਨਾ ਮੁੱਢੜਾ, ਨਾਨਕ ਸਿਜ ਵੇਹਾਵਾਰ, ਬੌੜ ਨਾ ਹੋਵੀ ਜਨਮੜਾ, ਮਹੱਲਾ ਪੰਜਵਾਂ, ਸੱਜਣ ਮੈਂਡਾ ਚਾਈਆ, ਹੱਬ ਕਹੀ ਦਾ ਮਿੱਤ, ਹੱਬੇ ਜਾਣਨ ਆਪਣਾ, ਕਹੀ ਨਾ ਠਾਹੇ ਚਿੱਤ, ਮਹੱਲਾ ਪੰਜਵਾਂ, ਗੁਜਰਾ ਲੱਦਮ ਲਾਲ, ਮੱਥੇ ਹੀ ਪ੍ਰਗਟ ਥਿਆ, ਸੋਈ ਸੁਹਾਵਾ ਥਾਨ, ਜਿੱਥੇ ਪ੍ਰੀਏ ਨਾਨਕ ਜੀ ਤੂੰ ਉੱਠਿਆ ਪੌੜੀ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੁੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ, ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਨਦਾ, ਇਹ ਵੈਰੀ ਮਿੱਤਰ ਸਭ ਕੀਤਿਆ, ਨਹਿ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛਈ, ਜਾ ਹਰ ਬਖਸ਼ੰਦਾ, ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ,
1: ਸਭੇ ਦੇਖਣ ਕੋ ਮਸਤਾਕ, ਮੁੱਖ ਕਿਸੇ ਹਾ ਤਹ ਤਣੀ, ਫਿਰਦਾ ਕਿਤੇ ਹਾਲ ਜਾਂ ਡਠਮ ਤਾਮਣ ਥਰਾਪਿਆ, ਮਹੱਲਾ ਪੰਜਵਾਂ, ਦੁਖੀਆ ਦਰਦ ਕਣੇ ਵੇਦਨ ਜਾਣੇ ਤੂੰ ਤਣੀ, ਜਾਣਾ ਲੱਖ ਪਵੇ ਪ੍ਰੀ ਡਸੰਦੋ ਤਾਂ ਜੀਵ ਸਾ, ਮਹੱਲਾ ਪੰਜਵਾਂ, ਤੈਂਦੇ ਜਾਏ ਕਰਾਰ, ਵੈਣ ਹੁੰਦੇ ਮੈਂ ਡਿੱਠਿਆ, ਸਹੀ ਰਹੇ ਅਮਾਨ ਜਿੰਨਾ ਸਤਿਗੁਰ ਭੇਟਿਆ ਪੌੜੀ, ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ, ਜਿਨ ਜਨ ਗੁਰਮੁਖ ਪੂਜਿਆ ਸੋ ਚੌਗੁੰਡੀ ਜਾਪੈ, ਜੋ ਨਰ ਉਸਕੀ ਸਰਣੀ ਪਰੈ ਸਿਸਕੰਗ ਬੇ ਪਾਪੈ, ਜਨ ਜਨ ਕੀ ਮਲ ਉਤਰੇ ਗੁਰ ਧੂੜੀ ਨਾ ਪੈ, ਜਿਨ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ, ਹਰ ਜੋ ਤੂੰ ਸਭਨਾ ਕਾ ਮਿੱਤ ਹੈ ਸਭ ਜਾਣੇ ਆਪੈ, ऐसी शोभा जने की जे वड हर प्रताप पहे सब अंतर जन वरताया हर जानते जा पहे डखने महला पंजवा जिन्ना पिछे हो गई से मैं पिछे भी रवि आस जिनकी मैं आसड़ी तिना मह जी आस महला पंजवा गिली गिली रोडड़ी पौंदी पापा व्याए जो बैठे से फाथे आए उबरे पाव मथाए महला पंजवा महला पंजवा डिठा हब मजाए खाली कोई न जानी है तै सखी पाव मथा जिनी मेरा सज्जन रावे आ पौड़ी ਡਾਡੀ ਦਰ ਗੁਣ ਗਾਉਂਦਾ ਜੇ ਹਰ ਪ੍ਰਭਾਵੇ ਪ੍ਰਭ ਮੇਰਾ ਥਿਰਥਾਵਰੀ ਹੋ ਜਾਵੇ ਜਾਵੇ ਸੋ ਮੰਗਾ ਦਾਨ ਦੁਖਸਾਈਆਂ ਜਦ ਭੁਖਲਾ ਜਾਵੇ ਪ੍ਰਭ ਜੀ ਤੇ ਉਹ ਦਰਸ਼ਨ ਆਪਣਾ ਜੇ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨਾ ਆਵੇ ਸਭੇ ਇੱਛਾ ਪੂਰੀਆਂ ਲਗ ਪ੍ਰਕੇ ਪਾਵੇ ਹੋ ਨਿਰਗੁਣ ਢਾਡੀ ਬਖਸ਼ਿਆ ਨਾ ਪ੍ਰਭੁ ਦਾ ਵਹਿ ਦੱਖਣੇ ਮਹੱਲਾ ਪੰਜਵਾਂ ਜਾਂ ਛੁਟੇ ਤਾਂ ਖਾਕ ਤੂੰ ਸੁਣੀ ਕੰਤ ਨਾ ਜਾਣ ਹੀ ਦੋਰਿਨ ਸੇਤੀ ਨੇ ਤੂੰ ਕਹਿ ਗੁਣ ਹਰ ਰੰਗ ਮਾਣ ਹੀ ਮਹੱਲਾ ਪੰਜਵਾਂ ਨਾਨਕ ਜਿਸ

ਦਾ ਮਨ ਤਨ ਠੰਡਾ ਹੋਏ। ਮਹੱਲਾ ਪੰਜਵਾਂ ਆਸ ਗਿਆ ਸਾਬਾਰਾ ਮੂੰਹ ਮਨ ਵੱਡੀ ਆਸ ਆਸ ਨਿਰਾਸ ਹਿੱਕ ਤੋਂ ਹੋ ਆ ਨਿਰਾਸਾ ਹਿੱਕ ਤੋਂ ਹੋ ਬਲ ਬਲ ਬਲ ਗਈ ਆਸ। ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿੰਡ ਠੇ ਮਰਯੋਦ ਬਾਜ ਪਿਆਰੇ ਆਪਣੇ ਬਿਰਹੀਨਾ ਤ੍ਰਿਯੋਦ ਪੌੜੀ ਤੜ ਤੀਰੇ ਦੇਵ ਦਿਵਾਲਿਆ ਕੈਦਾਰ ਮਥਰਾ ਕਾਸੀ ਕੋਟ ਤੇ ਸਾ ਦੇਵ ਸਿਸਣ ਇੰਦਰੇ ਜਾਸੀ ਸਿਮਰਤ ਸ਼ਾਸਤਰ ਬੇਚਾਰ ਖਟ ਦਰਨ ਸਮਾਸੀ ਪੋਥੀ ਪੰਡਿਤ ਗੀਤ ਕਵਿਤ ਕਵਤੇ ਬੀ ਜਾਸੀ ਜਤੀ ਸਦੀ ਸੰਨਿਆਸੀਆ ਸਭ ਕਾਲੇ ਵਾਸੀ ਮੋਨ ਜੋਗੀ ਦੇ ਗੰਬਰਾ ਜੰਮੇ ਸਣ ਜਾਸੀ ਜੋ ਦੀਸ ਸੋ ਵਿਨਸਨਾ ਸਭ ਬਿਨਸ ਬਨਾਸੀ ਥਿਰ ਪਾਰ ਬ੍ਰਹਮ ਪਰਮੇਸਰੋ ਸੇਵਕ ਤੇਰੇ ਹੋਸੀ ਸਲੋਕ ਡੱਕੜੇ ਮਹੱਲਾ ਪੰਜਵਾਂ ਸੈ ਨੰਗੈ ਨਾ ਨੰਗ ਭੁੱਖੇ ਲੱਖ ਨਾ ਭੁੱਖਿਆ ਦੁੱਖੇ ਕੋਲ ਨਾ ਦੁੱਖ ਨਾਨਕ ਪ੍ਰੀ ਪਖੰਧੋ ਸੁਭ ਦਿਸ਼ਟ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਪੂਮ ਸਬਾਈ ਕੋ ਤਣੀ ਨਾਨਕ ਹੱਬੋ ਰੋਗ ਮ੍ਰਿਤ ਨਾ ਵਿਹੁਣਿਆ। ਮਹੱਲਾ ਪੰਜਵਾਂ ਇੱਕ ਸਗੋਂ ਆਏ ਪਛਾਣੂ ਵੀ ਇੱਕ ਕਰ ਨਾਨਕਾ ਸ੍ਰੀ ਨਭਾਏ ਮਨ ਪਰਥਾਈ ਲਜੀਮ ਦੁ ਪੌੜੀ ਦੇ ਚਲੇ ਇੱਕ ਨਰਾਇਣੋ ਅਰਗਮਾ ਗੱਦਾ ਅਗਾਧਾ ਨੇਚਲ ਨਾਮ ਕਰ ਨਿਦਾਨ ਹੈ ਜਿਸ ਸਿਮਰਤ ਹਲਾਦਾ ਨੇਚਲ ਕੀਰਤਨ ਗੁਰ ਗੋਬਿੰਦ ਗੁਰਮੁਖ ਵਾਦਾ ਸਾਜ ਧਰਮ ਤੇ ਨੇ ਚਲੋ ਦਿਨ ਰਹਿਣ ਅਰਾਦਾ ਦਇਆ ਧਰਮ ਤੋ ਨੇ ਦਇਆ ਧਰਮ ਤਵ ਨੇ ਚਲੋ ਜਿਸ ਕਰਮ ਲਿਖਾਦਾ ਨੇਚਲ ਮਸਤ ਲੇਖ ਲਿਆ ਸੁਰਤ ਰਹਿਣ ਧਾਦਾ ਨੇਚਲ ਸੰਗ ਸਾਜਨ ਭਜਨ ਨੇਚਲ ਗੁਰਸਾਦਾ ਜਿਨ ਕੋ ਪੂਰਬ ਲਿਖਿਆ ਤਿੰਨ ਸਦਾ ਸਦਾ ਅਰਾਧਾ ਸਲੋ ਡੱਕਣੇ ਮਹੱਲਾ ਪੰਜਵਾਂ ਜੋਟ ਬੰਦੇ ਆਪ ਸੋ ਤਰਾਏ ਖਿੰਨ ਖੇ ਤੜਨ ਦੋ ਵੀ ਧਾਰ ਨਾਨ ਪੈ ਸਿਉ ਰੱਤਿਆ। ਮਹੱਲਾ ਪੰਜਵਾਂ ਜਿੱਥੇ ਕੋਈ ਕਥਾ ਨਾਉ ਸੁਣਨ ਦੋ ਮਾਂ ਪਿਰੀ ਮੂੰਹ ਜਲਾਉ ਤਤ ਨਾਨਕ ਪ੍ਰੀ ਪਸੰਦ ਹੋ ਰਿਹਾ ਉੱਥੀ ਉਸ। ਮਹੱਲਾ ਪੰਜਵਾਂ ਮੇਰੀ ਮੇਰੀ ਕਿਆ ਕਰੇ ਪੁੱਤਰ ਗਲਤ ਸੁਨੇ ਨਾਨਕ ਨਾ ਵਿਹੂਣਿਆ ਨਿਣਮਣਾ ਨਿਣਮਣਿਆ ਦੀ ਦੇ ਪੌੜੀ ਨੈਨ ਦੇਖੋ ਗੁਰ ਦਰਸ਼ਨੋ ਗੁਰਜਨੀ ਮੱਥਾ ਪੈਰੀ ਮਾਰਗ ਚੱਲਦਾ ਪੱਖਾਂ ਫੇਰੀ ਹੱਥਾ ਅਕਾਲ ਮੂਹਰੇ ਧਿਆਨ ਦਾ ਦਿਨ ਰਹਿਣ ਚ ਪੰਥਾ ਮੈਂ ਛੱਡਿਆ ਸਰਬ ਅਪਾਇਣੋ ਪ੍ਰਵਾਸੇ ਗੁਰ ਸਮਰੱਥਾ ਗੁਰਬਖਸ਼ਿਆ ਨਾਮ ਦਾ ਸਭੋ ਦੌਲਥਾ ਭੋਗੋ ਪੁੰਜੋ ਪਾਈਓ ਪੱਲੇ ਨਾਮ ਅਗਥਾ ਨਾਮ ਦਾਨ ਇਸ਼ਰਾਮ ਦਿਰ ਸਦਾ ਕਰੋ ਹਰ ਗੁਰ ਕਥਾ ਸਹਿਜ ਬਿਆ ਪ੍ਰਭ ਪਾਇਆ ਜਮ ਕਾ ਭੁੱਲ ਥਾ ਸਲੋ ਡੱਕੜੇ ਮੱਲਾ ਪੰਜਵਾਂ ਲੱਗੜੀਆਂ ਪਿਰੀ ਅਨ ਪਖੰਦੀਆਂ ਨਾ ਤਿੱਪੀਆਂ ਹਬ ਮਜਾਹੂ ਸੋਤਣੀ ਵਿਆਹ ਨ ਡਿੱਠੋ ਕੋਏ। ਮਹੱਲਾ ਪੰਜਵਾਂ ਕਥੜੀਆਂ ਸੰਤਾ ਤੇ ਸਿਖਾਉ ਪੰਦੀਆ ਨਾਨਕ ਲੱਗੜੀਆਂ ਤਿੰਨਾ ਪਾ ਦਿਨਾਂ ਪਾ ਮਥਾੜੇ। ਮਹੱਲਾ ਪੰਜਵਾਂ ਡੋਗਰ ਜਲਾ ਥਲਾ ਭੂਮ ਬੰਨਾ ਖਲਕੰਦਰਾ ਪਾਤਾਲਾਂ ਆਕਾਸ ਪੂਰਨ ਹਵ ਖਟਾ ਨਾਨਕ ਪੇ ਜੀ ਇਸ ਸੂਤ ਪਰੋਥੀਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਲਾਇੰਦਾ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਮੋਹ ਮੰਗਾਂ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਜ ਨੂੰ ਤਨ ਸੌਂਪੀਅਨ ਇਹ ਸੋ ਦੇ ਲਾਇਕ ਸਾਂਝੀ ਗੁਰ ਦਾ ਬਾਲਿਆ ਸਰਬ ਸੋ ਪਾਏ ਮੈਂ ਨਾਲੋਂ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋ ਡੱਕਣੇ ਮਹੱਲਾ ਪੰਜਵਾਂ ਨਾਨਕ ਕੱਚੜਿਆਂ ਸਿਉ ਤੋੜ ਤੂੰ ਡੇ ਸਜਣ ਸੰਤ ਪੱਕਿਆ ਉਹ ਜੇ ਬੰਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ। ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਣ ਕੂਲ ਕਢਾ ਦੇ ਕਾਲੀਆਂ ਬਰਸ ਮੇਘ ਪਪਾਰ ਨਾਨਕ ਸੰਗ ਪ੍ਰੀ ਸੁਹੰਦੀਆਂ। ਮਹੱਲਾ ਪੰਜਵਾਂ ਜਲ ਥਲ ਨੀਰ ਭਰੇ ਸੀਤਲ ਪਵਨ ਚਲਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ ਸੋਬਰ ਕੱਪੜ ਭੋਗ ਨਾਨਕ ਵੀ ਹੁਣੀ ਨਾਨਕ ਪ੍ਰੀ ਵੀ ਹੁਣੀ ਤੱਤੀਆਂ ਪੌੜੀ ਕਾਰਨ ਕਰਤੇ ਜੋ ਕੀਆ ਸੋ ਹੀ ਕਰਨਾ ਜੈ ਸੋ ਤਾਵੇ ਪ੍ਰਾਣੀ ਆ ਪਾਵੈ ਤੁਰ ਲੈਣਾ ਬਿਨ ਕਰਮਾ ਕਿਨ ਲੱਭੀ ਜੇ ਫਿਰੇ ਸੱਚ ਸਭ ਤਰਣਾ ਗੁਰਮਿਲ ਭਾਉ ਗੋਬਿੰਦ ਕਾ ਪੈਰ ਡਰ ਦੂਰ ਕਰਨਾ ਪੈ ਤੇ ਬ੍ਰਾਗੋ ਵਿਜੇ ਹਰ ਖੋਜਤ ਫਿਰਨਾ ਖੋਜਤ

ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਜਾਣੈ ਜਿਨ ਸਿੰਘਾਰਿਤ ਸਹਿ ਪਿਆਰੀ ਮੇਲ ਪਿਆ ਰੰਗ ਮਾਣੈ ਕਾਸੇ ਸੁਆਵੀ ਜਾਂ ਬਿਰਾਵੀ ਗੁਰਮੁਖ ਮਰਤਕ ਭਾਗੋ ਨਾਨਕ ਹੈ ਨਿਸਰਾਵੇ ਪ੍ਰੀਤਮ ਹਰ ਵਰ ਤਿਰ ਸੁਹਾਗੋ ਤੁਖਾਰੀ ਮਲਾ ਪਹਿਲਾ ਪੈਰੈ ਪਹਿਲੇ ਪੈਰੈ ਨੈਣ ਸਲੋਨੜੀਏ ਰੈਣ

ਲੰਗਰਾਸੈ ਜਮਨ ਮਨ ਕਾਲ ਨੇ ਛੋੜੈ ਬਿਨਾ ਵੈ ਸੰਤਾਪੇ ਨਾਨਕ ਤੀਜੈ ਤਿਰਬਿਤ ਲੋਕਾ ਮਾਇਆ ਮੋਹ ਵਿਆਪੀ ਚੌਥਾ ਪੈਰ ਪਿਆ ਦੌਤ ਵਿਆ ਗਹਿਰ ਦੌਤ ਵਿਆ ਗਹਿ ਰਾਮ ਤਿਨਕਰ ਰਾਖੜੈ ਜੋਨ ਦਿਨ ਜਾ ਗਹਿ ਰਾਮ।

ਕੰਪ ਨੈ ਨੰਦਲੇ ਤਨ ਭਸਮ ਸੇ ਨਾਨਕ ਦੁਖਿਆ ਜੁਗ ਚਾਰੇ ਬਿਨ ਨਾਮ ਹਰ ਕੇ ਹਰ ਮਨ ਵਸੇ ਖੁੱਲੀ ਗੰਠ ਉਠੋ ਲਿਖਿਆ ਆਇਆ ਰਾਮ ਰਸ ਕਾ ਸੋ ਸੁਖ ਠਾ ਕੇ ਬੰਧ ਚਲਾਇਆ ਰਾਮ ਬੰਧ ਚਲਾਇਆ ਜਾਂ ਪ੍ਰਪਾਇਆ ਨਾਂਦੀ ਸਹਿਣਾ ਸੁਣੀਐ ਆਪਣ ਵਾਰੀ ਸਭ ਸਹਿ ਆਵੈ ਪੱਕੀ ਖੇਤੀ ਲੁਣੀਐ ਕੜੀ ਚਸੇ ਕਾਲੇ ਖਾਲੀ ਜੈ ਬੁਰਾ ਭਲਾ ਸੋ ਜੀਆ ਨਾਨਕ ਸੋ ਨ ਸਭ ਮਿਲਾਏ ਤਿੰਨ ਪ੍ਰਭ ਕਾਰਨ ਕੀਆ ਤੁਖਾਰੀ ਮਹਲਾ ਪਹਿਲਾ ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ ਸੇਵ ਪੂਰ ਕਰਮਾ ਸ਼ਬਦ ਗੁਰ ਸ਼ਬਦ ਦਿਖਾ ਲਿਆ ਰਾਮ ਗੁਰ ਸ਼ਬਦ ਦਿਖਾ ਲਿਆ ਸੱਸ ਮਾਲੈ ਨਿਸ ਦੇਖਸ ਵਿਚਾਰਿਆ ਧਾਵਤ ਪੰਚਰੇ ਕਰ ਜਾਣਿਆ ਕਾਮ ਕ੍ਰੋਧ ਵਿਖ ਮਾਰਿਆ ਅੰਤ ਜੋਤ ਪਲੀ ਪਈ ਗੁਰਸਾਕੀ ਚਿਨੇ ਰਾਮ ਕਰਮਾ ਨਾਨਕ ਕੋਮੇ ਮਾਲ ਪਤੀ ਨੇ ਤਾਰਾ ਚੜਿਆ ਲੰਮਾ ਗੁਰਮੁਖ ਜਾਗ ਰਹੇ ਚੁਕੀ ਅਭਮਾਨੀ ਰਾਮ ਅੰਦਿਨ ਪੋਰ ਪਿਆ ਸਾਜ ਸਮਾਨੀ ਰਾਮ ਸਾਸ ਗੁਰਮੁਖ ਮਨ ਪਾਨੇ ਗੁਰਮੁਖ ਸਾਬਤ ਜਾਗੇ ਸਾਤ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਲਿਵ ਲਾਗੇ ਪ੍ਰਗਟੀ ਜੋਤ ਜੋਤ ਮੈਂ ਜਾਤਾ ਮਨਮੁਖ ਪਰਮ ਪੁਲਾਣੀ ਨਾਨਕ ਪੋਰ ਪਿਆ ਮਨ ਮਾਨਿਆ ਜਾਗਤ ਰਹਿਣ ਬਿਹਾਣੇ ਅਵਗੁਣ ਵਿਸਰਿਆ ਗੁਣੀ ਕਰ ਕੀ ਆ ਰਾਮ ਏਕੋ ਰਵ ਰਿਹਾ ਅਵਰਨ ਬੀ ਆ ਰਾਮ ਰਵ ਰਿਹਾ ਸੋਈ ਅਵਰਨਾ ਕੋਈ ਮਨ ਹੀ ਤੇ ਮਨ ਮਾਨਿਆ ਜਿਨ ਜਲ ਥਲ ਤੇ ਭਵਨ ਘੜ ਘੜ ਤਾ ਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਨ ਸਮਰਾਤਾ ਪਾਰਾ ਤਿਰਬਿਤ ਵੇ ਮੇਟ ਸਮਾਏ ਨਾਨਕ ਅਵਗੁਣ ਗੁਣੈ ਸਮਾਨੇ ਐਸੀ ਗੁਰਮਤ ਪਾਈ ਆਵਨ ਜਾਣੇ ਚੁਕਾ ਭੋਲਾ ਰਾਮ ਹੋਮੈ ਮਾਰ ਮਿਲੇ ਸਾਚਾ ਚੋਲਾ ਰਾਮ ਹੋਮੈ ਗੁਰਖੋਈ ਪ੍ਰਗਟ ਹੋਈ ਚੁਕੇ ਸੋ ਸੰਤਾ ਪੇ ਜੋਤੀ ਅੰਦਰ ਜੋ ਸਮਾਨੀ ਆਪ ਛਾਤਾ ਆਪੇ ਪੇ ਜਿਹੜਾ ਕਰ ਸ਼ਬਦ ਪਤੀ ਨੀ ਹੋ ਸਾਹੜੇ ਪਿਰ ਬਾਣੀ ਨਾਨਕ ਸਤਿਗੁਰ ਮੇਲ ਮਿਲਾਏ ਚੁਕੀ ਕਾਨ ਲੋਕਾਂ ਨੀ ਤੁਖਾਰੀ ਮਹਲਾ ਪਹਿਲਾ ਭੋਲਾ ਵੜੈ ਭੂਲੀ ਭੂਲ ਭੂਲ ਪਛੋ ਤਾਨੀ ਫਿਰ ਛੋ ਜਿਹੜੀ ਸੁੱਤੀ ਫਿਰ ਕੀ ਸਾਰ ਨਾ ਜਾਣੀ ਫਿਰ ਛੋਟੀ ਸੁੱਤੀ ਫਿਰ ਛੋਟੀ ਸੁੱਤੀ ਅਵਗਨ ਮੋਤੇ ਤਿਸ ਦਾ ਨਾ ਵਿਦਨ ਲਾਤੇ ਕਾਮ ਕੋ ਅਹੰਕਾਰ ਵਿਗੁੱਤੀ ਹੋ ਮੈਂ ਲੱਗੀ ਤਾਤੇ ਉੱਡਰ ਹੰਸ ਚਲਿਆ ਫੁਰਮਾਇਆ ਪਸਮੈ ਪਸਮ ਸਮਾਣੀ ਨਾਨਕ ਸਾਚੇ ਨਾਮ ਬਿਹੋਣੇ ਭੂਲ ਭੂਲ ਪਛੋਤਾਣੇ ਸੁਨਾ ਪਿਆਰੇ ਕਿ ਬੇਨੰਤੀ ਮੇਰੀ ਤੂੰ ਨਿਜ ਕਰ ਵਸੇੜਾ ਹਉ ਰੁਲ ਭਸਮੈ ਟੇਰੀ ਬਿਨ ਆਪਣੇ ਨਾ ਹੈ ਕੋਈ ਅਚਾ ਹੈ ਕਿਆ ਕਹੀਐ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰਸ਼ਬਦੀ ਰਸ ਪੀਜੈ ਬਿਨ ਆਵੈ ਕੋ ਸੰਗ ਨਾ ਸਾਤੇ ਆਵੈ ਜਾਏ ਕਨੇਰੀ ਨਾਨਕ ਲਾਹਾ ਲੈ ਕਰ ਜਾਈਐ ਸਾਚੀ ਸੱਚ ਮਤ ਤੇਰੀ ਸਾਜਨ ਦੇਸ਼ ਵਿਦੇਸ਼ੜੇ ਸਾਹ ਨੇੜੇ ਦਿੰਦੀ ਸਾਹ ਸੰਭਾਲੇ ਤਨ ਸਜਣਾ ਮੁੰਦੈਨ ਭਰਿੰਦੀ

ਗੁਰ ਅਲਖ ਲਖਾਇਆ ਅਵਰ ਨਾ ਦੂਜਾ ਭਾਲੇ, ਗੁਰ ਅਲਖ ਲਖਾਇਆ ਜਾਂ ਤਿਸ ਪਾ ਜਾਂ ਪ੍ਰਭ ਕਿਰਪਾ ਤਾਰੇ, ਜਗ ਜੀਵਨ ਦਾਤਾ ਪੁਰਖ ਬਿਦਾਤਾ ਸਹਿਜ ਮਿਲੇ ਬਨਵਾਰੀ, ਨਜ਼ਰ ਕਰੈ ਤੋਤਾ ਰਹਿ ਤਰੀਐ ਸਦ ਦੇਵੋ ਦੀਨ ਦਿਆਲਾ, ਬਣਵੰਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤਪਾਲਾ, ਪਰ ਪੋਤਾ

ਦੋ ਦੂਜਾ ਪਦ ਲਿਖ ਨ ਲਿਖੀ ਹੈ ਬੈਠੀ ਜੋ ਤੁਮਾਰੀ ਨਾਨਕ ਸਾਚਾ ਸਾਚਾ ਰਾਤਾ ਗੁਰਮੁਖ ਤਰੀਐ ਤਾਰੀ ਤੁਖਾਰੀ ਮਹਲਾ ਪਹਿਲਾ ਇਹ ਮਨ ਮੇਰਾ ਤੂੰ ਸਮਝ ਚੇਤੇ ਆਣਾ ਰਾਮ ਇਹ ਮਨ ਮੇਰਾ ਛੱਡ ਅਵਗੁਣ ਗੁਣੀ ਸਮਾਨਿਆ ਰਾਮ ਬਹੁ ਸਾਤ ਲੁਬਾਣੇ ਕਿਰਤ ਕਮਾਣੇ ਮਿਛੜਿਆ ਨੇ ਮੇਲਾ ਕਿਉਂ ਦੁੱਤਰ ਤਰੀਐ ਜਾਣ ਡਮਡਰੀਐ ਜਮਕਾ ਪੰਥ ਵੇਲਾ ਮਨ ਰਾਮ ਨੇ ਜਾਤਾ ਸਾਹਿਬ ਪ੍ਰਭਾਤਾ ਆਵ ਕੱਟ ਰੁੱਦਾ ਕਿਆ ਕਰੇ ਬੰਧਨ ਬੰਧਨ ਵਿੱਚ ਛੋਟੇ

ਹਰ ਸਿਮਰ ਇਕੰਕਾਰ ਸਾਚਾ ਸਭ ਜਗ ਜਿਹਨੂੰ ਪਾਇਆ ਪੌਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਰਾਇਆ ਗੁਰ ਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਪੇ ਹਰ ਨਾਮ ਸੰਜਮ ਜਪ ਤਪੋ ਸਕਾ ਸਹਿਣ ਪਿਆਰ ਪ੍ਰੀਤਮ ਨਾਮ

ਵੇ ਗੁਰਮਤਾਰੇ ਤਿਨਕੇ ਕੋਟ ਸਭ ਪਾਪ ਖਿਨ ਪਰ ਹਰ ਦੂਰ ਕਰੇ ਤਿਨਕੇ ਪਾਪ ਦੁਖ ਸਭ ਬਿਨਸੇ ਤਿਨ ਮਨ ਚਿੰਤ ਇਕ ਅਰਾਧਿਆ ਤਿਨਕਾ ਜਨਮ ਸਪਲਿਓ ਸਭ ਕੀਆ ਕਰਤਾ ਜਿਨ ਗੁਰਬਚਨੇ ਸੱਚ ਪਾਖਿਆ ਤੇ ਧਨ ਜਨ ਵੜ ਪੁਰਖ ਪੂਰੇ ਜੋ ਗੁਰਮਤਿ ਹਰਿ ਜਪੋ ਬਿਕਮ ਤਰੇ ਸੇਵਕ ਜਨ ਸੇਵੈ ਸੇ ਪ੍ਰਵਾਨ ਜਿਨ ਸੇਵੈ ਗੁਰਮਤਾਰੇ ਤੂੰ ਅੰਤਰ ਜਾਮੀ ਹਰਾਪ ਜਿਉਂ ਤੂੰ ਚਲਾਵੈ ਹਾਂ ਪਿਆਰੇ ਹੁਣ ਤੇ ਚੱਲੈ ਹਮਰੇ ਹਾਥ ਕਿਸ ਨਾ ਹੈ ਜਾਂ ਤੂੰ ਮਿਲੈ ਤਾਂ ਹਉ ਆਏ ਮਿਲਾ ਜਿਨਕੋ ਤੁਮਹਾਰ ਮਿਲਿਆ ਸਵਾਮੀ ਸਭ ਤਿਨਕਾ ਲੇਖਾ ਛੁਟ ਗਿਆ ਤਿਨਕੀ ਗੰਤ ਨਾ ਕਰਿਓ ਕੋ ਭਾਈ

ਨਾਨਕ ਦਿਸੈ ਲਾਗੈ ਜਿਸ ਤੂੰ ਆਪਣੀ ਕਿਰਪਾ ਕਰੈ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵੈ ਤਿਸ ਮੇਰੇ ਸੁਆਮੀ ਤਿਸ ਮਿਲੈ ਤੁਖਾਰੀ ਮਹੱਲਾ ਚੌਥਾ ਨਾਵਨਪੁਰ ਅਭੇਚ ਗੁਰ ਸਤਿਗੁਰ ਦਸ ਪਿਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਦੁੱਖ ਗੁਰ ਦਰਸ ਪਾਇਆ ਗਿਆਨ ਗੁਆਇਆ ਅੰਤਰ ਜੋਤ ਪ੍ਰਗਾਸੀ ਜਨਮ ਮਨ ਦੁਖਿਨ ਮੈਂ ਬਿਨਸੇ ਹਰ ਪਾਇਆ ਪ੍ਰਭ ਅਵਨਾਸੀ ਹਰਾ ਪੇ ਕਰਤੈ ਪੁਰਬ ਕੀਆ ਸਤਿਗੁਰੂ ਕੁਲ ਖੇਤ ਨਾਵਨ ਗਿਆ ਨਾਵਨ ਪੁਰਬ ਵਿੱਚ ਗੁਰ ਸਤਿਗੁਰ ਦਰਸ ਪਿਆ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿਖਾ ਅੰਧਨ ਭਗਤ ਬਣੇ ਖਿਨ ਖਿਨ ਨਿਮਕ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰ ਸਤਿਗੁਰ ਗੁਰ ਕੀਆ ਜਿਨ ਆਪ ਹਰ ਮੇਲ ਆਇਆ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਮ ਅਰਤਾ ਮਾਰਗ ਪੰਥ ਚਲੇ ਗੁਰ ਸਤਿਗੁਰ ਸੰਗ ਸਿਖਾ ਪ੍ਰਥਮਾ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਖਬਰ ਪਈ ਸੰਸਾਰ ਆਏ ਤੈ ਲੋਆ ਦੇਖਣ ਆਏ ਤੀਨ ਲੋਕ ਸੁਰ ਨਰ ਮੁਨ ਜਨ ਸਭ ਆਇਆ ਜਿਨ ਪਰਸਾ ਗੁਰ ਸਤਿਗੁਰ ਪੂਰਾ ਤਿਨਕੇ ਕਿਲਵਿਖ ਨਾਸ ਗਵਾਇਆ ਜੋਗੀ ਦਿਗੰਬਰ ਸੰਨਿਆਸੀ ਖੜ ਦਰਸ਼ਨ ਕਰ ਗਏ ਗੋਸ਼ਟ ਟੋਆ ਪ੍ਰਥਮਾਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਆ ਦੁਤੀਆ ਜਮਨ ਗਏ ਹਰ ਗੁਰ ਹਰ ਹਰ ਜਪਨ ਕੀਆ ਜਾ ਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ ਸਭ ਛੁੱਟੀ ਸਤਿਗੁਰ ਪਿੱਛੇ ਜਿਨ ਹਰ ਹਰ ਨਾਮ ਤੇ ਆਇਆ ਗੁਰ ਬਚਨ ਮਾਰੇ ਜੋ ਪੰਥ ਚਾਲੇ ਤਿੰਨ ਜਮ ਜਾ ਗਾਤੀ ਨੇੜ ਨਾ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕਹਿਣਾ ਆਏ ਲਿਆ ਸਭ ਛੁੱਟ ਗਿਆ ਦੁਤੀਆ ਜਮਨ ਗਏ ਗੁਰ ਹਾਰਾ ਜਪਨ ਕੀਆ ਤ੍ਰਿਤੀਆ ਸੁਰਸੁਰੀ ਤੈਂ ਕੌਤਕ ਚਲਤ ਪਿਆ ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੇ ਆੜ ਨਾ ਦਾਮ ਲਿਆ ਆੜ ਦਾਮ ਕਿਛ ਪਿਆ ਨਾ ਬੋਲਕ ਜਾ ਗਾਤੀ ਆ ਮੋਹਨ ਮੁੰਦਨ ਪਈ ਭਾਈ ਹਮ ਕਰੈ ਕਿਆ ਕਿਸ ਪਾਸ ਮੰਗੈ ਸਭ ਭਾਗ ਸਤਿਗੁਰ ਪਿੱਛੇ ਪਈ ਜਾ ਗਾਤੀ ਆ ਉਪਾਵ ਸਿਆਣਬ ਕਰ ਵਿਚਾਰ ਡਿੱਟਾ ਭੰਨ ਬੋਲਕਾ ਸਭ ਉੱਠ ਗਿਆ ਤਿਤਿਆ ਸੁਸਰੀ ਤੈਂ ਕੌਤਕ ਚਲਤ ਪਿਆ ਮੈਂ ਲਾਏ ਨਗਰ ਮਾਂਜਨਾ ਗੁਰ ਸਤਿਗੁਰ ਉੱਠ ਗਈ ਗੁਰ ਸਤਿਗੁਰ ਗੁਰ ਗੋਬਿੰਦ ਪੁੱਛ ਸਿਮਰਤ ਕੀਤਾ ਸਹੀ ਸਿਮਰਤ ਸਾਸਤ ਸਭ ਨੇ ਸਹੀ ਕੀਤਾ ਸੁਖ ਪ੍ਰਹਿਲਾਦ ਰਾਮ ਸ੍ਰੀ ਰਾਮ ਘਰ ਗੁਰੂ ਗੋਬਿੰਦ ਤੇ ਆਇਆ ਦੇਹੀ ਨਗਰ ਕੋਟ ਪੰਚ ਚੋਰ ਵਟਵਾਰੇ ਤਿਨਕਾ ਥਾਓ ਤੇਹ ਗਵਾਇਆ ਕੀਰਤਨ ਪੁਰਾਣ ਨਿਤ ਪੁੰਨ ਹੋਵੇ ਗੁਰ ਬਚਨ ਨਾਨਕ ਹਰ ਹਰ ਲਈ ਮਿਲਣਾ ਹੈ ਨਗਰ ਮਾਂਜਨਾ ਗੁਰ ਸਤਿਗੁਰ ਉੱਠ ਗਏ ਤੁਖਾਰੀ ਸੰਤ ਮਹੱਲਾ ਪੰਜਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਕੋਲ ਕਮਾਈ ਲਾਲਣਾ ਗੁਰਮਨ ਦੀਨਾ ਸੁਣ ਸਭ ਤੁਮਾਰਾ ਮੇਰਾ ਮਨ ਪੀਨਾ ਇਹੋ ਮਨ ਪੀਨਾ ਜਿਉ ਜਲ ਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਤਿਗੁਣਾ ਕੇ ਦਾਤੇ ਸੁਆਮੀ

ਮੁਕਲੰਕ ਮੋਇਓ ਬੇਦ ਤੇਖਨ ਸਰੀ ਪ੍ਰਭ ਚਰਨ ਕਮਲ ਅਰਸਾਲ ਨਾਨਕ ਗਾਣ ਬਾਂ ਤਰੀ ਕੇਦਾਰ ਮਹਲਾ ਪੰਜਵਾਂ ਪ੍ਰੀਤਮ ਬਸ ਰਿਦ ਮੈਂ ਖੋਰ ਪਰਮ ਪ੍ਰੀਤ ਨਿਵਾਰ ਠਾਕੁਰ ਗਹਿ ਲਿਓ ਆਪਣੇ ਔਰ ਅਦਕ ਗਰਦ ਸੰਸਾਰ ਸਾਗਰ ਕਰ ਦਿਆ ਚਾਰੋ ਧੋਰ ਸੰਤ ਸੰਗ ਹਰ ਚਰਨ ਬੋਇਤ ਉਧਰ ਤੇ ਲੈ ਮੋਰ ਗਰਭ ਗੁੰਡ ਮੈਂ ਜਿਨੈ ਤਾਰਿਓ ਨਹੀਂ ਵਿਖਿਆ ਮਨ ਮੈਂ ਹੋਰ ਹਰ ਸਕਤ ਸਨ ਸਮਰਥ ਨਾਨਕ ਆਨ ਨੇ ਨਿਓ ਕੇਦਾਰ ਮਹਲਾ ਪੰਜਵਾਂ ਰਸਨਾ ਰਾਮ ਰਾਮ ਵਖਾਨ ਗੁਣ ਕ ਗੁਣ ਉਚਾਰ ਗੁਣ ਗੋਪਾਲ ਉਚਾਰ ਦਿਨ ਰਹਿਣ ਪਏ ਕਲ ਮਲਹਾਰਾ ਤਿਆਗ ਚਲਣਾ ਸਗਲ ਸੰਪਤ ਕਾਲ ਸਿਰ ਪਰ ਜਾਨ ਮਿਥਨ ਮੋਹ ਦੁਰੰਤਾਸਾ ਝੂਠ ਸਰ ਪਰਮਾਨ ਸਤ ਪੁਰਖ ਅਕਾਲ ਮੂਰਤ ਹਿਰਦੈ ਤਾਰੋ ਧਿਆਨ ਨਾਮ ਨਿਦਾਨ ਲਾਭ ਨਾਨਕ ਬਰਸਤੇ ਪ੍ਰਵਾਨ ਕੇਦਾਰ ਮਹਲਾ ਪੰਜਵਾਂ ਹਰ ਕੇ ਨਾਮ ਕੋ ਆਧਾਰ ਕਲ ਕ੍ਰਿਸ਼ਨ ਕਛ ਵਿਆਪੈ ਸੰਤ ਸੰਗ ਬਿਵਾਰਾ ਕਾਰਨ ਗ੍ਰੋਹ ਆਪ ਰੱਖਿਓ ਨੈ ਉਪ

0: ਤਜ ਗੋਪਾਲ ਜਾਨ ਲਾਗੇ ਸੇ ਬਹੁ ਪ੍ਰਕਾਰ ਕਰ ਜੋ ਨਾਨਕ ਦਾਨ ਮੰਗੈ ਹਰ ਰਖੋ ਕੰਠ ਪਰੋਤ।
1: ਗੁਰ ਬਚਨ ਕਾਰਜ ਸਭ ਪੂਰਨ ਈ ਤੂਤ ਨਾ ਹੱਲੀ ਪ੍ਰਭ ਏਕ ਅਨੇਕ ਸਰਬਤ ਪੂਰਨ ਬਿਖੈ ਅਗਨ ਨ ਜਲੀ। ਗਹਿ ਪੂਜਾ ਲੀਨੋ ਦਾਸ ਅਪਨੋ ਜੋ ਜੋ ਰਲੀ ਪ੍ਰਭ ਚਰਨ ਸਰਨ ਅਨਾਥ ਆਯੋ ਨਾਨਕ ਹਰ ਸੰਗ ਚਲੀ। ਕੇਦਾਰਾ ਮਹੱਲਾ ਪੰਜਵਾ। ਹਰ ਕੇ ਨਾਮ ਕੀ ਮਨ ਰੁਚੈ ਕੋਣ ਸਾਤ ਅਨੰਦ ਪੂਰਨ ਚਲਤ ਛਾਤੀ ਬੂਜੈ ਰਹਾਉ। ਸੰਤ ਮਾਰਗ ਚਲਤ ਪੁਰਾਣੀ ਪਤਿਤ ਉਦਰੇ ਮੁਚੈ ਰਹਿ ਜੱਗੀ ਲੱਗੀ ਮਸਤਕ ਅਨੇਕ ਤੀਰਥ ਸੁਚੈ। ਚਰਨ ਕਮਲ ਧਿਆਨ ਪੀਤਰ ਕਟ ਕਟੇ ਸੁਆਮੀ ਸੁਜੈ ਸਰਨ ਦੇਵ ਅਪਾਰ ਨਾਨਕ ਬਹੁਰ ਜਮ ਨਹੀਂ ਲੁਜੈ। ਕੇਦਾਰਾ ਛੰਤ ਮਹੱਲਾ ਪੰਜਵਾ। ਇੱਕ ਓਂਕਾਰ ਸਤ ਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ। ਪੂ ਰਹਿਆ ਸਰਬੱਤਰ ਮੈਂ ਸਵਪੁਰਖ ਵਿਦਾਤਾ ਮਾਰ ਪ੍ਰਭ ਕਾਹਰ ਕੀਆ ਸੰਤਨ ਸੰਗ ਜਾਤਾ। ਸੰਤਨ ਸੰਗ ਜਾਤਾ ਪੁਰਖ ਵਿਦਾਤਾ ਕਟਕੜ ਨਦਰ ਨਿਹਾਲਿਆ ਜੋ ਸ਼ਰਨੀ ਆਵੈ ਸਰਬ ਸੁਖ ਪਾਵੈ ਤਿਲ ਨਹੀਂ ਪੰਨੈ ਕਾਲਿਆ। ਹਰ ਗੁਣ ਨਿਦ ਗਾਏ ਸਹਿ ਸੁਭਾਏ ਪ੍ਰੇਮ ਹਰਸ ਮਾਤਾ ਨਾਨਕ ਦਾਸ ਤੇਰੀ ਸੁਨਾਈ ਤੂੰ ਪੂਰਨ ਪੁਰਖ ਵਿਦਾਤਾ। ਅਪ੍ਰੇਮ ਭਗਤ ਜਨ ਭੇਦਿਆ ਸੇ ਆਨਕਤ ਜਾਹੀ ਮੀਨ ਬਿਛੋਹਾ ਨਾਸ ਹੈ ਜਲ ਬਿਨ ਮਰਜ ਪਾਹੀ। ਹਰ ਬਿਨ ਕਿਉਂ ਰਹੀਐ ਦੁਖ ਕਿਨ ਸਹੀਐ ਚਾਤ੍ਰਿਕ ਬੂੰਦ ਪਿਆਸਿਆ ਕਬ ਰਹਿਣ ਬਿਹਾਵੈ ਚੱਕਵੀ ਸੁਖ ਪਾਵੈ ਸੂਰਜ ਕਿਰਨ ਪ੍ਰਕਾਸਿਆ। ਹਰ ਦਰਸ ਮਨ ਲਾਗਾ ਦਿਨ ਸਪਾਗਾ ਅੰਦਿਨ ਹਰ ਗੁਣ ਗਾਹੀ ਨਾ ਦਾਸ ਕਹਿ ਬਿਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ। ਸਾਸ ਬਿਨਾ ਜਿਉ ਦੇ ਹੁਰੀ ਕਤ ਸੋਭਾ ਪਾਵੈ ਦਰਸ ਬਿਹੂਨਾ ਸਾਧ ਜਨ ਖਿੰਟਿਕਣ ਨਾ ਆਵੈ। ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੇਦਿਆ ਹਰ ਸਿਖ ਬਰਾਗੀ ਨਾਮ ਲਿਵ ਲਾਗੀ ਕਤ ਹੋ ਨਾ ਜਾਏ ਨਿਖੇਦਿਆ। ਹਰ ਜਿਉ ਜਾਏ ਮਿਲਣਾ ਸਾਧ ਰਹਿਣਾ ਸੋ ਮੁਖ ਅੰਕ ਨਾਮ ਆਵੈ। ਹੋ ਕਿਰਪਾਲ ਨਾਨਕੇ ਸਵਾਮੀ ਹਰ ਚਰਨੈ ਸੰਗ ਸਮਾਵੈ। ਖੋਜਤ ਖੋਜਤ ਪ੍ਰਭ ਮਿਲੇ ਹਰ ਕਰੁਣਾ ਤਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਵਿਚਾਰੇ। ਨਹੀਂ ਦੋਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਧ ਬਖਾਨਿਆ ਭਗਤ ਵਛਲ ਸੁਨ ਅੰਚਲੋ ਗਹਿਆ ਕਟ ਕਟ ਪੂਰ ਸਮਾਨਿਆ। ਸੁਖ ਸਾਗਰੂ ਪਾਇਆ ਸਹਿਜ ਸੁਭਾਇਆ ਜਨਮ ਮਰਨ ਦੁਖ ਹਾਰੇ ਕਰ ਗਹੇ ਲੀਨੇ ਨਾ ਦਾਸ ਅਪਨੇ ਰਾਮ ਨਾਮ ਉਰ ਹਾਰੇ। ਰਾ ਕੇਦਾਰਾ ਬਾਣੀ ਕਬੀਰ ਜੀਓ ਕੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਉਸਤਤ ਨਿੰਦਾ ਦੋ ਵਿਵਰਜਿਤ ਤਜੋ ਮਾਨ ਅਭਿਮਾਨਾ ਲੋਹਾ ਕੰਚਨ ਸਮਕਰ ਜਾਣੇ ਤੇ ਮੂਰਤ ਭਗਵਾਨਾ। ਤੇਰਾ ਜਨ ਏਕ ਆਦ ਕੋਈ ਕਾਮ ਕਰੋਲੋ ਮੋਹ ਵਿਵਰਜਿਤ ਹਰ ਪਦ ਚਿਨੈ ਸੋਈ ਰਹਾਓ। ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹੋ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿਨੀ ਹੀ ਪਰਮ ਪਦ ਪਾਇਆ। ਤੀਰਥ ਬਰਤ ਨੇ ਸੁਸੰਜਮ ਸਦਾ ਰਹੈ ਨਿਹ ਕਾਮਾ ਤ੍ਰਿਸ਼ਨਾ ਅਰ ਮਾਇਆ ਪਰਮ ਚੁਕਾ ਚਿਤਵਤ ਆਤਮ ਰਾਮਾ। ਜੇ ਮੰਦਰ ਦੀਪਕ ਪ੍ਰਕਾਸਿਆ ਅੰਧਕਾਰ ਤਹਿ ਨਾਸਾ ਨਿਰਭਪੂ ਰਹੇ ਪ੍ਰਭ ਪਾਗਾ ਕਹਿ ਕਬੀਰ ਜਨ ਦਾਸਾ। ਕਿਨਹੀ ਬੰਜਿਆ ਕਾਂਸੀ ਤਾਬਾ ਕਿਨਹੀ ਲੌਂਗ ਸੁਪਾਰੀ ਸੰਤੋ ਬੰਜਿਆ ਨਾ ਗੋਬਿੰਦ ਕਾ ਐਸੀ ਖੇਪ ਹਮਾਰੀ। ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਰਹਾਉ। ਸਾਚੇ ਲਾਏ ਤੋ ਸੱਚ ਲਾਗੇ ਸਾਚੇ ਕੇ ਵਿਵਹਾਰੀ ਸਾਚੇ ਬਸਤ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ। ਆਪੇ ਰਤਨ ਜਵਾਹਰ ਮਾਨਕ ਆਪੇ ਹੈ ਪਾਸਾਰੀ ਆਪੇ ਦੈ ਦਿਸ ਆਪ ਚਲਾਵੈ ਨਿਚਲ ਹੈ ਵਿਆਪਾਰੀ। ਮਨ ਕਰ ਬੈਲ ਸੁਰਤ ਕਰ ਪੈਡਾ ਗਿਆਨ ਗੋਨ ਪਰ ਡਾਰੀ ਕਹਤ ਕਬੀਰ ਸਨੋਰੇ ਸੰਤੋ ਨਿਭੀ ਖੇਪ ਹਮਾਰੀ। ਰੀ ਕਲਵਾਰ ਗਵਾਰ ਮੁੰਡ ਮਤ ਉਲਟੋ

ਪਾਇਆ ਜੈਸੇ ਖੁੰਦ ਖੁਮਾਰੀ। ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਇਹ ਕਹਿ ਜਾਨੀ। ਫੂਟੀ ਆਖਿਆ ਕਛੂ ਨਾ ਸੂਝੈ ਬੂਢ ਮੇ ਬਿਨ ਪਾਨੀ। ਚਲਤ ਕਤ ਟੇਡੇ ਟੇਡੇ ਟੇਡੇ ਅਸਤ ਚਰਮ ਬਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਟੇ ਰਹਾਓ। ਰਾਮ ਨਾ ਜਪੋ ਕਵਨ ਪਰਮ ਪੂਲੇ ਤੁਮਤੇ ਕਾਲ ਨਾ ਦੂਰੇ ਅਨੇਕ ਜਤਨ ਕਰ ਇਹੋ ਤਨ ਰਾਖੋ ਰਹਿ ਅਵਸਥਾ ਪੂਰੇ। ਆਪਨ ਕੀਆ ਕਛੂ ਨਾ ਹੋਵੇ ਕਿਆ ਕੋ ਕਰੈ ਪੁਰਾਨੀ ਜਾਤਿਸ ਭਾਵੈ ਸਤਿਗੁਰ ਪੇਟੈ ਏਕੋ ਨਾ ਬਖਾਨੀ। ਬਲੂਆ ਕੇ ਕਰੂਆ ਮਹਿ ਬਸਤੇ ਫੁਲਵਤ ਦੇਹੋ ਅਯਾਨੇ ਕਹੋ ਕਬੀਰ ਇਹੋ ਰਾਮ ਨਾ ਚੇਤਿਓ ਬੂਢੇ ਬਹੁਤ ਸਿਆਨੇ। ਟੇਡੀ ਪਾ ਟੇਡੇ ਚਲੇ ਲਾਗੇ ਬੀਰੇ ਖਾਨ ਭਾਉ ਭਗਤ ਸਿਉ ਕਾਜ ਨਾ ਕਛੁਐ ਮੇਰੋ ਕਾਮ ਦੀਵਾਨ। ਰਾਮ ਵਿਸਾਰਿਓ ਹੇ ਅਭਿਮਾਨ ਕਨਿਕ ਕਾਵਨੀ ਮਹਾ ਸੁੰਦਰੀ ਪੇਕ ਪੇਕ ਸਚ ਮਾਨ ਰਹਾਓ। ਲਾਲਚ ਝੂਠ ਵਿਕਾਰ ਮਹਾਮਦ ਇਹੋ ਵਿਦ ਔਧ ਬਿਹਾਨ ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ। ਚਾਰ ਦਿਨ ਆਪਣੀ ਨੋਬਤ ਚੱਲੇ ਬਜਾਏ ਇਤਨਕ ਖਟੀਆ ਗਠੀਆ ਮਟੀਆ ਸੰਗ ਨਾ ਕਛੂ ਲੈ ਜਾਏ ਰਹਾਓ। ਦੇਰੀ ਬੈਠੀ ਮੇਰੀ ਰੋਵੈ ਦੁਆਰੈ ਲੋ ਸੰਗ ਮਾਏ ਮਰਹਟ ਲਗ ਸਭ ਲੋ ਕੁਟੰਬ ਮਿਲ ਹੰਸ ਇਕੇ ਲਾ ਜਾਏ ਵੈਸੁਤ ਵੈ

ਰਾਗ ਕੇ ਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ। ਖਟ ਕਰਮ ਕੁਲ ਸੰਯੁਕਤ ਹੈ ਹਰ ਭਗਤ ਹਿਰਦੈ, ਨਾਹੀ ਚਰਨਾਰ ਬਿੰਦ ਨ ਕਥਾ ਪਾਵੈ ਸੁਪਚਤ ਤੁਲ ਸਮਾਨ। ਰੇ ਚਿਤ ਚੇ ਚੇਤ ਅਚੇਤ ਕਾਹੇ ਨਾ ਬਾਲਮਿਕ ਹੇ ਦੇਖ, ਕਿ ਜਾਤ ਤੇ ਕਿਹੋ ਪਧੇ ਅਮਰਿਓ ਰਾਮ ਭਗਤ ਵਿਸੇਖ ਰਹਾਓ। ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ, ਲੋਕ ਬਪੁਰਾ ਕਿਆ ਸਰਾਹੈ ਤੀਨ ਲੋਕ ਪ੍ਰਵੇਸ਼। ਅਜਾਮਲ ਪਿੰਗਲਾ ਲੋਭਤ ਕੁੰਚਰ ਗਏ ਹਰ ਕੈ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉ ਨਾ ਤਰਹੇ ਰਵੇਦਾਸ। ਰਾਗ ਭੈਰੋ ਮਹੱਲਾ ਪਹਿਲਾ ਕਰ ਪਹਿਲਾ ਚੁਪਦੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ। ਤੁਝ ਤੇ ਬਾਹਰ ਕਿਛੂ ਨਾ ਹੋਏ, ਤੂੰ ਕਰ ਕਰ ਦੇਖੇ ਜਾਣੈ ਸੋਏ, ਕਿਆ ਕਹੀਏ ਕਿਛੇ ਕਹੀ ਨਾ ਜਾਏ, ਜੋ ਕਿਛ ਅਹੈ ਸਭ ਤੇਰੀ ਰਜਾਏ ਰਹਾਓ। ਜੋ ਕਿਛ ਕਰਣਾ ਸੋ ਤੇਰੇ ਪਾਸ, ਕਿਸ ਆਗੈ ਕੀਚੈ ਅਰਦਾਸ, ਆਖਣ ਸੁਣਨਾ ਤੇਰੀ ਬਾਣੀ ਤੂੰ ਆਪੇ ਜਾਣੈ ਸਰਬ ਵਿਡਾਣੀ, ਕਰੇ ਕਰਾਏ ਜਾਣੈ ਆਪ, ਨਾਨਕ ਦੇਖੈ ਥਾਪ ਉਥਾਪ। ਇੱਕ ਓਅੰਕਾਰ ਸਤਿ ਗੁਰ ਪ੍ਰਸਾਦ, ਰਾਗ ਭੈਰੋ ਮਹੱਲਾ ਪਹਿਲਾ ਕਰ ਦੂਜਾ, ਗੁਰ ਕੈ ਸ਼ਬਦ ਤਰੇ ਮੁਨ ਕੇਤੇ ਇੰਦਰਾਦਿਕ ਪ੍ਰਮਾਦ ਤਰੇ, ਸਨ ਸਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਭਾਰ ਪਰੇ। ਪਉ ਜਲ ਬਿਨ ਸਬਦੈ ਕਿਉ ਤਰੀਐ, ਨਾ ਬਿਨਾ ਜਗ ਰੋਗ ਵਿਆਪਦਾ, ਡੁਬਦਾ ਡੁਬ ਡੁਬ ਮਰੀਐ ਰਹਾਓ। ਗੁਰਦੇਵਾ ਗੁਰ ਅਲਖ ਅਪੇਵਾ, ਤ੍ਰਿਭਵਨ ਸੋਜੀ ਗੁਰ ਕੀ ਸੇਵਾ, ਆਪੇ ਦਾਤ ਕਰੀ ਗੁਰ ਦਾਤੈ ਪਾਇਆ ਅਲਖ ਅਪੇਵਾ। ਮਨ ਰਾਜਾ ਮਨ ਮਨ ਤੇ ਮਾਨਿਆ, ਮਨਸਾ ਮਨ ਹੇ ਸਮਾਈ, ਮਨ ਜੋਗੀ ਮਨ ਬਿਨਸ ਬਿਯੋਗੀ, ਮਨ ਸਮਝੈ ਗੁਣ ਗਾਈ। ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ, ਤੇ ਵਿਰਲੇ ਸੰਸਾਰਾ, ਨਾਨਕ ਸਾਹਿਬ ਭਰਪੁਰ ਲੀਣਾ, ਸਾਚ ਸ਼ਬਦ ਨਿਸਤਾਰਾ। ਪੈਰੋ ਮਹੱਲਾ ਪਹਿਲਾ, ਨੈਨੀ ਦ੍ਰਿਸ਼ਟ ਨਹੀਂ ਤਨਹੀ ਨਾ, ਜਰ ਜੀਤਿਆ ਸਿਰ ਕਾਲੋ, ਰੂਪ ਰੰਗ ਰਹੱਸ ਨਹੀਂ ਸਾਚਾ, ਕਿਉਂ ਛੋਟੈ ਜਮ ਜਾਲੋ। ਪ੍ਰਾਣੀ ਹਰ ਜਪ ਜਨਮ ਗਇਓ, ਸਾ ਸ਼ਬਦ ਬਿਨ ਕਬੋ ਨਾ ਛੁਟਸ, ਬਿਰਥਾ ਜਨਮ ਪਇਓ ਰਹਾਓ।

0: तन में काम क्रोध हो ममता कठिन पीर अत पारी गुरमुख राम मुझपो रस रसना इन बिद तर तू तारी। बहरे करन अकल पई होछी शब्द सहज नहीं बूझया जन्म पदार्थ मन मुख हारिया बिन गुर अंध ना सूझया। रह उदास आस निरासा सहज त्यान बैरागी प्रणवत नानक गुरमुख छूटस राम नाम लिव लागी। बैरो महला पहला पूंडी चाल चरण कर खिसरे तुचा देहु कुमलानी नेत्री तुंद करन पये बहरे मनमुख नाम ना जानी। अंदुले क्या पाया जग आए राम हृदय नहीं गुर की सेवा चाले मूल गवाए रहाओ। जेहवा रंग नहीं हर राती जब बोले तब फीके संत जना की निंदा व्याप्स पशु पय कदे होहे नानी के। अमृत कारस विरली पाया सतगुरु मेल मिलाए जब लग शब्द पेत नहीं आया तब लग काल संताए। अन को दर कर कभू ना जांस एको दर सच्यारा गुर प्रसाद परम पद पाया नानक कहे विचारा। पैरो महला पहला सगली रैन सोवत गलफाही दिनस जंजाल गवाया खिन पल कड़ी नहीं प्रभ जान्या जिन्ने हो जगत उपाया। मर रे क्यों छूटस दुख पारी क्या ले आवस क्या ले जावस राम जपो गुणकारी रहाओ। ओंदु कवल मनमुख मत होछी मन मंदै सिर तंदा काल बिकाल सदा सिर तेरे बिन नावै गल फंदा। डगरी चाल नेत्र फुन अंदुले शब्द सुरत नहीं पाई शास्त्र बेत्रै गुण है माया अंदुलो तंद कमाई। खोयो मूल लाभ कह पावस दुर्मत ज्ञान विहुणे शब्द विचार राम रस चाख्या नानक साच पति ने। पैरो महला पहला गुर कै संग रहै दिन राती राम रसन रंग राता अवर ना जान स शब्द पछाण स अंतर जान पछाता। सो जन ऐसा मैं मन पावे आप मार अपरंपर राता गुर की कार कमावे रहाओ। अंतर बाहर पुरख निरंजन आदि पुरख आदेशो कट कट अंतर सर्व निरंतर रव रहे आ सच वेसो। साच रते सच अमृत जेवा मिथ्या मैल ना राई निर्मल नाम अमृत रस चाख्या शब्द रते पत पाई। गुणी गुणी मिल लाहा पावस गुरमुख नाम वडाई सगले दुख मिटे गुरु सेवा नानक नाम सखाई। पैरो महला पहला हृदय ना सरब तन तारण गुर प्रसादी पाइय अमर पदार्थ ते किरतार्थ सहज त्यान लिव लाइय। मन रे राम भगत चित लाइय गुरमुख राम नाम जप हृदय सहज सेती कर जाइय रहाओ। परम पेद पव कभो ना छूटस आवत जात ना जानी बिन हर नाम को मुक्त ना पावस डू मुए बिन पानी। तंदा करत सगली पत खोस परम नामिटस गवारा बिन गुर शब्द मुकत नहीं कभी अंदुले तंद पसारा। अकुल निरंजन सियो मन मान्या मन ही ते मन मुआ अंतर बाहर एको जान्या नानक अवर ना दुआ। पैरो महला पहला जगन होम पुन तप पूजा देहो दुखी नित दुख सह राम नाम बिन मुक्त ना पावस मुक्त नाम गुरमुख लहै। राम नाम बिन बिरथे जग जन्मा बिखावै बिख बोली बोलै बिन नावै ने फल मर प्रम ना रहाओ। पुस्तक पाठ व्याकरण वखाणे संध्या क्रम तिकाल करै बिन गुर शब्द मुक्त कहाँ प्राणी राम नाम बिन उर्ज मरै। दंड कमंडल शिखा सूत धोती तीर्थ गवन अत भ्रमण करै राम नाम बिन शांत ना आवै जप हर हर नाम सो पार परै। जट्टा मुक्त तन पसम लगाई, बस्त्र छोड़ तन नग्न पया, राम नाम बिन तृप्त न आवै किरत, कै बादे भेख पया। जेते जी जंत जल थल महियल, जत्र कतर तुसर्ब जिया, गुर प्रसाद राख ले जन को, हरस नानक चोल पिया। राग भैरो महला तीजा, चौपदे कर पहला, इक ओंकार सत गुर प्रसाद। जात का गर्भ ना करियो कोई, ब्रह्म बिंदे सो ब्राह्मण होई। जात का गर्भ ना कर मूर्ख गवारा, इस गर्भ ते चलहे बहुत विकारा रहाओ। चारे वर्ण आखे सब कोई, ब्रह्म बिंद ते सब ओपत होई। माटी एक सगल संसारा, बो बिद भांडे कड़ै कुमारा। पंच तत्व मिल देही का कारा, वद वद को करै बिचारा। कहत नानक एहो जियो कर्म बंद होई, बिन सतगुर पेटे मुक्त ना होई। पैरो महला तीजा, जोगी ग्रही पंडित पेख तारी, ए सुते अपने अहंकारी। माया मद माता रहया सोए, जागत रहे नामु सै को ए रहाओ। सो जागे जिस सतगुरु मिले, पंच दूत ओहो वसगत करै। सो जागे जो तत् बिचारै, आप मरै अवरा नह मारै। सो जागे जो एको जानै, पर किरत छोड़ै तत् पछाणै। जो वरना विच जागे कोए, जमै कालै ते छूटै सोए। कहत नानक जन जागै सोए, ज्ञान अंजन जाकी नेत्री होए। पैरो महला तीजा, जाको राखै अपनी सरनाई, साचे लागै साचा फल पाई। रे जन कैस्यों करहो पुकार, हुक्मे हुआ हुक्मे वर तारा रहाओ। इहो आकार तेरा है तारा, खिन में बिनसै करत ना लागै बारा। कर प्रसाद इक खेल दिखाया, गुर कृपा ते परम पद पाया। कहत नानक मार जीवा लै सोए, ऐसा बूझो परम ना भूलो कोए। पैरो महला तीजा, मैं कामण मेरा कंत करतार, जेहा कराए तेहा करी सिगार। जा तिस भावै तां करे भोग, तन मन साचे साहिब जोग रहाओ। उस्त निंदा करे क्या कोई, जा आपे वरतै को सोई। गुर प्रसादी पिरम कसाई, मिलोगी दयाल पंच शब्द बजाई। पनत नानक करे क्या कोई, जिसनों आप मिलावै सोए। पैरो महला तीजा, सो मुन जे मन की दुबदा मारे, दुबदा मा ब्रह्म बिचारे। इस मन को कोई खोजो पाई, मन खोजत नाम नो निद पाई रहाओ। मूल मोह कर करतै जगत उपाया, ममता लाए परम पुलाया। इस मन ते सब पिंड पराणा, मन कै विचार हुकम बूझ समाणा। कर्म होवै गुर कृपा करै, इहो मन जागै इस मन की दुबदा मरै। मन का स्वभाव सदा बैरागी, समय वसै अतीत अनुरागी। कहत नानक जो जाने पियो, आत पुरख निरंजन देओ। पैरो महला तीजा, राम नाम जगत निस्तारा, पौजल पार उतारण हारा। गुर प्रसादी हर नाम समाल, सदही निभै तेरे नाल रहाओ। नाम नाचे ते मनमुख गवारा, बिन नावे कैसे पावे पारा। आपे दात करे दातार, देवन हारे को जयकार। नदर करे सदगुरु मिलाए, नानक हिरदे नाम वसाए। पैरो महला तीजा, नामे उदरे सब जितने लोग, गुरमुख जिना प्राप्त होए। हर जियो अपने कृपा करे, गुरमुख नाम वडियाई दे रहाओ। राम नाम जिन प्रीत प्यार, आप उदरे सब कुल उदारण हार। बिन नावे मनमुख जमपुर जाहे, औखे होवे चोटा खाहे। आपे करता देवै सोए, नानक नाम प्राप्त होए। पैरो महला तीजा, गुर ਗੋਬਿੰਦ ਪ੍ਰੀਤ ਸੰਕਾਦਿਕ ਉਦਾਰੇ ਰਾਮ ਨਾਮ ਸ਼ਬਦ ਵਿਚਾਰੇ ਹਰ ਜੀਉ ਆਪਣੀ ਕਿਰਪਾ ਤਾਰ ਗੁਰਮੁਖ ਨਾਮੇ ਲੱਗੈ ਪਿਆਰ ਰਹਾਉ। ਅੰਤਰ ਪ੍ਰੀਤ ਭਗਤ ਸਾਚੀ ਹੋਏ ਪੂਰੈ ਗੁਰ ਮੇਲਾ ਵਾ ਹੋਏ ਨਿਚਕਰ ਵਸੈ ਸਹਿ ਜਿਸ ਸੁਭਾਏ ਗੁਰਮੁਖ ਨਾਮ ਵਸੈ ਮਨ ਆਏ। ਆਪੇ ਵੇਖੈ ਵੇਖਣਹਾਰ ਨਾਨਕ ਨਾਮ ਰੱਖੋ ਉਰ ਤਾਰ ਪੈਰੂ ਮਹੱਲਾ ਤੀਜਾ। ਕਲਯੁਗ ਮਹਿ ਰਾਮ ਨਾਮ ਉਰਤਾਰ ਬਿਨ ਨਾਵੈ ਮਾਥੈ ਭਾਵੈ ਛਾਰ ਰਾਮ ਨਾਮ ਦੁਲਭ ਹੈ ਪਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ। ਰਾਮ ਨਾਮ ਜਨ ਭਾਲੈ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਪਾਣਾ ਮਨੇ ਸੇ ਜਨ ਪ੍ਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ। ਸੋ ਸੇਵੋ ਜੋ ਕਲ ਰਹਿਆ ਤਾਰ ਨਾਨਕ ਗੁਰਮੁਖ ਨਾਮ ਪਿਆਰ ਪੈਰੋ ਮਹੱਲਾ ਤੀਜਾ। ਕਲਯੁਗ ਮੈਂ ਬਹੁ ਕਰਮ ਕਮਾਹੇ ਨਾ ਰੁਤ ਨਾ ਕਰਮ ਥਾਏ ਪਾਹੇ ਕਲਯੁਗ ਮੈਂ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲੱਗੈ ਪਿਆਰ ਰਹਾਉ। ਤਨ ਮਨ ਖੋਜ ਕਰੈ ਮਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਨ ਸਤਿਗੁਰ ਤੇ ਹੋਏ ਰਾਮ ਨਾਮ ਰਵ ਰਹਿਆ ਤਿਹੁ ਲੋਏ। ਕਲਯੁਗ ਮੈਂ ਹਰ ਜੀਉ ਏਕ ਹੋਰ ਰੁਤ ਨਾ ਕਾਈ ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ ਪੈਰੋ ਮਹੱਲਾ ਤੀਜਾ। ਕਰ ਦੂਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਦੁਵਿਧਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲਹੇ ਅਦੇਕਾਈ ਮਰਮਰ ਜੰਮੇ ਠੋਰ ਨਾ ਪਾਵੇ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੋ ਬੁਝਾਈ ਹੁਮੈ ਰੋਗੀ ਜਗਤ ਉਪਾਇਆ ਬਿਨ ਸ਼ਬਦੈ ਰੋਗ ਨਾ ਜਾਈ ਰਹਾਓ। ਸਿਮਰਤ ਸ਼ਾਸਤਰ ਪੜ੍ਹੇ ਮੁਨ ਕੇਤੇ ਬਿਨ ਸ਼ਬਦੈ ਸੁਰਤ ਨਾ ਪਾਈ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇੱਕ ਆਪੇ ਕਾੜ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਤਾਨੋ ਪਾਇਆ ਸੁਖ ਵਸਿਆ ਮਨ ਆਏ। ਚੌਥੀ ਪਦਵੀ ਗੁਰਮੁਖ ਵਰਤੇ ਤਿੰਨ ਨਿਜਕਰ ਵਾਸਾ ਪਾਇਆ ਪੂਰੈ ਸਤਿਗੁਰ ਕਿਰਪਾ ਕਿੰਨੀ ਵਿੱਚੋਂ ਆਪ ਗਵਾਇਆ। ਏਕ ਸਕੀ ਸਿਰਕਾਰ ਏਕ ਜਿਨ ਬ੍ਰਹਮਾ ਬਿਸਨ ਰੁਦਰ ਉਪਾਇਆ ਨਾਨਕ ਨੇ ਚਲ ਸਾਚਾ ਏਕੋ ਨਾ ਹੋ ਮਰੈ ਨਾ ਜਾਇਆ ਪੈਰੋ ਮਹੱਲਾ ਤੀਜਾ। ਮਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਜੇ ਰੋਗ ਗਵਾਵੈ ਗੁਰ ਸ਼ਬਦੀ ਵਿਚਾਰਾ ਹਰ ਜੀਉ ਸੰਗਤ ਮੇਲਾਏ ਨਾਨਕ ਤਿਸਨੋ ਦੇ ਵਡਿਆਏ ਜੋ ਰਾਮ ਨਾਮ ਚਿਤ ਲਾਏ ਰਹਾਉ। ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮਕੀ ਹੈ ਸਿਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨਾ ਆਵੈ ਜਿਨ ਹਰ ਰਾਖਿਆ ਉਰ ਤਾਰਾ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮੈਂ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕਿਨੀ ਬਿਰਥਾ ਜਨਮ ਗਵਾਇਆ ਨਾਨਕ ਸੇ ਪੁਰੇ ਵਡਭਾਗੀ ਸਤਿਗੁਰ ਸੇਵਾ ਲਾਏ ਜੋ ਇੱਛੇ ਸੋਈ ਫਲ ਪਾਵੇ ਗੁਰਬਾਣੀ ਸੁਖ ਪਾਏ ਪੈਰੋ ਮਹੱਲਾ ਤੀਜਾ। ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸਟਾ ਮਾਹੇ ਸਮਾਏ ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨਾ ਕਿੰਨੀ ਹਰ ਕਾ ਨਾਮ ਨਾ ਪਾਇਆ ਰਹਾਉ। ਗੁਰ ਕਾ ਸ਼ਬਦ ਸਬਰੂ ਗਵਾਏ ਜਿਸਨੋ ਹਰ ਜੀਉ ਲਾਏ ਨਾਮੇ ਨਾ ਮਿਲੈ ਵਡਿਆਏ ਜਿਸਨੋ ਮਨ ਵਸਾਏ ਸਤਿਗੁਰ ਭੇਟੈ ਤਾਂ ਫਲ ਪਾਏ ਸਚ ਕਰਨੀ ਸੁਖਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੈ ਤਰਹੇ ਪਿਆਰ ਤਿਨਕੀ ਰੈਣ ਮਿਲੈ ਤਾਂ ਮਸਤਕ ਲਾਏ ਜਿਨ ਸਤਿਗੁਰ ਪੂਰਾ ਤਿਆਇਆ ਨਾ ਤਿਨਕੀ ਰੈਣ ਪੂਰੇ ਭਾਗ ਪਾਈਐ ਜਿਨੀ ਰਾਮ ਨਾਮ ਚਿਤ ਲਾਇਆ ਪੈਰੋ ਮਹੱਲਾ ਤੀਜਾ। ਸ਼ਬਦ ਵਿਚਾਰੇ ਸੋਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੀ ਪੁੱਤ ਕਰੇ ਦਿਨ ਰਾਤੀ ਤਾਂ ਤਨ ਦੁੱਖ ਨਾ ਹੋਈ ਭਗਤ ਭਗਤ ਕਹਿ ਸਭ ਕੋਈ ਬਿਨ ਸਤਿਗੁਰ ਸੇਵੇ ਭਗਤ ਨਾ ਪਾਈਐ ਪੂਰੇ ਭਾਗ ਮਿਲੈ ਪ੍ਰਭ ਸੋਈ ਰਹਾਉ। ਮਨਮੁਖ ਮੂਲ ਗਵਾਵੈ ਲਾਭ ਮਾਂਗੇ ਲਾਹਾ ਲਾਭ ਕਿਦੂ ਹੋਈ ਜਮਕਾਲ ਸਦਾ ਹੈ ਸਿਰ ਉੱਪਰ ਦੂਜੇ ਪਾਏ ਪਤ ਖੋਈ ਬੈਲੇ ਭੇਖ ਪਵੇ ਦਿਨ ਰਾਤੀ ਹੁਮੈ ਰੋਗ ਨਾ ਜਾਈ ਪੜਪੜ ਲੂਚੇ ਬਾਦ ਵਖਾਣੈ ਮਿਲ ਮਾਇਆ ਸੁਰਤ ਗਵਾਈ ਸਤਿਗੁਰ ਸੇਵ ਪਰਮ ਗਤ ਪਾਵੋ, ਨਾਮ ਮਿਲੈ ਵਡਿਆਈ, ਨਾਨਕ ਨਾਮ ਜਿਨਾ ਮਨ ਵਸਿਆ, ਦਰ ਸਾਚੈ ਪਤ ਪਾਈ। ਪੈਰੋ ਮਹੱਲਾ ਤੀਜਾ, ਮਨਮੁਖ ਆਸਾ ਨਹੀਂ ਉਤਰੈ, ਦੂਜੈ ਭਾਏ ਖੁਆਏ, ਉਧਰ ਨ ਸੈਣ ਨਾ ਭਰੀਐ, ਕਬੂ ਤ੍ਰਿਸਨਾ ਅਗਨ ਪਚਾਏ। ਸਦਾ ਆਨੰਦ ਰਾਮ ਰਸ ਰਾਤੇ, ਹਿਰਦੈ ਨਾਮ ਦੁਬਿਧਾ, ਮਨ ਭਾਗੀ ਹਰਿ ਹਰਿ ਅੰਮ੍ਰਿਤ ਭੀ, ਤ੍ਰਿਪਤਾ ਸੇ ਰਹਾਓ। ਆਪੇ ਪਾ ਬ੍ਰਹਮ ਸ੍ਰਿਸ਼ਟ ਜਿਨ ਸਾਜੀ, ਸਿਰ ਸਿਰ ਤੰਦੈ ਲਾਏ, ਮਾਇਆ ਮੋਹ ਕੀਆ ਜਿਨ ਆਪੋ ਆਪੇ ਦੂਜੈ ਲਾਏ। ਤਿਸਨੋ ਕਿਹੋ ਕਹੀਐ ਜੇ ਦੂਜਾ ਹੋਵੈ, ਸਭ ਤੁਧੈ ਮਾਹੇ ਸਮਾਏ, ਗੁਰਮੁਖ ਗਿਆਨ ਤਤ ਵਿਚਾਰਾ, ਜੋਤੀ ਜੋਤ ਮਿਲਾਏ। ਸੋ ਪ੍ਰਭ ਸਾਚਾ ਸਦਹੀ ਸਾਚਾ, ਸਾਚਾ ਸਭ ਆਕਾਰਾ, ਨਾਨਕ ਸਤਿਗੁਰ ਸੋਝੀ ਪਾਈ, ਸਚ ਨਾਮ ਨਿਸਤਾਰਾ। ਪੈਰੋ ਮਹੱਲਾ ਤੀਜਾ, ਕਲਮੈ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਜੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੈ ਮਾਨਸ ਵਰਤੇ, ਵਿਰਲੇ ਹੁ ਮੈਂ ਮਾਰੀ। ਕਲਮੈ ਰਾਮ ਨਾਮ ਵਡਿਆਈ, ਜੋ ਜੋ ਗੁਰਮੁਖ ਏਕੋ ਜਾਤਾ, ਵਿਣ ਨਾਵੈ ਮੁਕਤ ਨਾ ਪਾਈ ਰਹਾਓ। ਹਿਰਦੈ ਨਾਮ ਲਖੈ ਜਨ ਸਾਚਾ, ਗੁਰਮੁਖ ਮਨ ਵਸਾਈ, ਆਪ ਤ੍ਰੇ ਸਗਲੇ ਕੁਲ ਤਾਰੇ, ਜਿਨੀ ਰਾਮ ਨਾਮ ਲਿਵ ਲਾਈ। ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਅਵਗੁਣ ਸ਼ਬਦ ਜਲਾਏ, ਜਿਨ ਮਨ ਵਸਿਆ ਸੇ ਜਨ ਸੋਹੇ, ਹਿਰਦੈ ਨਾਮ ਵਸਾਏ। ਕਰਤਰ ਮੈਂ ਸਤਿਗੁਰੂ ਦਿਖਾਇਆ, ਰੰਗ ਸਿਉ ਰਲਿਆ ਬਾਣੈ, ਜੋ ਕਿਛੁ ਕਹੈ ਸੋ ਭਲਾ ਕਰ ਮਾਨੈ, ਨਾਨਕ ਨਾਮ ਵਖਾਣੈ। ਪੈਰੋ ਮਹੱਲਾ ਤੀਜਾ, ਮਨ ਸਾਹਮਣੇ ਸਮਾਇ ਲੈ, ਗੁਰਸਬਦੀ ਵਿਚਾਰ, ਗੁਰ ਪੂਰੇ ਤੇ ਸੋਝੀ ਪਵੈ, ਫਿਰ ਮਰੈ ਨਾ ਵਾਰੋ ਵਾਰ। ਮਨ ਮੇਰੇ ਰਾਮ ਨਾਮ ਆਧਾਰ, ਗੁਰ ਪ੍ਰਸਾਦ ਪਰਮ ਪਦ ਪਾਇਆ, ਸਭ ਇੱਛ ਪੂਜਾਵਣ ਹਾਰ ਰਹਾਓ। ਸਭ ਮੈਂ ਏਕੋ ਰਵ ਰਹਿਆ, ਗੁਰਬਿਨ ਬੂਝ ਨਾ ਪਾਏ, ਗੁਰਮੁਖ ਪ੍ਰਗਟ ਹੁਆ ਮੇਰਾ, ਹਰ ਪ੍ਰਭ ਅੰਦਿਨ ਹਰ ਗੁਣ ਗਾਏ। ਸੁਖਦਾਤਾ ਹਰ ਏਕ ਹੈ, ਹੋਰ ਥੈ ਸੁਖ ਨਾ ਪਾਏ, ਸਤਿਗੁਰ ਜਿਨੀ ਨਾ ਸੇਵਿਆ, ਦਾਤਾ ਸੇ ਅੰਤ ਗਏ ਪਛਤਾਏ। ਸਤਿਗੁਰ ਸੇਵ ਸਦਾ ਸੁਖ ਪਾਇਆ, ਫਿਰ ਦੁਖ ਨਾ ਲਾਗੈ ਤਾਏ, ਨਾਨਕ ਹਰ ਭਗਤ ਪ੍ਰਾਪਤ ਹੋਈ, ਜੋਤੀ ਜੋਤ ਸਮਾਏ। ਪੈਰੋ ਮਹੱਲਾ ਤੀਜਾ, ਬਾਜ ਗੁਰੂ ਜਗਤ ਬਰਾਨਾ, ਪੂਲਾ ਝੋਟਾ ਖਾਈ, ਮਰ ਮਰ ਜਮੈ ਸਦਾ ਦੁਖ ਪਾਏ, ਦਰਕੀ ਖਬਰ ਨਾ ਪਾਈ। ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ, ਹਿਰਦੈ ਹਰ ਨਾਮ ਮਿਠਾ ਸਦ ਲਾਗਾ, ਗੁਰ ਸ਼ਬਦੇ ਭਉ ਜਲ ਤਰਣਾ ਰਹਾਓ। ਪੇ ਕਰੈ ਬਹੁ ਚਿੱਤ ਡੋਲੈ, ਅੰਤਰ ਕਾਮ ਕ੍ਰੋਧ ਹੰਕਾਰ, ਅੰਤਰ ਤਿਸਾ ਭੁਖਤ ਬੋਤੀ, ਭਉ ਕਤ ਫਿਰੈ ਦਰਬਾਰ। ਗੁਰ ਕੈ ਸ਼ਬਦ ਮਰੇ ਫਿਰ ਜੀਵੇ, ਤਿਨ ਕੋ ਮੁਕਤ ਦੁਆਰ, ਅੰਤਰ ਸਾਂਸ ਦਾ ਸੁਖ ਹੋਵੇ, ਹਰ ਰਾਖਿਆ ਉਰਤਾਰ। ਜਿਉ ਤਿਸ ਪਾਵੈ ਤਿਵੈ ਚਲਾਵੈ, ਕਰਣਾ ਕਿਛੁ ਨਾ ਜਾਈ, ਨਾਨਕ ਗੁਰਮੁਖ ਸ਼ਬਦ ਸਮਾਲੇ, ਰਾਮ ਨਾਮ ਵਡਿਆਈ। ਪੈਰੋ ਮਹੱਲਾ ਤੀਜਾ, ਹਮੈ ਮਾਇਆ ਮੋਹੇ ਖੁਆਇਆ, ਦੁਖ ਖੱਟੇ ਦੁਖ ਖਾਏ, ਅੰਤਰ ਲੋਭ ਹਲਕ ਦੁਖ ਪਾਰੀ, ਬਿਨ ਵਿਵੇਕ ਪਰਮਾਏ। ਮਨਮੁਖ ਤ੍ਰਿਗ ਜੀਵਨ ਸਹਿਸਾ, ਰਾਮ ਨਾਮ ਸੁਪਨੇ ਨਹੀਂ ਚੇਤਿਆ, ਹਰਿ ਸਿਉ ਕਦੇ ਨਾ ਲਾਗੈ ਪਿਆਰ ਰਹਾਓ। ਪਸੂਆ ਕਰਮ ਕਰੈ ਨਹੀਂ ਬੂਝੈ, ਕੂੜ ਕਮਾਵੈ ਕੂੜੋ ਹੋਏ, ਸਤਿਗੁਰ ਮਿਲੈ ਤਾਂ ਉਲਟੀ ਹੋਵੈ, ਖੋ ਜਲਹੈ ਜਨ ਕੋਏ। ਹਰਿ ਹਰਿ ਨਾਮ ਹਿਰਦੈ ਸਦ ਵਸਿਆ, ਪਾਇਆ ਗੁਣੀ ਨਿਦਾਨ, ਗੁਰ ਪ੍ਰਸਾਦੀ ਪੂਰਾ ਪਾਇਆ, ਚੁਕਾ ਮਨ ਅਭਿਮਾਨ। ਆਪੇ ਕਰਤਾ ਕਰੇ ਕਰਾਏ, ਆਪੇ ਮਾਰਗ ਪਾਏ, ਆਪੇ ਗੁਰਮੁਖ ਦੇ ਵਡਿਆਈ, ਨਾਨਕ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਖਾਲਸਾ ਮਹੱਲਾ ਪਹਿਲਾ। ਸੋਹਣਾ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਾਥ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੋਦ ਵੈਣ ਸਿੱਧੀ ਕਿਰੇ ਨਾ ਪਾਈ ਆ, ਕਰਮ ਮਿਲੇ ਨਹੀਂ ਠਾਕ ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਹ ਤੋਂ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਾਰਾ। ਆਸਮ ਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣ ਔਖਾ ਸਾਚਾ ਨਾਉਂ। ਸਾਜ ਨਾਮ ਕੀ ਲਾਗੇ ਭੂਖ, ਉਤ ਭੁੱਖ ਖਾ ਚਲੀਏ ਦੋ। ਸੋਗ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਹੀਂ ਰਹਾਉ। ਸਾਜੇ ਨਾਮ ਕੀ ਤਿਲ ਵਡਿਆਈ, ਆਖ ਸਕੇ ਕੀ ਮਨ ਨਹੀਂ ਪਾਈ। ਜੇ ਸਾ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੋਣੇ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਸਾਰੇ ਹੈ ਤੇ ਕਮ ਜਾਤ, ਨਾਨਕ ਨਾਵੇਂ ਬਾਸ ਨਾਰਾ। ਗੁਰੂ ਜੀ ਮਹਲਾ ਚੌਥਾ। ਹਾਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ। ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਅਮਰੀ ਰਹਿ ਰਾਸ ਰਹਾਉ। ਹਰ ਜਨ ਗੇ ਵਡਭਾਗ ਵਡੇਰੇ, ਜਿਨ ਹਰਾ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ, ਸੇ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਸੁਨਾਮ ਨ ਪਾਇਆ, ਤੇ ਭਾਗਣ ਜਮ ਪਾਸ। ਜੋ ਸਤਿਗੁਰ ਸੰਸੰਗ ਨਹੀਂ ਆਏ, ਤ੍ਰਿਗ ਜੀਵੈ ਤ੍ਰਿ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਖਾਸ। ਧਨ ਧਨ ਸਾਸਨ ਜੇ ਤਰਸ ਪਾਇਆ, ਮਿਲ ਜਾ ਨਾਨ ਨਾਮ ਪ੍ਰਗਾਰਾ। ਗੁਰੂ ਜੀ ਮਹਲਾ ਪੰਜਵਾਂ। ਕਾਹੇ ਰੇ ਮਨ ਚਿਤਵੈ